0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha in Williams Lake. Any comments and suggestions please call 250-392-3874.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਵਾਮੀ ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ,

बरन सकै मेहमा जो तिहारी, हम ना सकत कर सिफत तुम।

0: जात गंडे सात वाट।
1: ए कपा बनाया सूत दितियां गंडा ते चढ़ा के वाट जो जनेऊ तैयार कीता है कह लगे ये वधिया नहीं केड़ा जनेऊ वधिया है दया दी कपा गल जरा ध्यान च रखियो कपा बेस है कपा इस बनाए हुए जनेऊ दी बुनियाद है ये हकीकत है जिथे दया दा आरंभ है समझ लेना बुनियाद है कपा ते उस दा बनाया सूत वो है संतोख ते जेड़ी गंढ देनी वो है जात ते जेड़ा वाट चढ़ाउणा है वो है सत। बड़े गहरे भाव ने मैं समझदा किते ये जनेऊ तमाम लुकाई पहन लेवे ते जिंदगी भर जीवन विच भी जिंदगी दी गल बन जाए जीवन त्यागन तो बाद परलोक गमन करदियां भी जनेऊ नाल चला जाए। दया तो बिना मैं बेनती करदा धर्म दी उपज नहीं है तौल धर्म दया का पूत इत्थे जी दया परवान है जिन्हां कोल दया है नानक कहत गाए करुणा मैं भाव सागर कै पार उतर रे ऐ भलिया दया दी बिरती बना के एक कपा चाहिदी है फिर दया दे नाल लालची लभ वाला जीवन नहीं चाहिदा अंदर संतोख चाहिदा ये है दया तो बाद संतोख दा सूत बना लेना। मैं बेनती करदे हां जीवन वाल जरूर झात मारियो किते अंदर दया दी थां ते कठोरता ते क्रोध ने थां ते नहीं लै ली किते संतोख दी थां ते अंदर लभ ते लालच कुत्ता ते नहीं आके बैठ गया। हजूर कहन लगे किते तेरा जात दी गंढ देन वाली थां ते सत दे वट देन दी थां ते आचरणहीन जिंदगी ते नहीं बन गई। मैं बेनती करदे हां सत दे अर्थ ने आचरण गुरबाणी विच प्रसंग दे आधार ते सत दे बड़े वक्रे वक्रे अर्थ आए ने। सत दा अर्थ सदैव कायम रहन वाला परमात्मा वाहिगुरु भी सत नू संबोधक है। सत दे अर्थ पतिव्रता धर्म भी है बिन सत सती होए कैसे नार इत्थे सत दा अर्थ पतिव्रत धर्म है। जदों आउंदा राज तम सत कल तेरी छाया उत्थे रजोगुण तमोगुण ते सत सतोगुण नू संबोधक हो जांदा है। जदों आउंदा चंद सत भेदिया नाद सत पूरिया उत्थे सत दे अर्थ प्राण ने ध्यान च रख लेना। जदों असीं पढ़दे हाँ सती पाप कर सत कमाहे उत्थे सत दे अर्थ दान पुन बन जांदा है भी पाप करके माया इकट्ठी करके हुण दानी बनन दी कोशिश करदा है। सती पाप कर सत कमाहे अखर ओही ने सत्सा ते तत्ता इत्थे सत दे अर्थ दान पुन बन जांदा है। ध्यान च रखियो जदों असीं इह पढ़दे हाँ पंद्रह थिती तै सत वार उत्थे गिनती वाला जो छे तो अगला अंक सत उत्थे सत वारां दी बाणी नूं संबोधक शब्द ये गिनती वाला सत हो जांदा है। जदों पढ़दे हाँ रे जिहबा करो सत खंड उत्थे सत दा अर्थ संस्कृत भाषा चों आया सत सत प्रतिशत प्रकृतिक भाषा विच सत ये सौ नूं संबोधक हो जांदा है अखर उही ने। धन गुरु ग्रंथ साहिब जी जदों इस थां ते सत दे अर्थ समझांदे ने वो है आचरण वो है जिंदगी दा करैक्टर ऐ भलिया जे तू दया दी कपा बना के संतोख दा सूत बना के जत दियां गंढां दे के ते सत दा वट दे के किते जनेऊ तैयार करें के कह लईए दया विच रहना संतोखी बिरती बना के जीना ते जत सत दे धारनी हो के उच आचरण विच रहना ਇਹ ਤੇਰੀ ਜ਼ਿੰਦਗੀ ਦੇ ਜਨੇਊ ਦਾ ਆਰੰਭ ਹੋ ਜਾਵੇ।
0: ਇਹੋ ਜਨੇਊ ਜੀ ਕਾ ਸਹੀ ਤਾਂ ਪਾਂਡੇ ਘੱਟ।
1: ਉਹ ਜਨੇਊ ਸਰੀਰ ਦਾ ਹੈ, ਇਹ ਜਨੇਊ ਜੀ ਦਾ ਹੈ। ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਟ। ਸੌਦਾ ਖਰੀਦਣ ਜਾਈਏ ਤੇ ਘਟੀਆ ਕੰਪਨੀ ਦਾ ਮਾਲ ਲੋਕ ਨਹੀਂ ਖਰੀਦਦੇ, ਕਹਿੰਦੇ ਨੇ ਇਸ ਕੰਪਨੀ ਦਾ ਮਾਲ ਹੈ ਤੇ ਦੇ ਦੇ, ਧਿਆਨ ਚ ਰੱਖ ਲਿਓ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਪੰਡਿਤ ਜੀ ਜੇ ਇਹ ਜਨੇਊ ਤੇਰੇ ਕੋਲ ਹੈ ਤੇ ਮੈਨੂੰ ਘੱਟ ਦੇ, ਪਾ ਦੇ, ਮੈਂ ਇਨਕਾਰੀ ਨਹੀਂ ਹਾਂ। ਹਾਂਜੀ,
0: ਨਾ ਇਹੋ ਟੁੱਟੈ ਨਾ ਮਨ ਲੱਗੈ, ਨਾ ਇਹੋ ਜਲੈ ਨਾ ਜਾਏ।
1: ਸੂਤ ਦਾ ਪਾਇਆ ਜਨੇਊ ਟੁੱਟ ਵੀ ਜਾਂਦਾ, ਮੈਲਾ ਵੀ ਹੋ ਜਾਂਦਾ, ਅੱਗ ਨਾਲ ਸੜ ਵੀ ਜਾਂਦਾ। ਕਹਿਣ ਲੱਗੇ, ਜੀਵ ਆਤਮਾ ਦਾ ਇਹ ਜਨੇਊ ਐਸਾ, ਇਹ ਨਾ ਟੁੱਟਦਾ, ਨਾ ਇਸ ਨੂੰ ਮੈਲ ਲੱਗਦੀ, ਨਾ ਇਸ ਸਰੀਰ ਨੂੰ ਅੱਗ ਵਿੱਚ ਜਲਾਇਆ ਜਾਂ ਇਸ ਜਨੇਊ ਨੂੰ ਲਾ ਕੇ ਅੱਗ ਵਿੱਚ ਪਾਇਆ ਸੜ ਸਕਦਾ। ਜਿਨ੍ਹਾਂ ਕੋਲ ਦਇਆ, ਮੈਂ ਬੇਨਤੀ ਕਰਦੀ ਹਾਂ, ਦਇਆ ਧਾਰਨ ਕਰਨ ਵਾਲੇ ਆਪਣੀ ਜ਼ਿੰਦਗੀ 'ਚ ਕਦੀ ਵੀ ਦਇਆ ਨਹੀਂ ਛੱਡਦੇ, ਇਹ ਟੁੱਟਦਾ ਨਹੀਂ ਜਨੇਊ। ਸੰਤੋਖੀ ਬੰਦੇ ਕਦੀ ਵੀ ਆਪਣੀ ਜ਼ਿੰਦਗੀ ਦਾ ਸੰਤੋਖ ਨਹੀਂ ਛੱਡਦੇ, ਭਾਵੇਂ ਲੱਖਾਂ ਦਾ ਲਾਲਚ ਕੋਈ ਦੇਣ ਵਾਲਾ ਖਲੋਤਾ ਹੋਵੇ। ਤੇ ਜਤ ਸੱਤ ਵਿੱਚ ਰਹਿਣ ਵਾਲੇ, ਜੇ ਰਾਜੇ ਸ਼ਿਵਨਾਭ ਦੀਆਂ ਦਾਸੀਆਂ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਭਰਮਾਉਣ ਦਾ ਯਤਨ ਕਰਦੀਆਂ ਨੇ, ਤੇ ਹਜ਼ੂਰ ਬੜੇ ਰੱਬੀ ਬੋਲਾਂ ਨੂੰ ਮਲੱਕੜੇ ਦੇ ਆਪਣੇ ਮੂੰਹ ਤੋਂ ਕੱਢਦੇ ਹੋਏ ਕਹਿ ਦਿੰਦੇ ਨੇ, ਗਾਛੋ ਪੁੱਤਰੀ ਰਾਜ ਕੁਵਾਰ, ਇਹ ਹਕੀਕਤ ਹੈ। ਉਹਨਾਂ ਨੇ ਦਇਆ, ਸੰਤੋਖ ਤੇ ਜਤ ਸੱਤ ਵਿੱਚ ਜੀਣਾ ਐਸਾ ਬਣਾਇਆ ਸੀ ਵੀ ਉਹ ਤੇ ਕਾਮੁਕ ਭਾਵਨਾ ਨਾਲ ਆਈਆਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪ੍ਰਭਾਵਿਤ ਕਰਨ ਲੱਗੀਆਂ, ਪਰ ਸਹਿਜ ਦੇ ਮੁਖੋਂ ਪੁੱਤਰੀ ਸ਼ਬਦ ਨਿਕਲਿਆ ਤੇ ਉਹਨਾਂ ਨੂੰ ਪਿਤਾ ਨਜ਼ਰ ਆਉਣ ਲੱਗ ਪਏ, ਸ਼ਰਮਸਾਰ ਹੋ ਗਈਆਂ। ਹਜ਼ੂਰ ਕਹਿਣ ਲੱਗੇ, ਮੈਨੂੰ ਇਹ ਜਨੇਊ ਚਾਹੀਦਾ, ਜੇ ਤੇਰੇ ਕੋਲ ਹੈ ਤੇ ਪਾ, ਨਾ ਇਹ ਟੁੱਟ ਸਕਦਾ, ਨਾ ਇਹ ਮੈਲਾ ਹੋ ਸਕਦਾ, ਨਾ ਇਹ ਸਾੜਿਆਂ ਸੜ ਸਕਦਾ ਹੈ ਜੀ।
0: ਧੰਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ।
1: ਧੰਨ ਹਨ ਉਹ ਮਨੁੱਖ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਜਿਹੜੇ ਐਸਾ ਜਨੇਊ ਪਾ ਕੇ ਗੱਲ ਵਿੱਚ ਚੱਲਦੇ ਹਨ ਜੀ।
0: ਚੌਕੜ ਮੁੱਲ ਅਣਾਇਆ ਬਹਿ ਚੌਕਾ ਪਾਇਆ।
1: ਜਿਹੜਾ ਜਨੇਊ ਪੰਡਿਤ ਜੀ ਲੈ ਕੇ ਆਏ ਨੇ ਹਜ਼ੂਰ, ਹੁਣ ਉਸ ਚੌਂਕੜ ਮੁੱਲ ਅਣਾਇਆ ਬਹਿ ਚੌਂਕਾ ਪਾਇਆ, ਚਾਰ ਕੌਡੀਆਂ ਨਾਲ ਬਾਜ਼ਾਰੋਂ ਖਰੀਦ ਲਿਆ ਤੇ ਹੁਣ ਚੌਂਕੇ ਵਿੱਚ ਬਹਿ ਕੇ ਤੇ ਉਸ ਨੂੰ ਹੁਣ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਂਜੀ,
0: ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ।
1: ਸਿੱਖਾ ਦੇ ਅਰਥ ਨੇ ਸਿੱਖਸ਼ਾ, ਕੰਨ ਚੜਾਈਆ, ਕੰਨ ਵਿੱਚ ਇਹ ਸਿੱਖਸ਼ਾ ਚੜਾ ਦਿੱਤੀ, ਪਾ ਦਿੱਤੀ ਵੀ ਤੈਨੂੰ ਜਨੇਊ ਪਾਉਣ ਵਾਲਾ ਪੰਡਿਤ ਇਹ ਤੇਰਾ ਗੁਰੂ ਹੋ ਗਿਆ। ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ, ਅੱਜ ਤੋਂ ਬਾਅਦ ਤੇਰਾ ਗੁਰੂ ਵੀ ਪੰਡਿਤ ਹੈ। ਹਾਂਜੀ,
0: ਉਹ ਮੂਆ ਉਹ ਝੜ ਪਿਆ ਦੇ ਤੱਕਾ ਗਿਆ।
1: ਕਹਿਣ ਲੱਗੇ, ਜਨੇਊ ਪਾਉਣ ਵਾਲੇ ਦਾ ਸਰੀਰ ਮੌਤ ਦੇ ਮੂੰਹ ਵਿੱਚ ਪੈ ਗਿਆ, ਉਸ ਨੂੰ ਅੱਗ ਵਿੱਚ ਪਾਇਆ, ਜਲਾਇਆ ਤੇ ਜਨੇਊ ਵੀ ਨਾਲ ਜਲ ਗਿਆ। ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ, ਜਨੇਊ ਵਾਲਾ ਨਹੀਂ ਪਰਲੋਕ ਗਮਨ ਕੀਤਾ, ਜਨੇਊ ਤੇ ਇੱਥੇ ਰਹਿ ਗਿਆ, ਜਨੇਊ ਤੇ ਸੜ ਗਿਆ, ਸਰੀਰ ਵੀ ਸੜ ਗਿਆ, ਜਨੇਊ ਵੀ ਸੜ ਗਿਆ। ਤੇ ਜੇ ਜਨੇਊ ਪਾ ਕੇ ਰੱਬ ਦੇ ਘਰ ਜਾਣ ਵਾਲੀ ਗੱਲ ਨਹੀਂ ਬਣੀ ਤੇ ਹਜ਼ੂਰ ਕਹਿਣ ਲੱਗੇ, ਐਸੇ ਜਨੇਊ ਪਾਉਣ ਦਾ ਲਾਭ ਵੀ ਕੀ ਹੋਇਆ ਜੀ।

ਗਲ ਵਿੱਚ ਪਾਇਆ ਹੋਵੇ ਜਨੇਊ ਤੇ ਲੱਖਾਂ ਕਰੇ ਚੋਰੀਆਂ ਥਾਂ ਥਾਂ ਤੇ ਲਾਏ ਯਾਰੀਆਂ ਤੇ ਲੱਖਾਂ ਝੂਠ ਬੋਲੇ ਤੇ ਲੱਖਾਂ ਗਾਲਾਂ ਕੱਢੇ ਜ਼ਿੰਦਗੀ ਦਾ ਅਸਰ ਹੋਵੇ ਇਹ ਹੱਦ ਹੋ ਗਈ। ਇੱਕ ਪਾਸੇ ਜ਼ਾਤ ਵੀ ਉੱਚੀ ਹੋਵੇ ਜਨੇਊ ਵੀ ਪਾਇਆ ਹੋਵੇ ਤੇ ਮੈਂ ਬੇਨਤੀ ਕਰਨ ਲੱਗਾ ਵੀ ਇਹੋ ਜਿਹੇ ਬਾਹਰੀ ਕਰਮ ਕਾਂਡ ਦੇ ਕੀਤੇ ਹੋਏ ਕਿਸੇ ਕਦਮ ਦੇ ਨਾਲ ਚੋਰੀਆਂ ਯਾਰੀਆਂ ਕੂੜੀਆਂ ਤੇ ਗਾਲਾਂ ਕੱਢਣ ਦੀ ਜ਼ਿੰਦਗੀ ਤੇ ਪਾਪਾਂ ਤੋਂ ਬਚਿਆ ਨਹੀਂ ਜਾ ਸਕੇਗਾ। ਹਜ਼ੂਰ ਕਹਿਣ ਲੱਗੇ ਭਲਿਆ ਇੱਕ ਗੱਲ ਵਿਚਾਰ ਕਰਕੇ ਦੇਖ ਬਾਹਰੋਂ ਜ਼ਿੰਦਗੀ ਦਾ ਕਰੈਕਟਰ ਕੀ ਹੈ ਆਚਰਣ ਕੀ ਹੈ। ਮੈਂ ਹੱਥ ਜੋੜ ਕੇ ਕਰਜ਼ ਕਰਨ ਲੱਗਾ ਅਗਰ ਅਸੀਂ ਵੀ ਧਰਮ ਦੇ ਮਾਰਗ ਤੇ ਚੱਲ ਕੇ ਬਾਹਰੋਂ ਧਰਮੀ ਬਣ ਕੇ ਨਜ਼ਰ ਆਉਂਦੇ ਹੋਈਏ ਪਰ ਅੰਦਰਲੀ ਜ਼ਿੰਦਗੀ ਵੱਲ ਝਾਤ ਮਾਰ ਕੇ ਦੇਖਣਾ ਕਿਤੇ ਜ਼ਿੰਦਗੀ ਚੋਰੀ ਯਾਰੀ ਕੂੜ ਤੇ ਗਾਲਾਂ ਵਿੱਚ ਤੇ ਨਹੀਂ ਖਲੋਤੀ। ਭਲਿਆ ਜ਼ਿੰਦਗੀ ਸਵਾਰ ਜੀਵਨ ਬਣਾ ਇਹ ਕੀ ਹੋਇਆ ਲੱਖਾਂ ਚੋਰੀਆਂ ਕਰਕੇ। ਇਹੋ ਜਿਹੇ ਇੱਕ ਪੰਡਿਤ ਦੀ ਮੈਂ ਗਾਥਾ ਪੜ੍ਹੀ ਪੰਡਿਤ ਸੀ ਜਨੇਊ ਪਾਇਆ ਹੋਇਆ ਤੇ ਲੰਘਦੇ ਇੱਕ ਜੱਟ ਦੇ ਖੇਤ ਕੋਲ ਆਪਣਾ ਸਾਈਕਲ ਰੋਕਣਾ ਤੇ ਗੰਨਿਆਂ ਦੀ ਚੰਗੀ ਪੰਡ ਬੰਨ ਕੇ ਤੇ ਸਾਈਕਲ ਦੇ ਪਿੱਛੇ ਰੱਖ ਲੈਣੀ ਤੇ ਨਾਲ ਇੱਕ ਧਰਮ ਦਾ ਬੁਰਕਾ ਹੋਰ ਪਾਉਣਾ। ਇਹ ਧੌਲੂ ਜੱਟ ਸੀ ਤੇ ਗੰਨੇ ਦੇ ਕੋਲ ਜਾ ਕੇ ਨਾ ਇੱਕ ਸਲੋਕ ਪੜ੍ਹਨਾ ਕਹਿਣਾ ਸੁਣ ਧੌਲੂ ਕੇ ਖੇਤ ਤੈਨੂੰ ਪੰਡਿਤ ਪੁੱਛੇ ਸੁਚੇਤ ਗੰਨੇ ਦੋ ਤੋੜਾਂ ਕੇ ਏਕ ਇਹ ਸਲੋਕ ਪੜ੍ਹਨਾ ਆਪੇ ਕਹਿਣਾ ਤੋੜ ਲਾ। ਇੰਝ ਕਰਕੇ ਗੰਨਿਆਂ ਦੀ ਪੰਡ ਬੰਨ ਲੈਣੀ ਥਾਕ ਸਾਈਕਲ ਪਿੱਛੇ ਰੱਖਣੀ ਆਪ ਸਾਰੇ ਪਰਿਵਾਰ ਚੁੱਪਣੇ ਤੇ ਗੁਆਂਢੀਆਂ ਨੂੰ ਵੀ ਵੰਡਣੇ ਤੇ ਗੁਆਂਢੀਆਂ ਕਹਿਣਾ ਵਾਹ ਪੰਡਿਤ ਜੀ ਆਹ ਤੇ ਬੜਾ ਵਧੀਆ ਕੰਮ ਕਰਦੇ ਹੋ। ਅੱਠਾਂ ਕੁ ਦਿਨਾਂ ਬਾਅਦ ਕਿਤੇ ਜੱਟ ਨੇ ਗੇੜਾ ਮਾਰਿਆ ਤੇ ਖੇਤ ਦਾ ਇਤਨਾ ਉਜਾੜਾ ਵੇਖਿਆ ਤੇ ਹੈਰਾਨ ਹੋ ਗਿਆ ਵੀ ਇਹ ਕਿਹੜਾ ਚੋਰ ਪੂਰੇ ਦਾ ਪੂਰਾ ਕਿਆਰਾ ਹੀ ਖਾਲੀ ਹੋਇਆ ਪਿਆ ਤੇ ਜੱਟ ਛੁੱਪ ਕੇ ਬੈਠ ਗਿਆ। ਆਏ ਪੰਡਿਤ ਜੀ ਖਿਲਾਰਿਆ ਸਾਈਕਲ ਤੇ ਪੜ੍ਹਿਆ ਸਲੋਕ ਸੁਣ ਧੌਲੂ ਕੇ ਖੇਤ।

0: ਤੇ ਤੇਰੇ ਗੰਨਿਆਂ ਨੂੰ ਪੁੱਛ ਲੈਣਾ ਵੀ ਸੁਣ ਧੋਲੂ ਕੇ ਖੇਤ, ਤੈਨੂੰ ਪੰਡਿਤ ਪੁੱਛੇ ਸੁਚੇਤ, ਗੰਨੇ ਦੋ ਤੋੜਾਂ ਕੇ ਏਕ, ਤੇ ਫਿਰ ਅੱਗੋਂ ਜਵਾਬ ਨਹੀਂ ਆਉਂਦਾ ਤੇ ਆਪੂ ਤੋੜ ਦੇ ਲੈਣਾ ਵੀ ਤੋੜ ਲੈ, ਐਵੇਂ ਚੋਰੀ ਨਹੀਂ ਕਰਦਾ। ਤੇ ਜੱਜ ਵੀ ਬੜਾ ਸਿਆਣਾ ਸੀ, ਉਸਨੇ ਆਹ ਬਾਂਹ ਤੋਂ ਪਕੜਿਆ। ਪੋਹ ਦਾ ਮਹੀਨਾ ਤੇ ਠੰਡੇ ਠੰਡੇ ਪਾਣੀ ਦਾ ਇੱਕ ਗੜਾ ਸੀ ਕੋਲ, ਉੱਥੇ ਲੈ ਗਿਆ ਕੋਲ। ਤੇ ਹੁਣ ਜਾ ਕੇ ਜੱਟ ਕਹਿੰਦਾ, ਹੁਣ ਪਾਣੀ ਠੰਡੇ ਥਾਰ, ਤੈਨੂੰ ਜੱਟ ਪੁੱਛੇ ਹੁਸ਼ਿਆਰ, ਗੋਤੇ ਦੋ ਦੇਵਾਂ ਕੇ ਚਾਰ, ਦੇਲਾ। ਆਪੇ ਉਹ ਵੀ ਜਦੋਂ ਲੱਗਾ ਗੋਤੇ ਦੇਣ, ਇੱਕ ਵਾਰੀ ਦੋ ਵਾਰੀ, ਤੇ ਪੰਡਿਤ ਜੀ ਕਹਿੰਦੇ ਤੋਬਾ ਰੱਬ ਦੀ, ਇਹ ਕੀ ਲੱਗੇ ਜੱਟ ਜੀ ਕਰਨ। ਉਹ ਕਹਿਣ ਲੱਗਾ ਮੈਂ ਪਾਣੀ ਨੂੰ ਪੁੱਛ ਕੇ ਕਰਦਾ, ਐਵੇਂ ਨਹੀਂ ਕਰਦਾ। ਖੱਦ ਹੋ ਗਈ, ਪੰਡਿਤ ਹੱਥ ਜੋੜੇ, ਤੋਬਾ ਮੇਰੀ, ਮਰ ਜਾਵਾਂਗਾ, ਅੱਜ ਤੋਂ ਬਾਅਦ ਚੋਰੀ ਨਹੀਂ ਕਰਾਂਗਾ। ਤੇ ਇੱਕ ਗੱਲ ਆਖੀ ਸੀ ਜਿਮੀਦਾਰ ਭਰਾ ਜੀ ਨੇ, ਕਹਿਣ ਲੱਗਾ ਪੰਡਿਤ ਜੀ ਹੋਵੋ ਪੰਡਿਤ, ਗੱਲ ਵਿੱਚ ਪਾਇਆ ਹੋਵੇ ਜਨੇਊ, ਤੇ ਕਰੋ ਚੋਰੀ, ਤੇ ਉਲਟਾ ਚੋਰੀ ਤੇ ਪਾਓ, ਪੜਦਾ ਕਿ ਮੈਂ ਪੁੱਛ ਕੇ ਕਰਦਾ। ਹਜ਼ੂਰ ਇੱਥੇ ਕਹਿੰਦੇ ਨੇ ਲੱਖ ਚੋਰੀਆਂ, ਲੱਖ ਜਾ ਰਹੀਆਂ, ਲੱਖ ਕੂੜੀਆਂ, ਲੱਖ ਗਾਲ, ਇਹ ਭਲਿਆ ਐਸੀ ਜ਼ਿੰਦਗੀ ਬਤੀਤ ਪਿਆ ਕਰਦਾ ਹੈ ਜੀ।
1: ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸਜੀ ਨਾਲ,
0: ਤੇਰੇ ਜੀ ਦੇ ਨਾਲ ਇਹੋ ਜਿਹੇ ਔਗਣ ਪੈ ਚੱਲਦੇ ਨੇ। ਲੱਖ ਠੱਗੀਆਂ, ਲੱਖਾਂ ਠੱਗੀਆਂ ਮਾਰੇ, ਪਹਿਨਾਮੀਆਂ ਕਿਸੇ ਦੀ ਅਮਾਨਤ ਨੂੰ ਖਿਆਨਤ ਵਿੱਚ ਬਦਲ ਦੇਣਾ, ਕਿਸੇ ਦੀ ਵਿਸ਼ਵਾਸ ਪਾਤਰ ਬਣਨ ਵਾਲੇ ਤੇ ਉਸ ਦਾ ਵਿਸ਼ਵਾਸ ਧਰੋਹੀ ਬਣ ਜਾਣਾ। ਕਹਿਣ ਲੱਗੇ ਤੇਰਾ ਹਾਲ ਇਹ ਹੈ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨਸ ਕਦੀ ਕਦਾਈ ਨਹੀਂ, ਦਿਨ ਰਾਤ ਦੀ ਜ਼ਿੰਦਗੀ ਇਹੋ ਜਿਹੇ ਔਗਣਾਂ ਦੀ ਬਣਾ ਲਈ ਹੈ ਜੀ।
1: ਤਾਗ ਕਪਾਹ ਹੋ ਕਤੀ ਬਾਹਮਣ ਵਟੇ ਆਏ,
0: ਕਪਾਹ ਲੈ ਕੇ ਤਾਗਾ ਕੱਤ ਲਿਆ, ਤੇ ਬਾਹਮਣ ਨੇ ਪੰਡਿਤ ਨੇ ਉਸ ਨੂੰ ਵੱਟ ਕੇ ਤੇ ਜਨੇਊ ਤਿਆਰ ਕਰ ਲਿਆ।
1: ਉਹ ਬੱਕਰਾ ਰਿੰਨ ਖਾਇਆ, ਸਭ ਕੋ ਅੱਖ ਪਾਏ,
0: ਕੀਤਾ ਇਕੱਠ ਤੇ ਬੱਕਰੇ ਨੂੰ ਕੋਹ ਕੇ ਮਾਰ ਕੇ ਤੇ ਸਾਰਿਆਂ ਰਲ ਮਿਲ ਖਾਧਾ, ਤੇ ਸਾਰਿਆਂ ਨੇ ਜਿਹੜੇ ਇਕੱਠੇ ਹੋਏ ਲੋਕ ਸੀ ਉਹਨਾਂ ਨੇ ਆਖਿਆ ਵੀ ਵਾਹ ਪੰਡਿਤ ਜੀ, ਤੁਸੀਂ ਜਨੇਊ ਪਾ ਦਿੱਤਾ, ਸਭ ਕੋ ਅੱਖ ਪਾਇਆ, ਬੱਕਰੇ ਨੂੰ ਕੋਹਿਆ, ਮਾਂ ਮਾਰ ਦਿੱਤੀ, ਪੁੱਤਰ ਦਾ ਜਨਮ ਕਿੱਥੋਂ ਹੋਏਗਾ। ਦਇਆ ਕਪਾਹ, ਦਇਆ ਮਾਂ ਸੀ, ਧਰਮ ਪੁੱਤਰ ਸੀ, ਧੌਲ ਧਰਮ, ਦਇਆ ਕਾ ਪੂਤ, ਤੇ ਦਇਆ ਦਾ ਪੁੱਤਰ ਸੀ ਧਰਮ। ਦਇਆ ਖਤਮ ਕਰ ਦਿੱਤੀ, ਬੱਕਰੇ ਨੂੰ ਕੋਹ ਕੇ ਖਾਧਾ, ਤੇ ਬੜੀ ਆਹਾ ਆਹਾ ਕਰਕੇ ਤੇ ਸਾਰਿਆਂ ਨੇ ਬੜੀ ਖੁਸ਼ੀ ਮਨਾਈ।
1: ਹੋਏ ਪੁਰਾਣਾ ਸੁੱਟਿਆ, ਧੀ ਫਿਰ ਪਾਈਆ ਹੋਰ,
0: ਪੁਰਾਣਾ ਹੋ ਗਿਆ ਸੁੱਟ ਦਿੱਤਾ, ਕਹਿਣ ਲੱਗੇ ਹੁਣ ਨਵਾਂ ਜਨੇਊ ਹੋਰ ਪਾ ਦਿਓ। ਇਹ ਪੰਡਿਤ ਜੀ ਕਿ ਥੋੜ੍ਹੀ ਦੇਰ ਬਾਅਦ ਪੁਰਾਣਾ ਹੋ ਗਿਆ, ਮੈਲਾ ਹੋ ਗਿਆ, ਹੁਣ ਲਾ ਕੇ ਸੁੱਟ ਦਿੱਤਾ ਤੇ ਹੁਣ ਫਿਰ ਨਵਾਂ ਪਾਇਆ ਗਿਆ।
1: ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਜੋਰ।
0: ਹਜ਼ੂਰ ਕਹਿਣ ਲੱਗੇ ਜੇ ਤਾਗੇ ਵਿੱਚ ਕੋਈ ਐਸਾ ਜ਼ੋਰ ਹੋਵੇ, ਤਾਕਤ ਹੋਵੇ, ਉਹ ਟੁੱਟੇ ਕਦੀ ਨਾ। ਕਹਿਣ ਲੱਗੇ ਐਸਾ ਜਨੇਊ ਜੇ ਤੇਰੇ ਕੋਲ ਹੈ ਤੇ ਮੈਨੂੰ ਪਾ ਦੇ।

0: ਤੇਰੇ ਨਾਮ ਦੀ ਹੋਂਦ ਨੂੰ ਮੰਨ ਲੈਂਦੇ ਨੇ, ਇਹ ਨਹੀਂ ਕਹਿੰਦੇ ਵੀ ਮੇਰੀ ਵੀ ਗੱਲ ਹੈ, ਮੈਂ ਇਹ ਕੀਤਾ ਮੈਂ ਇਹ ਕੀਤਾ। ਉਹ ਕਹਿੰਦੇ ਨੇ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ, ਮੇਰੇ ਨਾਂ ਨੂੰ ਕੌਣ ਜਾਣਦਾ। ਜੇ ਦੁਨੀਆਂ ਤੇ ਚਾਰ ਬੰਦੇ ਵਾਹ ਵਾਹ ਵਾਹ ਵਾਹ ਕਰਨ ਵਾਲੇ ਵੀ ਨੇ, ਤੇ ਮਾਲਕ ਇਹ ਤੇਰੇ ਨਾਮ ਦੀ ਹੀ ਵਡਿਆਈ ਹੈ। ਨਾਮ ਕੇ ਤਾਰੇ ਸਗਲੇ ਜੰਤ, ਇੱਥੇ ਮੈਂ ਇੱਕ ਬੇਨਤੀ ਕਰ ਦੇਵਾਂ, ਸਿਮਰਨ ਕਰਕੇ ਵੀ ਗੁਮਾਨ ਨਹੀਂ ਕਰਨਾ, ਮਾਲਕ ਤੂੰ ਆਪ ਸਿਮਰਨ ਕਰਵਾਇਆ ਤੇ ਹੋ ਗਿਆ। ਇੱਕ ਮੈਂ ਅਰਜ਼ ਕਰਨ ਲੱਗਾ, ਕੁੰਭੇ ਪਰਦਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਕੁੰਭੇ ਬੱਦਾ ਪਾਣੀ ਵਿੱਚ ਬੱਝਿਆ ਹੋਇਆ, ਘੜੇ ਵਿੱਚ ਬੱਝਿਆ ਹੋਇਆ ਪਾਣੀ, ਕੁੰਭੇ ਬੱਦਾ ਜਲ ਰਹਿ। ਜੇ ਘੜਾ ਨਾ ਹੋਵੇ ਨਾ, ਤੇ ਧਿਆਨ 'ਚ ਰੱਖ ਲਿਓ, ਪਾਣੀ ਬੱਤਾ ਨਹੀਂ ਰਹਿ ਸਕਦਾ, ਪਾਣੀ ਰੁੜ ਜਾਂਦਾ, ਖਿੰਡ ਪੁੰਡ ਜਾਂਦਾ। ਪਾਣੀ ਨੂੰ ਟਿਕਾਉਣ ਵਾਸਤੇ ਘੜੇ ਦੀ ਜ਼ਰੂਰਤ ਹੈ, ਪਰ ਜੇ ਕੋਈ ਘੜਾ ਗੁਮਾਨ ਕਰੇ ਕਿ ਮੈਂ ਪਾਣੀ ਨੂੰ ਆਪਣੇ ਵਿੱਚ ਬੰਨਿਆ ਹੋਇਆ, ਤੇ ਬੜਾ ਨਾਦਾਨ ਹੋਵੇਗਾ, ਬੇਸਮਝ ਹੋਵੇਗਾ। ਕਿਉਂਕਿ ਇਹ ਘੜਿਆ ਤੂੰ ਕੀ ਗੁਮਾਨ ਕਰਦਾ ਹੈ ਕਿ ਮੈਂ ਪਾਣੀ ਨੂੰ ਆਪਣੇ ਵਿੱਚ ਬੱਧਾ ਹੋਇਆ। ਹਜ਼ੂਰ ਕਹਿਣ ਲੱਗੇ ਕੁੰਭੇ ਬੱਧਾ ਜਲ ਰਹਿ, ਇਹ ਘੜਿਆ ਗੁਮਾਨ ਨਾ ਕਰੀ, ਜਲ ਬਿਨ ਕੁੰਭ ਨਾ ਹੋਏ। ਜਿਸ ਦਿਨ ਤੂੰ ਘੜਾ ਬਣਨਾ ਸੀ, ਸੁੱਕੀ ਮਿੱਟੀ ਵਿੱਚ ਪਾਣੀ ਪਿਆ ਤੇ ਤਾਂ ਘੜਾ ਬਣਿਓ, ਤੇ ਜਿਸ ਕਰਕੇ ਤੂੰ ਘੜਾ ਬਣਿਓ, ਆਪਣੇ ਮੂਲ ਨੂੰ ਭੁੱਲ ਕੇ ਕੀ ਗੁਮਾਨ ਪਿਆ ਕਰਦਾ ਕਿ ਮੈਂ ਪਾਣੀ ਨੂੰ ਬੱਧਾ ਹੋਇਆ, ਪਾਣੀ ਨੇ ਤੈਨੂੰ ਬੱਧਾ ਹੋਇਆ ਤਾਂ ਤੂੰ ਘੜਾ ਬਣਿਆ। ਪਾਣੀ ਭਰਿਆ ਘੜਾ ਬੋਲਿਆ, ਮੈਂ ਤਾਕਤ ਰੱਖਾਂ ਵਡੇਰੀ, ਤੂੰ ਰੁੜ ਪੁੜ ਜਾਂਦਾ, ਮੈਂ ਨਾ ਹੁੰਦਾ, ਕੀ ਹਿੰਮਤ ਸੀ ਤੇਰੀ। ਪਾਣੀ ਬੋਲਿਆ, ਸੁਣਵੇ ਘੜਿਆ ਕਿਉਂ ਸ਼ੋਰ ਤੂੰ ਡਾਢਾ ਪਾਇਆ, ਬਿਨ ਪਾਣੀ ਤੂੰ ਨਿਰੀ ਖਾਕ ਸੈਂ, ਕੀ ਸੂਰਤ ਸੀ ਤੇਰੀ। ਅੱਜ ਨਾਮ ਦੀ ਹੋਂਦ ਨੇ ਸਾਨੂੰ ਬੱਧਾ ਹੋਇਆ, ਨਾਮ ਨੇ ਸਾਨੂੰ ਟਿਕਾਇਆ, ਨਾ ਕਿ ਨਾਮ ਨੂੰ ਅਸੀਂ ਅੰਦਰ ਟਿਕਾਇਆ। ਇਹ ਹੈ ਨਾ ਇਹ ਮੰਨਿਆ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਉਸ ਨਾਮ ਦੀ ਹੋਂਦ ਨੂੰ ਜਿੰਨਾ ਮੰਨ ਲਿਆ, ਸਿਮਰਨ ਕਰਦੇ ਗਏ, ਜਪ ਕਰਦੇ ਗਏ, ਆਪਾ ਆਪਾ ਸਮੋ ਗਿਆ, ਅੰਦਰ ਦੀ ਸੁਰਤ ਸ਼ਬਦ ਵਿੱਚ ਐਸੀ ਲੀਨ ਹੋ ਗਈ, ਐਸੀ ਲੀਨ ਹੋ ਗਈ, ਵਿਸ਼ਲੇਸ਼ਣ ਹੀ ਕੋਈ ਨਹੀਂ ਰਿਹਾ ਕਿ ਕਿੰਨਾ ਕੁ ਨਾਮ ਜਪਿਆ। ਇਹ ਗੱਲ ਭੁੱਲੀ ਗਏ ਕਿ ਮੈਂ ਨਾਮ ਜਪਿਆ, ਨਹੀਂ ਇਹ ਤੇ ਆਪੇ ਜਪੋ ਆਪਣਾ ਜਾਪ, ਮਾਲਕ ਨੇ ਆਪ ਹੀ ਅੰਦਰ ਬੈਠ ਕੇ ਨਾਮ ਜਪਿਆ। ਕਹਿਣ ਲੱਗੇ ਉਸ ਦੀ ਸਲਾਹ ਕਰਨਾ, ਨਾ ਹੀ ਮੰਨਿਆ ਪਤ ਉਪਜੈ ਭਲਿਆ ਤਾਂ ਤੇਰੀ ਇੱਜ਼ਤ ਬਣਨੀ ਹੈ, ਨਾ ਹੀ ਮੰਨਿਆ ਪਤ ਉਪਜੈ ਸਾ ਲਾਹੀ ਸੱਚ ਸੂਤ। ਇਹ ਹੈ ਸੂਤਰ ਕਿ ਉਸ ਪਰਮਾਤਮਾ ਦੀ ਸਿਫਤ ਸਲਾਹ, ਸਜੀਵ ਕਹਿ ਰਹਿਣ ਵਾਲੇ ਸੱਚ ਨੂੰ ਬਾਰ ਬਾਰ ਆਰਾਧਨ ਕਰਨਾ ਤੇ ਉਸ ਦੇ ਗੁਣ ਗਾਉਣੇ, ਇਹ ਸੂਤਰ ਹੈ ਜੀ।
1: ਦਰ ਕੇ ਅੰਦਰ ਪਾਈਐ ਸਾਗਨਾ ਟੂਟ ਸਪੂਤ।
0: ਪਰਮਾਤਮਾ ਦੀ ਹਜ਼ੂਰੀ ਵਿੱਚ ਇੱਜ਼ਤ ਵੀ ਮਿਲੇਗੀ ਤੇ ਇਹ ਜਨੇਊ ਕਹਿਣ ਲੱਗੇ ਰੱਬ ਦੀ ਹਜ਼ੂਰੀ ਤੱਕ ਸਾਥ ਵੀ ਦੇਵੇਗਾ। ਇੱਕ ਮੈਂ ਬੇਨਤੀ ਕਰਨ ਲੱਗਾ ਕਿ ਇਤਨਾ ਇੱਥੇ ਪੂਤ ਦੇ ਅਰਥ ਨੇ ਪਵਿੱਤਰ ਹੈ ਜਨੇਊ ਜਿਹੜਾ ਕਦੀ ਮੈਲਾ ਨਹੀਂ ਹੋ ਸਕਦਾ। ਕੱਪੜਾ ਬੜਾ ਸ਼ੁੱਧ ਹੁੰਦਾ, ਬੜਾ ਸਾਫ਼ ਹੁੰਦਾ, ਪਰ ਸਮਾਂ ਪੈਂਦਾ ਅਤੇ ਮੈਲਾ ਹੋ ਜਾਂਦਾ। ਘਰ ਬਹੁਤ ਵਧੀਆ ਖੂਬਸੂਰਤ ਸਜਾਇਆ ਜਾਂਦਾ ਪਰ ਸਮਾਂ ਪੈਂਦਾ ਅਤੇ ਕੀਤਾ ਪੇਂਟ ਮੈਲਾ ਹੋ ਜਾਂਦਾ। ਗੱਡੀ ਖਰੀਦੀ ਬੜੀ ਵਧੀਆ ਖੂਬਸੂਰਤ ਹੁੰਦੀ ਹੈ, ਸਮਾਂ ਪੈਂਦਾ ਅਤੇ ਮੈਲੀ ਹੋ ਜਾਂਦੀ ਹੈ। ਦੁਨੀਆ ਦੀ ਹਰ ਚੀਜ਼ ਨਵੀਂ ਹੁੰਦੀ ਹੈ, ਸਮਾਂ ਪਾ ਕੇ ਪੁਰਾਣੀ ਹੋ ਜਾਂਦੀ ਹੈ, ਪਰ ਸੱਚ ਪੁਰਾਣਾ ਨਾ ਥੀਆ, ਨਾਮ ਨਾ ਮੈਲਾ ਹੋਏ। ਹਜ਼ੂਰ ਕਹਿਣ ਲੱਗੇ ਨਾਮ ਸਦਾ ਪਵਿੱਤਰ ਰਹਿੰਦਾ ਅਤੇ ਨਾ ਮੰਨਿਆ ਪਤ ਪਾਈਐ ਸਾਲਾਹੀ ਸਤਸੂਤ। ਦਰਗਹਿ ਅੰਦਰ ਪਾਈਐ ਤਗ ਨਾ ਤੂਟਸ ਪੂਤ। ਇੱਥੇ ਪੂਤ ਜਦੋਂ ਹੁੰਦਾ ਨਾ ਕਾਹੇ ਪੂਤ ਝਗੜਤ ਹੋ ਸੰਗ ਬਾਪ, ਉੱਥੇ ਪੂਤ ਦੇ ਅਰਥ ਨੇ ਬਿੰਦੀ ਪੁੱਤਰ। ਜਦੋਂ ਹੁੰਦਾ ਗੋਰਖ ਪੂਤ ਲੋਹਾਰੀ ਪਾ ਬੋਲੇ, ਗੋਰਖ ਦੀ ਸ਼ਾਦੀ ਨਹੀਂ ਸੀ ਪਰ ਜਿਹੜੇ ਉਹਨਾਂ ਦੇ ਚੇਲੇ ਹੁੰਦੇ ਸੀ ਨਾ ਉਹਨਾਂ ਨੂੰ ਨਾਦੀ ਪੁੱਤਰ ਕਿਹਾ ਜਾਂਦਾ। ਇੱਕ ਹੁੰਦਾ ਜਿਵੇਂ ਰਿਸ਼ਤੇ 'ਚ ਪੁੱਤਰ ਹੋਣਾ ਬਿੰਦੀ ਪੁੱਤਰ, ਇੱਕ ਹੁੰਦਾ ਗੁਰੂ ਚੇਲੇ ਦੇ ਸੰਬੰਧ ਵਿੱਚ ਜੋ ਯੋਗੀ ਲੋਕ ਗਿਣਦੇ ਸਨ ਉਹਨਾਂ ਨੂੰ ਕਹਿੰਦੇ ਸੀ ਨਾਦੀ ਪੁੱਤਰ। ਗੋਰਖਪੂਤ ਲੋਹਾਰੀ ਪਾ ਬੋਲਿਆ, ਲੋਹਰੀ ਪਾ ਸਿੱਧ ਸੀ, ਕਹਿੰਦਾ ਮੈਂ ਗੋਰਖ ਦਾ ਪੁੱਤਰ ਲੋਹਰੀ ਪਾ ਬੋਲ ਰਿਹਾ। ਗੁਰੂ ਗ੍ਰੰਥ ਸਾਹਿਬ 'ਚ ਇਹ ਵੀ ਦਰਜ ਹੈ। ਇੱਥੇ ਆ ਗਿਆ ਨਾਦੀ ਪੁੱਤਰ। ਜਦੋਂ ਇੱਥੇ ਪੂਤ ਸ਼ਬਦ ਆਇਆ ਇਸ ਦੇ ਅਰਥ ਨੇ ਪਵਿੱਤਰ, ਉਹ ਇਤਨਾ ਪਵਿੱਤਰ ਜਨੇਊ ਹੋ ਜਾਏਗਾ ਜਿਹੜੇ ਸੱਚ ਨਾਲ ਜੁੜ ਕੇ ਵਾਹਿਗੁਰੂ ਦੇ ਨਾਮ ਦੀ ਹੋਂਦ ਨੂੰ ਮੰਨਦਿਆਂ ਜਪ ਵਿੱਚ ਹੋਣਗੇ, ਕਹਿਣ ਲੱਗੇ ਰੱਬ ਦੀ ਹਜ਼ੂਰੀ ਵਿੱਚ ਵੀ ਟੁੱਟੇਗਾ ਨਹੀਂ।
1: ਮਹੱਲਾ ਪਹਿਲਾ ਤਗਨਾ ਇੰਦਰੀ ਤਗਨਾ ਨਾਰੀ,
0: ਗਲ ਵਿੱਚ ਜਨੇਊ ਪਾ ਲਿਆ ਪਰ ਇੰਦਰੀਆਂ ਜਨੇਊ ਤੋਂ ਸੱਖਣੀਆਂ ਬੈਠੀਆਂ ਨੇ। ਧਿਆਨ 'ਚ ਰੱਖਿਓ ਸਾਡੀਆਂ ਦਸ ਗਿਆਨ ਇੰਦਰੇ ਅਤੇ ਕਰਮ ਇੰਦਰੇ ਨਾਰੀ ਕਹਿਲਾਉਂਦੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ, ਦਸ ਨਾਰੀ ਮੈਂ ਕਰੀ ਦੁਹਾਗਨ, ਗੁਰ ਕਹਿਆ ਇਹ ਰਸਾ ਵਿਖਾਗਨ, ਇਨ ਸੰਬੰਧੀ ਰਸਾਤਲ ਜਾਏ ਹਮ ਗੁਰ ਰਾਖ ਲੀਏ ਲਿਵ ਲਾਏ। ਉਹ ਜਿਹੜੀਆਂ ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਇਹਨਾਂ ਨੂੰ ਸੂਤਰ ਪਾਉਣਾ ਸੀ, ਕਹਿਣ ਲੱਗੇ ਉਹ ਤੇ ਤਾਗਾ ਪਾਇਆ ਨਹੀਂ, ਤੇਰੀਆਂ ਗਿਆਨ ਇੰਦਰੀਆਂ ਆਪੇ ਤੋਂ ਬਾਹਰ ਹੋ ਕੇ ਰਾਤ ਦਿਨ ਪਈਆਂ ਦੌੜਦੀਆਂ ਹਨ ਜੀ।
1: ਭਲਕੇ ਥੁੱਕ ਪਵੈ ਨਿਤ ਦਾੜੀ,
0: ਹਰ ਰੋਜ਼ ਦਾੜੀ ਨੂੰ ਥੁੱਕ ਪੈਂਦੀ ਹੈ। ਅਖਰੀ ਅਰਥ ਹਜ਼ੂਰ ਨੇ ਦਾੜੀ ਦੀ ਪਵਿੱਤਰਤਾ ਵੀ ਬੜੀ ਗਿਣੀ ਹੈ। ਛੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ, ਪਰ ਇਹ ਵੀ ਕਹਿ ਦਿੱਤਾ ਗਰੀਬਾਂ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਜਿਹਦੀ ਦਾੜੀ ਗਰੀਬਾਂ ਵੱਲ ਖਿੱਚਦੀ ਹੈ, ਕਿਸੇ ਨਿਮਾਣੀ ਨਿਤਾਣੀ ਦੀਨ ਗਰੀਬ ਤੇ ਕ੍ਰੋਧਿਤ ਹੋ ਕੇ ਗੁੱਸੇ ਵਿੱਚ ਭਰ ਕੇ ਅਗਰ ਉਸ ਨਾਲ ਵੱਧ ਸਲੂਕੀ ਕਰਨ ਵਾਲੀ ਤੇਰੀ ਦਾੜੀ ਏ ਤੇ ਰੱਬ ਉਸ ਦਾੜੀ ਨੂੰ ਸਨਮਾਨ ਨਹੀਂ ਦਿੰਦਾ। ਗਰੀਬਾਂ ਉੱਪਰ ਜੇ ਖਿੰਜਿਆ ਦਾੜੀ ਪਾਰ ਬ੍ਰਹਮ ਸਾ ਅਗਨ ਮੈਂ ਸਾੜੀ, ਕਹਿਣ ਲੱਗੇ ਕਿਉਂਕਿ ਪੁਰਾਤਨ ਸਮੇਂ ਤੇ ਪੰਡਿਤ ਲੋਕ ਵੀ ਦਾੜੀਆਂ ਰੱਖਦੇ ਸਨ। ਇਹ ਹਕੀਕਤ ਹੈ, ਪੰਡਿਤ ਨੂੰ ਸੰਬੋਧਕ ਹੈ ਸ਼ਬਦ। ਕਹਿਣ ਲੱਗੇ ਇਹ ਪੰਡਿਤ ਜੀ, ਅਗਰ ਤੂੰ ਪੰਡਿਤ ਹੋ ਕੇ ਜਨੇਊ ਗਲ ਵਿੱਚ ਪਾ ਕੇ ਤੇ ਫਿਰ ਤੇਰੀ ਹਾਲਤ ਇਹ ਹੋਵੇ ਕਿ ਤੇਰੀਆਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਦੀ ਦਸ਼ਾ ਹੋਵੇ ਭੈੜੀ, ਤੇ ਕਹਿਣ ਲੱਗੇ ਰੱਬ ਦੇ ਘਰੋਂ ਇੱਜ਼ਤ ਨਹੀਂ ਮਿਲਣੀ, ਤੇਰੀ ਝੋਲੀ ਵਿੱਚ ਬੇਇੱਜ਼ਤੀ ਹੀ ਹੋਣੀ ਹੈ।
1: ਤਗਨਾ ਪੈਰੀ ਤਗਨਾ ਹੱਥੀ,
0: ਪੈਰੀ ਵੀ ਤਗ ਨਹੀਂ ਤੇ ਹੱਥੀ ਵੀ ਤਗ ਨਹੀਂ, ਜਨੇਊ ਤੇਰੇ ਪੈਰ ਤੇ ਵੀ ਅਸਰ ਨਹੀਂ ਕਰ ਰਿਹਾ, ਉਹ ਭਲੇ ਪਾਸੇ ਨਹੀਂ ਜਾਂਦੇ ਬੁਰੇ ਪਾਸੇ ਕਦਮ ਉੱਠਦੇ ਨੇ। ਧਿਆਨ 'ਚ ਰੱਖ ਲੈਣਾ ਹੱਥਾਂ ਵਿੱਚ ਵੀ ਜਨੇਊ ਦਾ ਅਸਰ ਨਹੀਂ, ਹੱਥ ਭੈੜੀ ਕਿਰਤ ਪੈ ਕਰਦੇ ਨੇ, ਹੱਥ ਹਿੰਸਕ ਬਣ ਗਏ ਨੇ। ਕਹਿਣ ਲੱਗੇ ਜੇ ਗਿਆਨ ਇੰਦਰੀਏ ਕਰਮ ਇੰਦਰੀਏ ਵੱਧ ਚੱਲਣ ਨੇ, ਉਹਨਾਂ ਕੋਲ ਗਿਆਨ ਦੀ ਸੋਝੀ ਨਹੀਂ, ਹੱਥਾਂ ਵਿੱਚ ਭਲੀ ਕਿਰਤ ਨਹੀਂ, ਹੱਥਾਂ ਵਿੱਚ ਸੇਵਾ ਨਹੀਂ, ਪੈਰਾਂ ਵਿੱਚ ਗੁਰੂ ਦੇ ਮਾਰਗ ਵੱਲ ਚੱਲਣ ਦੇ ਕਦਮ ਨਹੀਂ, ਤੇ ਸਮਝ ਲੈਣਾ ਨਾ ਉਹ ਜਨੇਊ ਤੇਰੇ ਹੱਥਾਂ 'ਤੇ ਪਿਆ ਅਸਰ ਕਰਦਾ, ਨਾ ਉਸ ਜਨੇਊ ਦਾ ਤੇਰੇ ਪੈਰਾਂ 'ਤੇ ਹੀ ਕੋਈ ਅਸਰ ਹੈ।
1: ਤਗਨਾ ਜਿਹਵਾ ਤਗਨਾ ਅੱਖੀ,
0: ਜਿਹਵਾ ਵਿੱਚ ਵੀ ਤਗ ਨਹੀਂ, ਭੈੜਾ ਬੋਲਦੀ। ਮੈਂ ਗਲਤ ਕਰਨ ਲੱਗਾ, ਗੁਰਮਤਿ ਦੇ ਆਧਾਰ ਤੇ ਜਿਹਵਾ ਦੇ ਤਿੰਨ ਪ੍ਰਮੁੱਖ ਔਗਣ ਗਿਣੇ ਗਏ ਨੇ, ਉਹਨਾਂ ਵੱਲ ਜ਼ਰੂਰ ਪਹਿਰਾ ਦਿੰਦੇ ਰਹਿਣਾ। ਇੱਕ ਜ਼ੁਬਾਨ ਨਾਲ ਝੂਠ ਬੋਲਣਾ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ। ਦੂਸਰਾ ਜ਼ੁਬਾਨ ਨਾਲ ਨਿੰਦਾ ਕਰਨੀ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਤ ਕਰਨ ਤੀਸਰਾ ਹੈ ਜ਼ੁਬਾਨ ਨਾਲ ਕੌੜਾ ਬੋਲਣਾ ਨਾਨਕ ਫਿੱਕੇ ਬੋਲੇ ਹੈ ਤਨ ਮਨ ਫਿੱਕਾ ਹੋਏ ਹਜ਼ੂਰ ਕਹਿਣ ਲੱਗੇ ਤੇਰੀ ਜਿਹਵਾ ਤੇ ਵੀ ਤਗ ਨਹੀਂ ਤੇਰੀਆਂ ਅੱਖਾਂ ਵਿੱਚ ਵੀ ਤਗ ਨਹੀਂ ਉਹ ਜਿਹੜਾ ਜਨੇਊ ਦੇ ਤਾਗੇ ਦਾ ਅਸਰ ਅੱਖਾਂ ਵਿੱਚ ਚਾਹੀਦਾ ਸੀ ਅੱਖਾਂ ਦਿੱਤੀਆਂ ਭਲਿਆ ਜਾਂ ਤੇ ਸੰਸਾਰ ਦੀ ਕਿਰਤ ਵਾਸਤੇ ਅੱਖਾਂ ਨੂੰ ਵਰਤ ਜਾਂ ਇਹਨਾਂ ਅੱਖਾਂ ਨਾਲ ਵਸਦੀ ਇਸ ਸੰਸਾਰਕ ਰਚਨਾ ਵਿੱਚੋਂ ਕਰਤੇ ਪੁਰਖ ਨੂੰ ਵੇਖਣਾ ਕਰ ਮੈਂ ਇੱਕ ਬੇਨਤੀ ਕਰਨ ਲੱਗਾ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਪ ਦ੍ਰਿਸ਼ਟ ਹੋਈ ਕੀ ਅੱਖਾਂ ਵਿੱਚ ਦਿਵ ਦ੍ਰਿਸ਼ਟੀ ਹੈ ਕੀ ਇਹ ਨੇਤਰੋਂ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਦੋ ਅੰਖੋਂ ਕਾ ਯਹੀ ਉਦੇਸ਼ ਯੇ ਵੀ ਦੇਖ ਯੇ ਵੀ ਦੇਖ ਦੇਖਤ ਦੇਖਤ ਐਸੇ ਦੇਖ ਮਿਟ ਜਾਏ ਦੁਬਦਾ ਰਹਿ ਜਾਏ ਏਕ ਕਦੀ ਅੱਖਾਂ ਵੱਲ ਝਾਤ ਮਾਰਨਾ ਤੇ ਦਾਤੇ ਦਾ ਸ਼ੁਕਰ ਕਰਨਾ ਮਾਲਕ ਸਰੀਰ ਨੂੰ ਅੱਖਾਂ ਦੇ ਕੇ ਅੰਦਰ ਜੋਤ ਟਕਾਈ ਹੈ ਮਾਲਕ ਰਹਿਮਤ ਕਰ ਆਪਣੀ ਕਾਇਨਾਤ ਵਿੱਚੋਂ ਆਪਣਾ ਦੀਦ ਬਖਸ਼ਿਸ਼ ਕਰ ਦੇ ਇੱਕ ਰੱਬ ਨੂੰ ਮਿਲਿਆ ਹੋਇਆ ਬੜੀ ਸੁੰਦਰ ਅਨੁਭਵ ਦੀ ਗੱਲ ਕਹਿੰਦਾ ਹਮ ਹੁਸਨ ਕੋ ਬੇਹੱਦੇ ਨਜ਼ਰ ਦੇਖਦੇ ਰਹੇ ਮੁਸ਼ਕਲ ਥੀ ਤਾਬੇ ਦੀਦ ਮਗਰ ਦੇਖਦੇ ਰਹੇ ਆਪਣੀ ਨਜ਼ਰ ਸੇ ਦੇਖਦੇ ਤੋ ਐਨ ਸ਼ਿਰਕ ਥਾ ਮਗਰ ਤੇਰੀ ਨਜ਼ਰ ਸੇ ਤੇਰੀ ਨਜ਼ਰ ਦੇਖਦੇ ਰਹੇ ਵਾਹ ਮਾਲਕ ਕਿਤੇ ਰਹਿਮਤ ਹੋ ਜਾਏ ਇਹਨਾਂ ਅੱਖਾਂ ਵਿੱਚ ਵੀ ਤੇਰਾ ਦੀਦ ਕਰਨ ਦੀ ਗੱਲ ਬਣ ਜਾਏ ਜੇ ਅੱਖਾਂ ਵਿੱਚ ਤੇਰਾ ਦਰਸ਼ਨ ਨਹੀਂ ਕੀਤਾ ਪਰ ਰੂਪ ਵੇਖਿਆ ਪਰ ਤਨ ਵੇਖਿਆ ਪਰ ਔਰਤ ਤੇ ਪਰ ਪੁਰਸ਼ ਵੱਲ ਝਾਤ ਮਾਰੀਏ ਤੇ ਹਜ਼ੂਰ ਕਹਿਣ ਲੱਗੇ ਫਿਰ ਨਾ ਤੇ ਤੇਰੇ ਹੱਥਾਂ ਵਿੱਚ ਨਾ ਤੇਰੇ ਪੈਰਾਂ ਵਿੱਚ ਨਾ ਤੇਰੀ ਰਸਨਾ ਤੇ ਨਾ ਤੇਰੀਆਂ ਅੱਖਾਂ ਵਿੱਚ ਇਸ ਤਗ ਦਾ ਅਸਰ ਹੈ ਜੀ
1: ਵਟ ਧਾਗੇ ਅਵਰਾ ਕੱਤੈ
0: ਆਪ ਤੇ ਪੰਡਿਤ ਜੀ ਬੇਤੱਗੇ ਹੋ ਆਪ ਤੇ ਅਸਲੀ ਜਨੇਊ ਤੋਂ ਸੱਖਣੇ ਹੋ ਤੇ ਦੂਸਰਿਆਂ ਨੂੰ ਧਾਗੇ ਤੇ ਵੱਟ ਵੱਟ ਕੇ ਜਨੇਊ ਪੈ ਪਾਉਂਦੇ ਹੋ
1: ਮੈਂ ਪਹਾੜ ਕਰੇ ਵੇ ਆਹੋ ਕੱਢ ਕਾਗਲ ਦੱਸੇ ਰਾਹੋ
0: ਉਂਜ ਤੇ ਕਾਗਜ਼ ਖੋਲ ਕੇ ਪੱਤਰੀ ਖੋਲ ਕੇ ਦੂਜਿਆਂ ਨੂੰ ਰਾਹ ਪੈ ਦੱਸਦੇ ਹੋ ਤੇ ਜੇ ਕਿਸੇ ਗਰੀਬ ਬੱਚੀ ਦੀ ਸ਼ਾਦੀ ਕਰਨੀ ਪੈ ਜਾਏ ਤੇ ਉੱਥੇ ਪੂਰਾ ਭਾੜਾ ਮੰਗਦੇ ਹੋ ਵੀ ਇਤਨੇ ਪੈਸੇ ਰੱਖ ਦਿਓ ਪਹਿਲਾਂ ਫੇਰ ਅਗਲਾ ਮੰਤਰ ਉਚਾਰਨ ਕਰਾਂਗੇ ਹੱਦ ਹੋ ਗਈ ਸਾਈ ਪੁੱਤਰੀ ਜਜਮਾਨ ਕੀ ਥਾ ਤੇਰੀ ਏਕ ਧਾਨ ਖਾਧੇ ਤੇਰਾ ਜਨਮ ਗਿਆ ਹਜ਼ੂਰ ਕਹਿਣ ਲੱਗੇ ਹਾਲਤ ਹੈ ਇਹ ਕਿ ਵਿਆਹ ਕਰਨਾ ਹੋਵੇ ਤੇ ਉੱਥੇ ਫਿਰ ਪੂਰਾ ਹੀ ਜਿਵੇਂ ਕਿਸੇ ਤੇ ਜੁਰਮਾਨਾ ਲਗਾ ਦੇਣਾ ਹੋਵੇ ਇੱਕ ਅਦੀਬ ਕਹਿੰਦਾ ਦਾਨ ਦੀਆ ਵਹੀ ਉੱਤਮ ਹੈ ਜਿਸੇ ਦਾਨੀ ਨੇ ਮਨ ਮਾਨਾ ਹੈ ਅਰੇ ਜਿਸ ਦਾਨ ਸੇ ਦਾਨੀ ਦੁੱਖ ਮਾਨੇ ਵੋ ਦਾਨ ਨਹੀਂ ਜੁਰਮਾਨਾ ਹੈ ਕਹਿਣ ਲੱਗੇ ਹਾਲਤ ਤੇਰੀ ਇਹ ਹੈ ਲੈ ਪਹਾੜ ਕਰੇ ਵਿਆਹ ਕੱਢ ਕਾਗਲ ਦੱਸੇ ਰਾਹ ਤੂੰ ਕਾਗਜ਼ ਕੱਢ ਕੇ ਦੂਜਿਆਂ ਨੂੰ ਰਾਹ ਦੱਸਦਾ ਹੈ
1: ਸੁਣ ਵੇਖੋ ਲੋਕਾਂ ਇਹੋ ਵਿਦਾਨ ਮਨ ਅੰਦਾ ਨਾਓ ਸੁਜਾਨ
0: ਹੈ ਦੁਨੀਆਂ ਦੇ ਲੋਕੋ ਦੇਖੋ ਕਿਤਨਾ ਹੈਰਾਨੀਜਨਕ ਕੌਤਕ ਵਿਦਾਨ ਦੇ ਅਰਥ ਨੇ ਆਸ਼ਚਰਜਨਕ ਗੱਲ ਸੁਣੋ ਸੁਣ ਵੇਖੋ ਲੋਕਾਂ ਇਹੋ ਵਿਦਾਨ ਮਨ ਅੰਦਾ ਨਾਓ ਸੁਜਾਨ ਮਨ ਤੇ ਅੰਧਾ ਮਨ ਅੰਦਰ ਤੇ ਸੋਝੀ ਨਹੀਂ ਤੇ ਨਾ ਰੱਖਿਆ ਬੜਾ ਸੁਜਾਨ ਬੜਾ ਸਿਆਣਾ ਬੜਾ ਪੰਡਿਤ ਹੱਦ ਹੋ ਗਈ ਨਾ ਰੱਖਿਆ ਕਰੋੜੀ ਮੱਲ ਜੇਬ ਚ ਇੱਕ ਕੌਡੀ ਨਹੀਂ ਲੱਭਦੀ ਯਹਾਂ ਚ ਰੱਖ ਲੈਣਾ ਪੁੱਛਿਆ ਤੁਹਾਡਾ ਨਾਂ ਕੀ ਹੈ ਕਹਿੰਦਾ ਸ਼ੇਰ ਸਿੰਘ ਕਹਿੰਦੇ ਇੱਥੇ ਕਿਉਂ ਖਲੋਤੇ ਹੋ ਕਹਿੰਦਾ ਅੱਗੇ ਕੁੱਤਾ ਭੌਂਕਦਾ ਡਰਦਾ ਖਲੋਤਾ ਹੋਇਆ ਹੱਦ ਹੋ ਗਈ ਨਾ ਰੱਖਿਆ ਸ਼ੇਰ ਸਿੰਘ ਕੁੱਤਿਆਂ ਤੋਂ ਡਰਦਾ ਫਿਰਦਾ ਹਾਲਤ ਕੀ ਹੈ ਨਾ ਰੱਖਿਆ ਪੰਡਿਤ ਸੁਜਾਨ ਪਰ ਮਨ ਦੀ ਹਾਲਤ ਕੀ ਹੈ ਰੱਤੀ ਭਰ ਵੀ ਅੰਦਰ ਸੋਝੀ ਨਹੀਂ ਅਕਲ ਵੱਲੋਂ ਅੰਧਾ ਹੈ ਅੰਦਰ ਦੀ ਗੁਰਮਤ ਦੀ ਵਿਚਾਰਧਾਰਾ ਤੋਂ ਅੰਧਾ ਹੈ ਤੇ ਨਾ ਰੱਖਿਆ ਹੈ ਬੜਾ ਸੁਜਾਨ।

0: ਵਾਰ ਦਾ ਮੁੱਖ ਸੰਬੰਧ ਪੌੜੀ ਨਾਲ ਹੁੰਦਾ। ਇਹ ਪੌੜੀ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਪਣੀ ਹੀ ਉਚਾਰਨ ਕੀਤੀ ਹੈ। ਹਜ਼ੂਰ ਕਹਿਣ ਲੱਗੇ, ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਥਾਈ ਕਾਰ ਕਰਾਏ ਸੀ। ਅਗਰ ਮਾਲਕ ਰਹਿਮਤ ਦੇ ਘਰ ਵਿੱਚ ਆ ਜਾਏ, ਉਹ ਸਾਡੇ 'ਤੇ ਦਇਆ ਕਰ ਦੇਵੇ ਅਤੇ ਅਸੀਂ ਕਾਰ ਮਾਲਕ ਦੀ ਪ੍ਰੇਰਕ ਦੀ ਪ੍ਰੇਰਣਾ ਨਾਲ ਕਰਨ ਦੇ ਲਾਇਕ ਬਣ ਸਕਦੇ ਹਾਂ। ਅਰਦਾਸ ਕਰਨਾ, ਮਾਲਕ ਕਿਰਪਾ ਕਰ ਦਿਓ, ਆਪ ਉਹ ਪ੍ਰੇਰਣਾ ਅੰਦਰ ਬਣ ਕੇ ਦੇ ਦਿਓ ਕਿ ਮੈਂ ਕਾਰ ਆਪਣੀ ਮਰਜ਼ੀ ਨਾਲ ਨਾ ਕਰਾਂ, ਤੁਹਾਡੇ ਹੁਕਮ ਵਿੱਚ ਰਹਿ ਕੇ ਹੁਕਮ ਅਨੁਸਾਰ ਕਾਰ ਕਰਨੀ ਸਿੱਖ ਲੇਵਾਂ।
1: ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ।
0: ਜਿਸ ਨੂੰ ਆਪਣਾ ਹੁਕਮ ਮਨਾ ਲੈਂਦਾ, ਦਇਆ ਦੇ ਘਰ ਵਿੱਚ ਆ ਗਿਆ, ਆਪਣੀ ਕਾਰੇ ਲਾ ਲਿਆ ਤੇ ਫਿਰ ਹੁਕਮ ਮਨਾ ਲਿਆ, ਤੇ ਉਸ ਸੇਵਕ ਨੇ ਸੇਵਾ ਮਾਲਕ ਦੇ ਹੁਕਮ ਵਿੱਚ ਨਿਮਰਤਾ ਵਿੱਚ ਰਹਿ ਕੇ ਕਰਨੀ ਸਿੱਖ ਲਈ। ਗੁਰੂ ਅਮਰਦਾਸ ਪਾਤਸ਼ਾਹ ਜੀ ਜਦੋਂ ਪਹਿਲੀ ਵਾਰੀ ਪਾਣੀ ਦੀ ਗਾਗਰ ਲੈਣ ਬਿਆਸ ਦੇ ਕਿਨਾਰੇ ਗਏ ਸਨ, ਉੱਚੀ ਥਾਵੋਂ ਗਾਗਰ ਭਰ ਕੇ ਖਿੱਚਣ ਲੱਗੇ ਤੇ ਕੱਢੀ ਨਾ ਗਈ। ਪਾਸ ਖਲੋਤੇ ਨੌਜਵਾਨ ਨੇ ਆਖਿਆ ਸੀ, ਬਾਬਾ ਜੀ ਉੱਚੀ ਥਾਵੇਂ ਹੋ, ਅੰਦਰ ਪਾਣੀ ਦੇ ਨੀਵੀਂ ਥਾਵੇਂ ਚਲੇ ਜਾਓ ਤੇ ਪਾਣੀ ਦੀ ਸਤਹ ਤੇ ਕਰਕੇ ਗਾਗਰ ਆਸਾਨੀ ਨਾਲ ਚੁੱਕ ਲਓਗੇ। ਜਦੋਂ ਇਹ ਯੁਗਤੀ ਵਰਤੀ ਤੇ ਗਾਗਰ ਸਿਰ ਤੇ ਰੱਖੀ ਤੇ ਬਾਹਰ ਨਿਕਲ ਕੇ ਕਹਿਣ ਲੱਗੇ, ਵਾਹ ਭਲਿਆ, ਜੀਵਨ ਜੁਗਤ ਦੱਸ ਦਿੱਤੀ ਹੈ। ਅੱਜ ਪਤਾ ਚੱਲਿਆ, ਸੇਵਕ ਨੀਵਾਂ ਹੋਵੇ ਤੇ ਸੇਵਾ ਨੂੰ ਉੱਚੀ ਕਰ ਲੇਵੇ, ਉਹ ਸੇਵਕ ਸੇਵਾ ਉਠਾ ਸਕਦਾ। ਜਿਹੜਾ ਸੇਵਕ ਉੱਚਾ ਬਣ ਜਾਏ ਤੇ ਸੇਵਾ ਨੂੰ ਨੀਵਾਂ ਦਰਜਾ ਦੇ ਦੇਵੇ, ਉਹ ਸੇਵਕ ਸੇਵਾ ਨਹੀਂ ਕਰ ਸਕਦਾ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਜਿਸ ਨੂੰ ਤੂੰ ਆਪਣਾ ਹੁਕਮ ਮਨਾ ਲੈਂਦਾ, ਉਹੀ ਸੇਵਕ ਬਣ ਕੇ ਸੇਵਾ ਕਰ ਸਕਦਾ ਹੈ ਜੀ।
1: ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਕਸਮੇ ਕਾ ਮਹਿਲ ਪਾਏ ਸੀ।
0: ਹੁਕਮ ਮੰਨ ਕੇ ਪ੍ਰਵਾਨ ਹੋ ਜਾਈਦਾ ਤੇ ਮਾਲਕ ਦੇ ਘਰ ਟਿਕਾਣਾ ਮਿਲ ਜਾਂਦਾ, ਮਾਲਕ ਦਾ ਮਹਿਲ ਮਿਲ ਜਾਂਦਾ। ਆਪ ਨੂੰ ਪਤਾ ਹੋਵੇਗਾ, ਆ ਧਰਕਾ ਨੌਕਰ ਸਾਲਸਰਾਏ ਜੌਹਰੀ ਦਾ, ਅੱਜ ਸਾਲਸਰਾਏ ਜੌਹਰੀ ਨੇ ਆਖਿਆ ਵੀ ਆ ਜਿਨ੍ਹਾਂ ਨੇ ਲਾਲ ਭੇਜਿਆ ਇਤਨਾ ਕੀਮਤੀ, ਜਾਂ ਤੂੰ ਮਰਦਾਨਾ ਜੀ ਦੇ ਨਾਲ ਜਾ ਕੇ ਗੁਰਦੇਵ ਦੇ ਚਰਨਾਂ 'ਤੇ ਆ ਮੇਰੇ ਵੱਲੋਂ ਭੇਟਾ ਰੱਖ ਕੇ ਨਮਸਕਾਰ ਕਰੀ। ਹੁਕਮ ਮੰਨ ਕੇ ਚਲਾ ਗਿਆ, ਭੇਟਾ ਰੱਖਣ ਲੱਗਾ ਤੇ ਮਨ ਵਿੱਚ ਸੋਚਦਾ ਵੀ ਮੇਰਾ ਤੇ ਕੁਛ ਵੀ ਨਹੀਂ ਹੈ ਤੇ ਮੇਰੇ ਮਾਲਕ ਦਾ, ਮੇਰੇ ਕੋਲ ਕੁਛ ਹੁੰਦਾ ਤੇ ਮੈਂ ਆਪਣੀ ਭੇਟਾ ਵੀ ਕਰ ਦਿੰਦਾ। ਤੇ ਇੰਜ ਕਰਦਿਆਂ ਕਰਦਿਆਂ ਆਪਣਾ ਪਿਆਰ ਹੀ ਭੇਟਾ ਵਿੱਚ ਰੱਖਿਆ ਗਿਆ। ਸੁਭਾਵਕ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਿਹਰ ਕੀਤੀ ਤੇ ਅਧਰਕੇ ਨੌਕਰ ਨੂੰ ਨਿਹਾਲ ਨਿਹਾਲ ਕਰ ਦਿੱਤਾ। ਇਤਨੇ ਨੂੰ ਸਾਲ ਸਰਾਏ ਆਇਆ ਤੇ ਆਪਣੇ ਨੌਕਰ ਵੱਲ ਝਾਤ ਮਾਰੀ ਕਿ ਇਸ ਦੀਆਂ ਅੱਖਾਂ ਵਿੱਚ ਸਰੂਰ ਹੀ ਹੋਰ, ਇਸ ਦੀ ਤਕਨੀ ਬਦਲ ਗਈ। ਬੜਾ ਹੈਰਾਨ ਹੋਇਆ ਵੀ ਐਡੇ ਕਾਮਲ ਗੁਰੂ ਨੇ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਮਸਤਕ ਝੁਕਾ ਕੇ ਇੱਕ ਗੱਲ ਆਖੀ, ਜਿਹੜੀ ਕਿਰਪਾ ਮੇਰੇ ਨੌਕਰ ਤੇ ਕੀਤੀ ਜੇ ਨਾ, ਉਹ ਮੇਰੇ ਤੇ ਵੀ ਕਰ ਦਿਓ। ਤੇ ਸਾਹਿਬ ਕਹਿਣ ਲੱਗੇ, ਸਾਲ ਸਰਾਏ ਸੌਦਾ ਬੜਾ ਮਹਿੰਗਾ ਹੈ। ਕਹਿਣ ਲੱਗੇ, ਮਹਾਰਾਜ ਹੁਕਮ ਕਰੋ, ਉਹੀ ਭੇਟਾ ਦੇ ਦਿਆਂਗਾ। ਕਹਿਣ ਲੱਗੇ, ਮਾਇਆ ਨਾਲ ਨਹੀਂ ਮਿਲਣਾ, ਹੁਕਮ ਮੰਨਣਾ ਪੈਣਾ। ਕਹਿਣ ਲੱਗੇ, ਹੁਕਮ ਕਰੋ, ਕੀ ਹੁਕਮ ਹੈ? ਤੇ ਸਾਹਿਬ ਕਹਿਣ ਲੱਗੇ, ਇੰਜ ਕਰ, ਆਪਣੇ ਨੌਕਰ ਦੇ ਚਰਨਾਂ ਤੇ ਢਹਿ ਪੈ, ਜੇ ਇਹ ਦਾਤ ਪ੍ਰਾਪਤ ਕਰਨੀ ਹੈ। ਤੇ ਸਾਲ ਸਰਾਏ ਝਿਜਕਿਆ, ਕਹਿਣ ਲੱਗਿਆ, ਤੇ ਬੜਾ ਔਖਾ ਕੰਮ ਦੱਸ ਦਿੱਤਾ ਜੀ, ਜਿਹੜਾ ਨੌਕਰ ਰੋਜ਼ ਮੇਰੇ ਚਰਨਾਂ ਤੇ ਝੁਕਦਾ ਰਿਹਾ, ਮੈਂ ਅੱਜ ਉਸ ਤੇ ਝੁਕ ਜਾਵਾਂ? ਸਾਹਿਬ ਕਹਿਣ ਲੱਗੇ, ਸਾਲ ਸਰਾਏ, ਅੱਜ ਤੱਕ ਹੁਕਮ ਕਰਨਾ ਸਿੱਖਿਆ ਹੈ, ਹੁਕਮ ਮੰਨਣਾ ਸਿੱਖ ਲੈ। ਬਸ ਢਹਿ ਪਿਆ ਸੀ ਚਰਨਾਂ ਤੇ, ਸਾਹਿਬ ਦੀ ਰਹਿਮਤ ਹੋ ਗਈ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਵੀ ਮੰਨਣਾ, ਅਕਾਲ ਪੁਰਖ ਦੇ ਹੁਕਮ ਵਿੱਚ ਰਹਿਣਾ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ। ਜਿਨ੍ਹਾਂ ਨੇ ਹੁਕਮ ਨੂੰ ਬੁੱਝ ਲਿਆ, ਹੁਕਮ ਵਿੱਚ ਜੰਮਣਾ ਹੋਇਆ, ਹੁਕਮ ਵਿੱਚ ਜੀਵਨ ਮਿਲਿਆ, ਹੁਕਮ ਵਿੱਚ ਸਾਰੀ ਕਿਰਤ ਮਿਲੀ, ਮਾਲਕ ਰਹਿਮਤ ਕਰ, ਤੇਰੇ ਭਾਣੇ ਵਿੱਚ ਹੁਕਮ ਵਿੱਚ ਜੀ ਸਕਾਂ। ਤੇ ਗੁਰੂ ਗ੍ਰੰਥ ਸਾਹਿਬ ਸਮੁੱਚਾ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਵਿੱਚ ਜੀ ਸਕਾਂ। ਲੈਣਾ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ ਤਾਂ ਆਪਣੇ ਮਾਲਕ ਦੀ ਮਹਿਲ ਦੀ ਘਰ ਦੀ ਪ੍ਰਾਪਤੀ ਕਰ ਸਕੇਗਾ।
1: ਖਸਮੈ ਭਾਵੈ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ।
0: ਬਸ ਜੋ ਖਸਮ ਨੂੰ ਭਾ ਗਿਆ, ਜੋ ਮਾਲਕ ਨੂੰ ਭਾ ਗਿਆ, ਕਹਿਣ ਲੱਗਾ ਉਸਨੇ ਮਾਲਕ ਦੇ ਹੁਕਮ ਵਿੱਚ ਕਦਮ ਉਠਾਏ ਤੇ ਫਿਰ ਮਨ ਚਿੰਦਿਆ ਹਲ ਪ੍ਰਾਪਤ ਹੋ ਗਏ। ਜੋ ਚਾਹੀਦਾ ਸੀ ਉਹ ਮਿਲ ਗਿਆ, ਸੰਸਾਰਿਕ ਸੁੱਖ ਵੀ ਮਿਲ ਗਏ, ਧਰਮ ਦੇ ਸੁੱਖ ਵੀ ਮਿਲ ਗਏ, ਲੋਕ ਵੀ ਸੁਖੀਆ ਤੇ ਪਰਲੋਕ ਵੀ ਸੁਹੇਲਾ ਹੋ ਗਿਆ।
1: ਤਾਂ ਦਰਗਹਿ ਪੈਤਾ ਜਾਏ ਸੀ,
0: ਇੱਥੇ ਪੈਤਾ ਜਾਇਸੀ ਦੇ ਅਰਥ ਨੇ ਬਾ ਇੱਜ਼ਤ ਸਨਮਾਨ ਸਹਿਤ ਸਿਰਪਾਓ ਲੈ ਕੇ, ਪਹਿਰ ਸਿਰਪਾਓ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ ਤੇ ਕਹਿ ਲਈਏ ਫਿਰ ਆਓ ਬੈਠ ਆਦਰ ਸ਼ੁਭ ਦੇਉ। ਵਾਹਿਗੁਰੂ ਜੀ ਦੇ ਹੁਕਮ ਵਿੱਚ ਰਹਿਣ ਵਾਲੇ, ਗੁਰੂ ਸ਼ਬਦ ਅਨੁਸਾਰ ਜੀਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿੱਚ ਜਾਣਗੇ, ਬਾ ਇੱਜ਼ਤ ਜਾਣਗੇ, ਸਨਮਾਨ ਸਹਿਤ ਜਾਣਗੇ। ਉਹ ਪੈਦਾ ਜਾਇਜ਼ ਸੀ, ਉਹ ਸਿਰਪਾਓ ਲੈ ਕੇ ਵਾਹਿਗੁਰੂ ਜੀ ਦੀ ਚਰਨ ਸ਼ਰਨ ਦੇ ਮਾਲਕ ਬਣਨਗੇ ਤੇ ਸਹਿਬ ਰਹਿਮਤ ਕਰਨ। ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਵਿੱਚ ਗੁਰੂ ਸ਼ਬਦ ਦੀ ਵਿਚਾਰ, ਗੁਰੂ ਦੀ ਸੀਸ ਸਦਕਾ ਕਰਨ ਦਾ ਜੋ ਹਿਆ ਕੀਤਾ, ਅਨੇਕਾਂ ਭੁੱਲਾਂ ਦਾਸ ਪਾਸੋਂ ਹੋਈਆਂ ਦੇ ਲਈ ਖਿਮਾ ਦਾ ਚਾਚਕ ਹਾਂ। ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਯਾਨੀ ਜਸਵਿੰਦਰ ਸਿੰਘ ਜੀ, ਜੋ ਕਿ ਸਾਰੇ ਪ੍ਰੋਗਰਾਮ ਨੂੰ ਉਲੀਕਦੇ, ਦਾਸ ਨੂੰ ਉਹਨਾਂ ਹੁਕਮ ਕੀਤਾ, ਆਪ ਸੰਗਤਾਂ ਦੇ ਵੀਰ ਤੇ ਗੁਰੂ ਕੇ ਸ਼ਬਦ ਦੀਆਂ ਵਿਚਾਰਾਂ ਦੀ ਸਾਂਝ ਕੀਤੀ, ਮੈਂ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਪ੍ਰਧਾਨ ਸਾਹਿਬ ਜੀ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ। ਆਪਣੀਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ। ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਸ਼ਰਨ ਨਾਲ ਜੁੜ ਕੇ ਆਪਣਾ ਹਰ ਕਦਮ ਸਫਲਾ ਕਰ ਸਕੀਏ। ਅਖੀਰਲੀਆਂ ਪੰਕਤੀਆਂ ਸ਼ਰਵਣ ਕਰਕੇ ਫਤਿਹ ਦੀ ਸਾਂਝ ਪ੍ਰਾਪਤ ਕਰਨਾ ਜੀ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਕੱਲ੍ਹ ਨੂੰ 6 ਅਗਸਤ ਦਿਨ ਵੀਰਵਾਰ ਨੂੰ ਸ਼ਾਮ 5:30 ਵਜੇ ਤੋਂ ਲੈ ਕੇ 6:30 ਵਜੇ ਤੱਕ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਜ ਲੇਕ ਵਿਖੇ ਗੁਰਮਤ ਸਮਾਗਮ ਸਿੱਖ ਇਤਿਹਾਸ 'ਤੇ ਇੱਕ ਸੈਮੀਨਾਰ ਹੋ ਰਿਹਾ। ਇਸ ਸਮਾਗਮ ਦੇ ਵਿੱਚ ਸੈਮੀਨਾਰਾਂ ਦੇ ਵਿੱਚ ਡਾਕਟਰ ਸਰਦਾਰ ਗਿਆਨ ਸਿੰਘ ਜੀ ਸੰਧੂ ਉਹ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੇ ਨਾਲ ਜੋੜਨਗੇ। ਸੋ ਆਪ ਜੀ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ 5:15 ਵਜੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾ ਕਰਨੀ। ਦੁਬਾਰਾ ਫਿਰ ਬੇਨਤੀ ਹੈ, ਕੱਲ੍ਹ ਦਿਨ ਵੀਰਵਾਰ ਨੂੰ ਸ਼ਾਮ 5:30 ਵਜੇ ਤੋਂ ਲੈ ਕੇ 6:30 ਵਜੇ ਤੱਕ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਲੇਕ ਵਿਖੇ ਗੁਰਮਤਿ ਸਮਾਗਮ ਹੋ ਰਿਹਾ ਹੈ, ਸਿੱਖ ਇਤਿਹਾਸ 'ਤੇ ਇੱਕ ਸੈਮੀਨਾਰ ਹੋ ਰਿਹਾ ਹੈ। ਬੱਚਿਆਂ ਨੂੰ, ਜਿਹੜੇ ਬੱਚੇ ਇੱਥੇ ਆਏ ਹੋਏ ਨੇ, ਉਹਨਾਂ ਨੂੰ ਕੀ ਮੁਸ਼ਕਲਾਂ ਆਉਂਦੀਆਂ, ਉਹਨਾਂ ਦਾ ਹੱਲ ਕੀ ਹੈ, ਕਿਸੇ ਦਾ ਕੋਈ ਵੀ ਸਵਾਲ ਹੋਵੇ ਉਹਦਾ ਜਵਾਬ ਦਿੱਤਾ ਜਾਏਗਾ ਸੈਮੀਨਾਰ ਦੇ ਵਿੱਚ। ਸੈਮੀਨਾਰ ਨੂੰ ਸੰਬੋਧਨ ਕਰਨ ਵਾਸਤੇ, ਸੰਗਤਾਂ ਨੂੰ ਸੰਬੋਧਨ ਕਰਨ ਵਾਸਤੇ ਡਾਕਟਰ ਗਿਆਨ ਸਿੰਘ ਜੀ ਸੰਧੂ ਉਹ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਸੋ ਆਪ ਜੀ ਨੂੰ ਬੇਨਤੀ ਹੈ ਕਿ ਪਰਿਵਾਰਾਂ ਸਮੇਤ, ਬੱਚਿਆਂ ਸਮੇਤ, ਖਾਸ ਤੌਰ 'ਤੇ ਜਿਹੜੇ ਬੱਚੇ ਸਟੂਡੈਂਟ ਆਏ ਹੈ ਜਾਂ ਵਰਕ ਪਰਮਿਟ 'ਤੇ ਹੈ, ਜਿਨ੍ਹਾਂ ਨੂੰ ਕੋਈ ਮੁਸ਼ਕਲ ਆ ਰਹੀ ਹੈ, ਇਮੀਗ੍ਰੇਸ਼ਨ ਦੀ ਕੋਈ ਮੁਸ਼ਕਲ ਆਉਂਦੀ ਹੈ ਜਾਂ ਕੋਈ ਹੋਰ ਮੁਸ਼ਕਲ ਆਉਂਦੀ ਹੈ, ਉਹਨਾਂ ਦੇ ਹਰ ਸਵਾਲ ਦਾ ਜਵਾਬ ਦਿੱਤਾ ਜਾਏਗਾ। ਸੋ ਆਪ ਜੀ ਨੂੰ ਬੇਨਤੀ ਹੈ, ਜਿਹੜੇ ਬੱਚੇ ਆਏ ਹੋਏ ਉਹਨਾਂ ਬੱਚਿਆਂ ਨੂੰ, ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕੱਲ੍ਹ ਨੂੰ 5:30 ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਉਦਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਉਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣਹਾਰੇ।

ਵੈ ਰਾਜਾ ਧਰਮ ਦੁਆਰੀ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੀ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੀ ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵ ਧਿਆ ਅੰਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੀ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੀ ਗਾਵਣ ਤੁਧਨੋ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਣੀ ਆ ਮਨ ਮੋਹਣ ਸੁਰਗ ਮਛ ਪਾਇਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ

ਸਭ ਸੁਰਤੀ ਮੈਲ ਸੁਰਤ ਕਮਾਈ, ਸਭ ਕੀਮਤ ਮੈਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੋਦ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕਰ ਆਈਆਂ। ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਭੰਡਾਰ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੇ ਖਾਏ ਚੱਲੀ ਹੈ ਦੂਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਾਉ। ਸਾਚੇ ਨਾਮ ਕੀ ਦਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋਹੋਆ ਨਾ ਕੋਏ। ਜੇ ਵੜ ਆਪ ਤੇ ਵੜ ਤੇਰੀ ਦਾਤ, ਜੈਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੇ ਹੈ ਤੇ ਕਮ ਜਾਤ, ਨਾਨਕ ਨਾਵੇ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਾਨ ਸਤਿਗੁਰ ਸਤਿਪੁਰਖਾਂ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ਼।

ਹਰ ਜਨ ਕੇਵੜ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਦਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਚੌਥਾ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜਨ ਤੋ ਪਾਏ ਤਾਂ ਕਾਰੀ ਜਿਕੂ ਆਗੈ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡਿਆ ਵੈਸੈ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ

ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ।

ਜੋਗੀ ਮੇਲ ਜਿਸਨੋ ਤੂੰ ਜਾਣਾ ਹੀ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸ

ਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇ ਰਾਗ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾਂ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਜਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਭਗਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਾਖਿਓ ਰਧਾਰੋ ਤਮ ਸੰਸਾਰ ਚਰਨ ਲਗ ਧਰੀਐ ਸਭ ਨਾਨਕ ਬ੍ਰਹਮ ਪਸਾਰੋ

ਤਰਸਪਇਓਈ ਤਰਸਪਇਆ ਮਹਿ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ ਜੀ।

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ

Thank you.

ఆరోగ్యం

ਸਾਹਿਬ ਸਾਹਿਬ ਕੀ ਰਹੇ ਸਵਾਰ ਬਣੇ ਸਮੇਂ ਸਤੇ ਸਮੇਂ

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਜੈਕਾਰ ਕਰੈ ਸਭ ਉਸਤ ਸੰਗਤ ਸਾਧ ਪਿਆਰੀ ਸਦ ਬਲਿਹਾਰ ਜਾਉ ਪ੍ਰਭ ਆਪਣੇ ਜਿਨ ਪੂਰਨ ਪੈਜ ਸਵਾਰੀ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਇਆਲ ਹੋਇਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਰੱਬ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਾਤਾਰ ਸਤਿਗੁਰ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਵਨਾਸੀ ਤਾਂ ਕਉ ਬਿਘਨ ਨ ਕਉ ਲਾਗੈ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਵਸੇ ਹਿਰਦੇ ਅੰਤਰ

ਨਾਨਕ ਦਾਸ ਦਾ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਹਿਲਾਰਾ ਗੁਰਜੀਤ ਜੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰਕੇ ਕਾਫੀ ਹੈ ਕਰਕੇ ਕਵੇ ਵਿਚਾਰ। ਚਿਤਕਰ ਗਾਵੋ ਸੁਹਿਲਾ ਸਿਵਰਿਓ ਸਿਰਜਣਹਾਰੋ, ਤੁਮ ਗਾਵੋ ਮੇਰੇ ਮੇਰੇ ਭੋਗਤਾ ਸੁਹਿਲਾ ਹੋ ਵਾਰੀ ਸੁਹਿਲਾ ਸਦਾ ਸੁਹਿਰਾਓ। ਨਿਤ ਨਿਤ ਜੀਅੜੇ ਸਮਾਂ ਲੀਆ ਨਾਮ ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤੇ ਸਦਾ ਤੀ ਗਵਣ ਸਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣਾ ਸੀਸੜੀਆਂ ਜਾਂ ਹੋਵੇ ਸਾਹਿਬ ਚੌਮੇਲ। ਕਰ ਕਰ ਇਹੋ ਪਹੁੰਚਾ ਸਦੜੇ ਨਤ ਬਵਾਨੋ, ਸਦਨ ਹਾਰਾ ਸਿਮਰੀਏ ਨਾਨਕ ਸੇ ਦੇਹੀ ਅਵਾਨੋ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸਨ ਏਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਇ ਰਾਓ। ਬਿਸ ਵਿੱਚ ਅਸੈਂ ਘੜੀਆਂ ਪਹਿਰਾਂ, ਖੇਤੀ ਵਾਰੀ ਮਾਂ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਸੇਵੇਸ। ਰਾਗ ਤਨ ਆਸਰੀ ਮਹੱਲਾ ਪਹਿਲਾ। ਗਗਨ ਮੈਂ ਕਾਲ ਰਬ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਤ ਮੋਤੀ, ਰੂਪਮਾ ਲਿਆਨ ਲੋ ਪਵਨ ਚਬਰੂ ਕਰੇ, ਸਗਲ ਬਨਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਉਗਾ ਜੰਤ ਤੇਰੀ ਰਾਓ। ਸਹਿ ਸਭ ਨੈਣ ਨਨ ਨੈਣ ਹੈ ਤੋਏ ਕਉ, ਸਹਿ ਸਮੂਰਤ ਨਨ ਏਕ ਤੋਈ, ਸਹਿ ਸਪਦ ਵਿਮਲ ਨਨ ਏਕ ਪਦ ਗੰਧ ਵੈਨੂ, ਸਹਿ ਸਭ ਗੰਧੇ ਵਿਚਲਤ ਮੋਈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਾਰ ਚਰਨ ਕਬਲ ਮਕਰੰਦ ਲੋਭਿਤ ਮਨ, ਅਨਦਿਨ ਮੋਹਿਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿਨ ਕਾਵੇ, ਜਾਤੇ ਤੇਰੇ ਨਾਹੀਂ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੀ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਾਨ ਹਾਰ ਲੈਵ ਮੰਡਲ ਮੰਡਾਹੀ, ਕਰ ਸਾਧੂ ਅੰਜਲੀ ਪੁੰਨ ਵਡਾਹੀ, ਕਰ ਡੰਡਾਓ ਤੁੰਨ ਵਡਾਹੀ ਰਾਓ। ਤਾਕਤ ਹਰ ਰਸਾਦ ਨਾ ਜਾਣਿਆ, ਤੇਰੇ ਅੰਤਰ ਹਮੈ ਕੰਡਾਹੀ, ਜਿਉਂ ਜਿਉਂ ਚਲਹੇ ਚੁਬੈ ਦੁਖ ਪਾਵੇ, ਜਮਕਾਲ ਸਹੇ ਸਿਰ ਡੰਡਾਈ। ਹਰ ਜਨ ਹਰ ਹਰ ਨਾਮ ਸਮਾਣੀ, ਦੁਖ ਜਨਮ ਮਰਨ ਪਵ ਖੰਡਾਹੀ, ਅਵਿਨਾਸੀ ਪੁਰਖ ਭੈ ਪਰਮੇਸ਼ਰ, ਬਹੁ ਸੋ ਪਖੰਡ ਬ੍ਰਹਿਮੰਡਾਹੀ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਸ ਰਾਖ ਬਡ ਵਡਾਹੀ, ਜਨ ਨਾਨਕ ਨਾਮ ਅਧਾਰ ਟੇਕ ਆਏ, ਹਰ ਨਾਮੇ ਹੀ ਸੁਖ ਮੰਡਾਹੀ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾਟੂ ਚਲੋ ਹਰ ਲਾ, ਆਗੈ ਬਸਨ ਸੁਹੇਲਾ, ਔਧ ਕਟੈ ਦਿਨ ਸਰਹਿਣਾਰੀ, ਮਨ ਗੁਰਮਿਲ ਕਾਲ ਸਵਾਰੀ ਰਾਉ। ਇਹ ਸੰਸਾਰ ਵਿਕਾਰ ਸੰਸੇ ਮਹਿ, ਤਰਿਉ ਬ੍ਰਹਮ ਗਿਆਨੀ, ਜਿਸ ਜਗਾਈ ਪਿਆ ਵਹਿ ਰਸ, ਅਗਥ ਕਥਾ ਤਿਨ ਜਾਨੀ, ਜਾ ਕੋ ਆਈ ਸੋਈ ਬਿਹਾਜ, ਹਰ ਗੁਰ ਤੇ ਮਨੈ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਈ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੇ, ਮੋਕ ਕਰ ਸੰਤਨ ਕੀ ਤੂਰੇ। ਅੰਤਰ ਜਾਮੀ ਪੁਰਖ ਵਿਦਾਤੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ।

राम राजी गुर सिखी सो थान।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਕੱਲ੍ਹ ਨੂੰ ਵੀਰਵਾਰ ਸ਼ਾਮ 5:30 ਵਜੇ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਜ ਲੇਕ ਵਿਖੇ ਇੱਕ ਦਿਨ ਦਾ ਗੁਰਮਤਿ ਸਮਾਗਮ ਹੋ ਰਿਹਾ ਹੈ। ਗੁਰਬਾਣੀ ਗੁਰ ਇਤਿਹਾਸ 'ਤੇ ਇੱਕ ਸੈਮੀਨਾਰ ਹੋਵੇਗਾ। ਇਸ ਸੈਮੀਨਾਰ ਦੇ ਵਿੱਚ ਸਤਿਕਾਰਯੋਗ ਡਾਕਟਰ ਗਿਆਨ ਸਿੰਘ ਜੀ ਸੰਧੂ, ਜਿਨ੍ਹਾਂ ਦੀ ਪਹਿਲਾਂ ਇੱਥੇ ਮਾਇਨ ਹੁੰਦੀ ਸੀ, ਉਹ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੇ ਨਾਲ ਜੋੜਨਗੇ। ਕਿਸੇ ਪੱਖ ਦਾ, ਕਿਸੇ ਦਾ ਕੋਈ ਵੀ ਸਵਾਲ ਹੋਵੇ ਉਹਦਾ ਹੱਲ ਦੱਸਿਆ ਜਾਏਗਾ। ਜਿਹੜੇ ਬੱਚੇ ਪੜ੍ਹਨ ਵਾਸਤੇ ਆਏ ਆ, ਜਾਂ ਕੋਈ ਵਰਕ ਪਰਮਿਟ 'ਤੇ ਆ, ਜਾਂ ਕੋਈ ਪ੍ਰੋਬਲਮ ਆ ਰਹੀ ਹੈ ਇਮੀਗ੍ਰੇਸ਼ਨ ਦੀ, ਜਾਂ ਕੋਈ ਹੋਰ ਪ੍ਰੋਬਲਮ ਆਉਂਦੀ ਹੈ, ਉਹਨਾਂ ਦੇ ਹੱਲ ਵੀ ਦੱਸੇ ਜਾਣਗੇ। ਸੋ ਬੇਨਤੀ ਹੈ, ਕਿਸੇ ਦਾ ਕੋਈ ਵੀ ਸਵਾਲ ਹੋਵੇ ਉਹ ਕੱਲ੍ਹ ਨੂੰ ਡਾਕਟਰ ਸਾਹਿਬ ਤੋਂ ਪੁੱਛ ਸਕਦੇ ਹੋ। ਡਾਕਟਰ ਗਿਆਨ ਸਿੰਘ ਜੀ ਸੰਧੂ ਉਹ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੇ ਨਾਲ ਜੋੜਨਗੇ 5:30 ਵਜੇ ਤੋਂ ਲੈ ਕੇ 6:30 ਵਜੇ ਤੱਕ। ਉਸ ਤੋਂ ਬਾਅਦ ਸੋਦਰ ਰਹਿਰਾ ਸਾਹਿਬ ਦਾ ਪਾਠ ਹੋਵੇਗਾ, ਫਿਰ ਸਮਾਪਤੀ ਹੋਵੇਗੀ। ਸੋ ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਕੱਲ੍ਹ ਨੂੰ ਸ਼ਾਮ 5:30 ਵਜੇ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਜ ਲੇਕ ਵਿਖੇ ਪਹੁੰਚਣ ਦੀ ਕਿਰਪਾ ਕਰਨੀ ਜੀ। ਅਤੇ ਆਪ ਜੀ ਦੇ ਜਾਣਕਾਰ ਹੋਰ ਵੀ ਜਿੰਨੇ ਹੈਗੇ ਆ, ਚਾਹੇ ਕੋਈ ਸਿੱਖ ਹੈ ਜਾਂ ਕੋਈ ਗੈਰ ਸਿੱਖ ਹੈ, ਕੋਈ ਵੀ ਇਸ ਸਮਾਗਮ ਦੇ ਵਿੱਚ ਆ ਸਕਦਾ ਹੈ ਅਤੇ ਡਾਕਟਰ ਸਾਹਿਬ ਨਾਲ, ਸਰਦਾਰ ਗਿਆਨ ਸਿੰਘ ਜੀ ਸੰਧੂ ਉਹਨਾਂ ਨਾਲ ਗੱਲਬਾਤ ਕਰ ਸਕਦੀ। ਸੋ ਬੇਨਤੀ ਹੈ ਸਾਰੇ ਸਿੱਖ ਪਰਿਵਾਰਾਂ ਨੂੰ ਕਿ ਕੱਲ੍ਹ ਨੂੰ ਪਰਿਵਾਰਾਂ ਸਮੇਤ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖੇਡੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Seek Radio, broadcasting from Gurdwara Sahib Western Singh Sabha, Williams Lake. Any comments and suggestions, please call 250-392-3874.
4: Satnam Shri Vaheguru Jiyo, Ek Oankar Satgur Prasad, Aastha Shant Mahalla Chautha Ghar Dooja, Har Har Karta Dukh Vinashan Patat Pavan Har Naam Ji. Vaheguru Ji Ekahan ਓਂਕਾਰ ਪ੍ਰਕਾਸ਼ ਰੂਪ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਆਸਾ ਸ਼ਾਂਤ ਮਹੱਲਾ ਚੌਥਾ।

ਪਰ ਆਗਰੇ ਛੰਦ ਗੁਰੂ ਦਾ ਅਭਿਆਸ ਚੌਥੇ ਪਾਤਸ਼ਾਹ ਦੂਸਰੇ ਘਰ ਵਿੱਚ ਕਿਰਪਾ ਕਰ ਰਹੇ ਨਿਰੰਕਾਰ ਬਾਰੇ ਦੱਸ ਰਹੇ ਹਨ। ਹਰ ਹਰ ਕਰਤਾ ਦੂਖ ਬਨਾਸਨ ਪਤਿਤ ਪਾਵਨ ਹਰ ਨਾਮ ਜੀ। ਉਹ ਨਿਰੰਕਾਰ ਕਰਤਾ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਔਰ ਦੁੱਖਾਂ

ਕਾਰਜ ਕੰਮ ਸਭ ਨੂੰ ਉੱਤਮ ਸ੍ਰੇਸ਼ਟ ਹੈ। ਹਰ ਉੱਤਮ ਕਾਮ ਜਪੀਏ, ਹਰ ਨਾਮ ਹਰ ਜਪੀਏ ਅਸਰ ਹੋਵੇ। ਪਰਮਾਤਮਾ ਦਾ ਨਾਮ ਜਪਣ ਰੂਪੀ ਕੰਮ ਸਭ ਤੋਂ ਉੱਤਮ, ਇਸ ਵਾਸਤੇ ਨਾਮ ਜਪਣਾ ਕਰੀਏ। ਨਾਮ ਜਪਣ ਨਾਲ ਮਨ ਜਿਹੜਾ ਖਿੜ ਜਾਂਦਾ ਹੈ, ਅਸਰ ਹੋ ਜਾਂਦਾ, ਜਨਮ ਮਰਨ ਦੂਰ ਹੈ, ਦੁੱਖ ਮਿੱਟੇ ਸਹਿਜੇ ਹੀ ਦੁੱਖ ਹੋਵੇ। ਜੰਮਣ ਵਾਸਤੇ ਦੋਨੋਂ ਦੁੱਖ ਮਿੱਟ ਜਾਂਦੇ ਹਨ, ਸਹਿਜੇ ਉਸੇ ਸਿਰ ਉਹ ਗਿਆਨ ਅਵਸਥਾ ਨੂੰ ਪਾ ਕੇ ਸਿੱਖਾਂ ਵਿੱਚ ਸੁਖੋਵੇ। ਸੁਖੋਵੇ ਦਾ ਮਤਲਬ ਹੁੰਦਾ ਕਿ ਕਿਸ਼ਤ ਹੋ ਜਾਂਦਾ ਹੈ। ਹਰ ਹਰ ਕਿਰਪਾ ਧਾਰੋ ਠਾਕਰ, ਹਰ ਜਪੀਐ ਆਤਮ ਰਾਮ ਜੀਓ। ਇਹ ਨਿਰੰਕਾਰ ਆਪਣੀ ਮਿਹਰ ਦੀ ਦ੍ਰਿਸ਼ਟੀ ਧਾਰੋ, ਜਿਸ ਤੋਂ ਆਤਮਾ ਰਾਮ ਆਪਣੇ ਸਵੈ ਸਰੂਪ ਨੂੰ ਜਪਣਾ ਕਰੀਏ। ਹਰ ਹਰ ਕਰਤਾ ਦੁੱਖ ਬਨਾਸਨ ਪਤਿਤ ਪਾਵਨ ਹਰ ਨਾਮ ਜੀਓ। ਉਹ ਪਰਮੇਸ਼ਰ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ, ਉਸਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਹਰ ਨਾਮ ਪਦਾਰਥ ਕਲਯੁਗ ਉੱਤਮ, ਹਰ ਜਪੀਐ ਸਤਿਗੁਰ ਭਾਏ ਜੀਓ। ਕਲਯੁਗ ਅੰਦਰ ਪਰਮਾਤਮਾ ਦਾ ਨਾਮ ਉੱਤਮ ਪਦਾਰਥ ਹੈ, ਪਰਮੇਸ਼ਰ ਦਾ ਨਾਮ ਉੱਤਮ ਪਦਾਰਥ ਹੈ। ਸਤਿਗੁਰਾਂ ਵਿੱਚ ਪਾਏ ਪਿਆਰ ਧਾਰਨ ਕਰਕੇ ਨਾਮ ਨੂੰ ਜਪਣਾ ਕਰੀਏ। ਗੁਰਮੁਖ ਹਰ ਪੜ੍ਹੀਏ, ਗੁਰਮੁਖ ਹਰ ਸੁਣੀਏ, ਹਰ ਜਪਤ ਸੁਣ ਤੋਂ ਦੁੱਖ ਜਾਏ ਜੀਓ। ਸਤਿਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਪੜ੍ਹੀਏ ਔਰ ਸੁਣੀਏ, ਗੁਰਮੁਖ ਹੋ ਕੇ ਉਹਦੇ ਜਸ ਨੂੰ ਪੜ੍ਹੀਏ, ਗੁਰਮੁਖ ਹੋ ਕੇ ਸੁਣੀਏ। ਪਰਮਾਤਮਾ ਦਾ ਨਾਮ ਜਪਣ ਸੁਣ ਨਾਲ ਹਰ ਜਪਤ ਸੁਣ ਤੋਂ ਦੁੱਖ ਜਾਏ ਜੀਓ। ਦੁੱਖ ਜਿੰਨੇ ਆ ਹਰੀ ਦਾ ਨਾਮ ਜਪਣ ਸੁਣਨ ਸਾਰੇ ਚਲੇ ਜਾਂਦੇ। ਹਰ ਹਰ ਨਾਮ ਜਪਿਆ ਦੁੱਖ ਬਿਨ ਸਿਆ, ਹਰ ਨਾਮ ਪਰਮ ਸੁਖ ਪਾਇਆ। ਜਿਸ ਸਮੇਂ ਪਰਮਾਤਮਾ ਦਾ ਨਾਮ ਜਪਿਆ ਦੁੱਖ ਨਾਸ ਹੋ ਗਿਆ। ਪਰਮਾਤਮਾ ਦੇ ਨਾਮ ਨੂੰ ਜਪਣ ਕਰਕੇ ਗੁਰਮੁਖਾਂ ਨੇ ਪਰਮ ਸੁਖ, ਵੱਡਾ ਸੁਖ ਕਿਹੜਾ, ਆਤਮਾ ਸੁਖ ਨੂੰ ਪਾਇਆ ਹੈ। ਸਤਿਗੁਰ ਗਿਆਨ ਬਲਿਆ ਘੱਟ ਚਾਨਣ, ਗਿਆਨ ਅੰਧੇਰ ਦੁਆਇਆ। ਸਤਿਗੁਰੂ ਦੀ ਕਿਰਪਾ ਨਾ ਗਿਆਨ ਰੂਪੀ ਦੀਵਾ, ਜਦੋਂ ਹਿਰਦੇ 'ਚ ਬਲ ਪਿਆ ਜਗ ਪਿਆ, ਭਾਵ ਗਿਆਨ ਦਾ ਪ੍ਰਕਾਸ਼ ਹੋ ਗਿਆ। ਘੱਟ ਅੰਤਿਸ਼ ਕਰਨ ਵਿੱਚ ਫਿਰ ਚਾਨਣ ਹੋ ਗਿਆ, ਅਗਿਆਨਤਾ ਦਾ ਹਨੇਰਾ ਗਵਾਇਆ ਮੈਨੇ ਦੂਰ ਹੋ ਗਿਆ। ਹਰ ਹਰ ਨਾਮ ਤਿੰਨੀ ਆਰਾਧਿਆ, ਜਿਨ ਮਸਤਕ ਤੋਂ ਲਿਖ ਪਾਏ ਜੀ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਆਰਾਧਿਆ, ਜਿਨ੍ਹਾਂ ਨੇ ਜਿਨ੍ਹਾਂ ਦੇ ਮੱਥੇ ਦੇ ਘਰੋਂ ਪਵਿੱਤਰ ਲੇਖ ਪਾਇਆ ਹੋਇਆ ਹੈ। ਹਰ ਨਾਮ ਪਦਾਰਥ ਕਲਯੁਗ ਉੱਤਮ, ਹਰ ਜਪੀਐ ਸਤਿਗੁਰ ਪਾਏ ਜੀ। ਕਲਯੁਗ ਅੰਦਰ ਪਰਮੇਸ਼ਰ ਦਾ ਨਾਮ ਉੱਤਮ ਪਦਾਰਥ ਹੈ, ਸਤਿਗੁਰੂ ਜੀ ਦੇ ਨਾਲ ਪਾਏ ਪਿਆਰ ਕਰਕੇ ਨਾਮ ਜਪਿਆ ਜਾ ਸਕਦਾ ਹੈ। ਹਰ ਹਰ ਮਨ ਪਾਇਆ ਪਰਮ ਸੁਖ ਪਾਇਆ, ਹਰ ਲਾਹ ਪਦ ਨਿਰਵਾਣ ਜੀ। ਜਿਨ੍ਹਾਂ ਦੇ ਮਨ ਦੇ ਅੰਦਰ ਇਹ ਨਾਮ ਜਪਣਾ ਪਾਇਆ ਚੰਗਾ ਲੱਗਾ, ਉਹਨਾਂ ਨੇ ਪਰਮ ਸੁਖ ਆਤਮਾ ਸੁਖ ਪਾਇਆ। ਪਰਮਾਤਮਾ ਦਾ ਨਾਮ ਜਪਣ ਕਰਕੇ ਨਿਰਵਾਣ, ਜਿਹੜੀ ਨਿਰਬੰਧ ਪਦਵੀ ਹੈ, ਉਸ ਨੂੰ ਪ੍ਰਾਪਤ ਕਰਨ ਦਾ ਲਾਭ ਹੁੰਦਾ ਹੈ। ਹਰ ਪ੍ਰੀਤ ਲਗਾਈ, ਹਰ ਨਾਮ ਸਿਖਾਈ, ਪਰਮ ਸੁਖਾ ਗੁਣ ਜਾਣਦੀ। ਪਰਮੇਸ਼ਰ ਹੀ ਸਿਖਾਇਆ, ਉਹਦੇ ਨਾਮ ਨੂੰ ਪ੍ਰੀਤੀ ਲਾਈ ਹੈ, ਉਹਦੀ ਕਿਰਪਾ ਨਾਲ ਇਹ ਜੰਮਣ ਵਾਲਾ ਦਾ ਭਰਮ ਚੁੱਕ ਗਿਆ, ਦੂਰ ਹੋ ਗਿਆ। ਆਵਣ ਜਾਣਾ ਭਰਮ ਬੋ ਭਾਗਾ, ਹਰ ਹਰ ਹਰ ਗੁਣ ਗਾਇਆ। ਮਨ ਵਾਣੀ ਸਰੀਰ ਕਰਕੇ ਪਰਮੇਸ਼ਰ ਦੇ ਗੁਣ ਗਾਉਣ, ਆਉਣਾ ਜਾਣਾ ਜੰਮਣ ਵਾਲਾ, ਜਿਹੜਾ ਭਰਮ ਸੀ ਜੰਮਣ ਦਾ ਡਰ, ਇਹ ਸਾਰਾ ਭਾਗਾ ਭੱਜ ਗਿਆ, ਦੂਰ ਹੋ ਗਿਆ। ਜਨਮ ਜਨਮ ਕੇ ਕਿਰਵੇ ਦੁੱਖ ਉਤਰੇ, ਹਰ ਹਰ ਨਾਮ ਸੁਮਾਇਆ। ਜਨਮਾਂ ਜਨਮਾਂਤਰਾਂ ਦੇ ਕਿਰਵੇ ਪਾਪ ਦੂਰ ਹੋ ਜਾਂਦੇ ਹਨ, ਉਤਰ ਜਾਂਦੇ ਹਨ ਪਰਮਾਤਮਾ ਦੇ ਨਾਮ ਵਿੱਚ। ਫਿਰ ਭੇਦਤਾ ਹੋ ਜਾਂਦੀ ਹੈ, ਜਿਨ੍ਹਾਂ ਹਰ ਧਿਆਇਆ ਤੁਰ ਭਾਗ ਲਿਖ ਪਾਇਆ, ਤਿੰਨ ਸੁਖ ਜਨਮ ਪ੍ਰਵਾਨ। ਗੁਰਦੁਰਗਾਹ ਤੋਂ
ਜਿਨ੍ਹਾਂ ਦੇ ਭਾਗਾਂ 'ਚ ਪਵਿੱਤਰ ਲੇਖ ਪਾਏ ਆ ਉਹਦੇ ਮੁਤਾਬਕ ਉਹਨੇ ਨਾਮ ਲਿਆਇਆ, ਉਹਨਾਂ ਦਾ ਫਿਰ ਇਹ ਮਨੁੱਖੀਆਂ ਨੂੰ ਪ੍ਰਮਾਣਿਤ ਵੀ ਹੋਇਆ ਅਤੇ ਸਫਲ ਵੀ ਹੋ ਗਿਆ। ਹਰ ਹਰ ਮਨ ਪਾਇਆ ਪਰਮ ਦੁੱਖ ਪਾਇਆ ਅੱਲਾਹ ਅਵਲ ਨਿਰਵਾਣ ਸੀ। ਜਿਨ੍ਹਾਂ ਗੁਰਮੁਖਾਂ ਦੇ ਮਨ 'ਚ ਪਰਮਾਤਮਾ ਦਾ ਨਾਮ ਜਪਣਾ ਪਾਇਆ ਚੰਗਾ ਲੱਗਿਆ, ਪਰਮ ਦੁੱਖ ਆਤਮ ਦੁੱਖ ਪਾਇਆ, ਨਾਮ ਜਪ ਕੇ ਉਹਨਾਂ ਨੇ ਨਿਰਵਾਣ ਮੁਕਤ ਪਾ ਦਿੱਤੀ ਪ੍ਰਾਪਤੀ ਦਾ ਲਾਭ ਲਿਆ। ਜਿਨ ਹਰ ਮੀਠ ਲਗਾਨਾ ਤੇਜਨ ਪ੍ਰਧਾਨਾ ਦੇ ਉੱਤਮ ਹਰ ਲੋਕ ਔਰ ਜਿਨ੍ਹਾਂ ਗੁਰਮੁਖਾਂ ਨੂੰ ਪਰਮਾਤਮਾ ਦਾ ਨਾਮ ਮਿੱਠਾ ਲੱਗ ਰਿਹਾ ਔਰ ਮਿੱਠਲ ਜਿਨ੍ਹਾਂ ਨੇ ਉਹਦੇ ਜਸ ਨੂੰ ਗਾਇਆ, ਗਾਨਾ ਮੈਨੇ ਗਾਇਆ ਮਿੱਠਲ ਗਾਨਾ, ਪਾਠ ਤਾਂ ਪਹਿਲਾਂ ਹੀ ਹੈ ਅਰਥ ਵਾਸਤੇ ਮਿੱਠਾ ਜਾਣ ਕੇ ਗਾਨਾ ਮੈਨੇ ਗਾਇਆ। ਗਾਨੇ ਦਾ ਦੂਆ ਮਤਲਬ ਜਿਵੇਂ ਗੰਨੇ ਦਾ ਰਸ ਮਿੱਠਾ ਹੁੰਦਾ ਮੀਠ ਪਿਆਰਾ ਅਤੇ ਲਗਾਨਾ ਲੱਗਿਆ ਹੈ ਉਹ ਸਾਰਿਆਂ ਤੋਂ ਮੁਖੀ ਹੈ, ਉਹ ਗੁਰੂ ਪਿਆਰੇ ਸਭ ਤੋਂ ਉੱਤਮ ਹੈ। ਹਰ ਨਾਮ ਵਡਾਈ ਹਰ ਨਾਮ ਸਕਾਈ ਗੁਰ ਸਭ ਦੀ ਹਰਸ ਭੋਗ ਜੀ, ਪਰਮਾਤਮਾ ਦਾ ਨਾਮ ਦੀ ਉਹਨਾਂ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ, ਪਰਮਾਤਮਾ ਦਾ ਨਾਮ ਉਹਨਾਂ ਦਾ ਸਿਖਾਈ ਵਿਤਰਿਆ, ਉਹ ਗੁਰੂ ਦੇ ਸ਼ਬਦ ਅਥਵਾ ਉਪਦੇਸ਼ ਕਰਕੇ ਪਰਮਾਤਮਾ ਦਾ ਜਿਹੜਾ ਨਾਮ ਰਸ ਹੈ ਉਹਦੇ ਆਨੰਦ ਨੂੰ ਮਾਣਦੇ। ਹਰ ਰਸ ਭੋਗ ਮਹਾਨ ਯੋਗ ਵਿਭਾਗੀ ਹਰ ਰਸ ਪਾਇਆ ਉਹ ਪਰਮਾਤਮਾ ਦੇ ਨਾਮ ਰਸ ਨੂੰ ਭੋਗ ਰਹੇ ਹਨ। ਸੰਸਾਰ ਦਿਨ ਮਹਾਨ ਯੋਗ ਬੜੇ ਨਿਰਲੇਪ ਰਹਿੰਦੇ ਆ ਔਰ ਭਾਗਾਂ ਵਾਲੇ ਆ, ਪਰਮਾਤਮਾ ਦੇ ਨਾਮ ਰਸ ਨੂੰ ਪਾਇਆ ਹੈ। ਇਹ ਧੰਨ ਵੱਡੇ ਸਤਿਪੁਰਖਾ ਪੂਰੇ ਦਿਨ ਗੁਰਮਤਿ ਨਾਮ ਧਿਆਇਆ, ਉਹ ਗੁਰੂ ਪਿਆਰੇ ਪੂਰੇ ਆ ਸੱਚੇ ਪੁਰਖ ਆ, ਧੰਨ ਤਾਂ ਵਡਿਆਈ ਯੋਗ ਆ ਔਰ ਉਹਨਾਂ ਨੇ ਸਤਿਗੁਰਾਂ ਦੀ ਸਿੱਖਿਆ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ। ਜਨ ਨਾਨਕ ਰੇਣ ਮੰਗਿਆ ਭਗ ਸਾਧੂ ਮਨ ਚੂਕਾ ਸੋਗ ਬਜੋਗ ਜੀਓ, ਪਾਤਸ਼ਾਹ ਕਹਿੰਦੇ ਉਹਨੂੰ ਮਹਾਤਮਾ ਦੇ ਚਰਨਾਂ ਦੀ ਧੂੜ ਮੰਗੋ ਔਰ ਜਿਸ ਤੋਂ ਮਨ ਦਾ ਸੋਗ ਜਿਹੜੀ ਚਿੰਤਾ ਆ ਫਿਕਰ ਹੈ ਬਜੋਗ ਜਿਹੜਾ ਵਿਛੋੜਾ ਇਹ ਚੁੱਕਾ ਚੁੱਕ ਜਾਏ ਦੂਰ ਹੋ ਜਾਏ। ਜਿਨ ਹਰ ਮੀਠ ਲਗਾਨਾ ਤੇਜਨ ਪ੍ਰਧਾਨਾ ਅਤੇ ਉੱਤਮ ਹਰਾ ਲੋਕ ਜੀਓ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਮਿੱਠਾ ਲੱਗਿਆ ਉਹ ਜਨ ਪ੍ਰਧਾਨ ਮੁਖੀ ਹੈ ਅਸਲੀ ਸ਼੍ਰੋਮਣੀ, ਉਹ ਪਰਮਾਤਮਾ ਦੇ ਲੋਕ ਬੜੇ ਉੱਤਮ ਹਨ। ਆਸਾ ਮਹੱਲਾ ਚੌਥਾ ਸਤਿਯੋਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀ। ਗੁਰਸਿੱਖਾਂ ਨੇ ਬੇਨਤੀ ਕੀਤੀ ਜਿਹੜੇ ਧਰਮ ਦਾ ਬਚਨ ਕਰਦੇ ਹਾਂ ਜਿਹਦੇ ਆਸਰੇ ਸ੍ਰਿਸ਼ਟੀ ਖਲੋਤੀ ਹੈ ਉਹ ਸਤਿਯੁਗ 'ਚ ਕਿੰਨੇ ਪੈਰ ਸੀ, ਤ੍ਰੇਤੇ 'ਚ ਕਿੰਨੇ ਸੀ, ਦੁਆਪਰ 'ਚ ਕਿੰਨੇ ਸੀ, ਕਲਯੁਗ 'ਚ ਕਿੰਨੇ ਪੈਰਾਂ ਦੇ ਭਾਰ ਖੜਾ ਹੈ। ਪਾਤਸ਼ਾਹ ਕਿਰਪਾ ਕਰਦੇ ਸਤਿਯੁਗ ਸਭ ਸੰਤੋਖ ਸਰੀਰਾ, ਜਦੋਂ ਸਤਿਯੁਗ ਸੀ ਨਾ ਜਿੰਨੇ ਵੀ ਸਰੀਰ ਆ ਉਹਨਾਂ 'ਚ ਸੰਤੋਖ ਬਹੁਤ ਹੁੰਦਾ ਸੀ, ਲੋਕ ਸੰਤੋਖੀ ਬੜੇ ਸੀ। ਪਗ ਚਾਰੇ ਧਰਮ ਧਿਆਨ ਜੀ, ਸਤਿਯੁਗ ਦੇ ਵਿੱਚ ਧਰਮ ਦੇ ਚਾਰ ਪੈਰ ਸੀ, ਸੱਚ ਬੋਲਣਾ, ਜਗ ਕਰਨਾ, ਤਪੱਸਿਆ ਕਰਨੀ ਅਤੇ ਨਾਮ ਜਪਣਾ, ਇਹ ਚਾਰੇ ਪੈਰਾਂ 'ਤੇ ਖੜਾ ਸੀ ਅਤੇ ਧਿਆਨ ਮੈਨੇ ਦੇਖਣ ਵਿੱਚ ਇਸੇ ਪ੍ਰਕਾਰ ਆਉਂਦਾ ਸੀ। ਮਨ ਤਨ ਹਰ ਗਾਵ ਹੈ ਪਰਮ ਸੁਭਾਵ ਹੈ ਹਰ ਹਿਰਦੇ ਹਰ ਗੁਣ ਗਿਆਨ ਜੀਓ, ਜਿਹੜੇ ਮਨ ਬਾਣੀ ਸਰੀਰ ਕਰਕੇ ਗੁਰਮੁਖ ਪਰਮਾਤਮਾ ਦੇ ਜਸ ਨੂੰ ਗਾਉਂਦੇ ਸੀ, ਪਰਮ ਮਹਾਨ ਸੁਖ ਨੂੰ ਪਾਉਂਦੇ ਸੀ, ਹਿਰਦੇ 'ਚ ਪਰਮਾਤਮਾ ਦੇ ਗੁਣ ਧਾਰ ਕੇ ਉਹ ਗਿਆਨ ਦੇ ਸਹਿਤ ਰਹਿੰਦੇ ਸਨ। ਗੁਣ ਗਿਆਨ ਪਦਾਰਥ ਹਰ ਹਰ ਕਰਤਾਰ ਸੋਭਾ ਗੁਰਮੁਖ ਹੋਈ, ਪਾਤਸ਼ਾਹ ਕਹਿੰਦੇ ਪਵਿੱਤਰ ਗੁਣਾਂ ਕਰਕੇ ਗਿਆਨ ਪਦਾਰਥ 'ਤੇ ਉਹ ਸਹਿਤ ਸੀਗੇ ਔਰ ਪਰਮਾਤਮਾ ਦੇ ਨਾਮ ਨੂੰ ਜਪ ਕੇ ਕਰਤਾਰਥ ਕਲਿਆਣ ਵਾਲੇ ਹੋ ਜਾਂਦੇ ਸੀ, ਮੁਕਤ ਹੋ ਜਾਂਦੇ ਸੀ। ਇਸੇ ਕਰਕੇ ਗੁਰਮੁਖਾਂ ਦੀ ਸੋਭਾ ਹੁੰਦੀ ਸੀ। ਅੰਤਰ ਬਾਹਰ ਆਰ ਪ੍ਰਭ ਇੱਕੋ ਦੂਜਾ ਉਹਨਾਂ ਕੋਲ,
ਅੰਦਰ ਸਰੀਰ ਲੈ ਲਓ, ਬ੍ਰਹਿਮੰਡ ਲੈ ਲਓ, ਅੰਦਰ ਬਾਹਰ ਇੱਕੋ ਨਿਰੰਕਾਰ ਉਹਨਾਂ ਨੂੰ ਨਜ਼ਰ ਆਉਂਦਾ ਸੀ। ਉਸ ਤੋਂ ਬਿਨਾਂ ਉਹਨਾਂ ਨੂੰ ਦੂਜਾ ਕੋਈ ਦਿਸਦਾ ਹੀ ਨਾ, ਕਿਉਂਕਿ ਧਰਮ ਦੇ ਪੈਰ ਜੋ ਚੱਲ ਰਹੇ ਸੀ। ਹਰ ਹਰ ਲਿਵਲਾਈ, ਹਰ ਨਾਮ ਸਫਾਈ, ਹਰ ਦਰਗਾਹ ਪਾਵੇ ਮਨ ਜੋ, ਉਹ ਜਿਹੜੇ ਸਤਿਯੁਗ ਦੇ ਲੋਕ ਸੀਗੇ ਪਰਮਾਤਮਾ ਦੀ ਫੁਰਤੀ ਲਾ ਕੇ ਰੱਖਦੇ ਸੀ, ਪਰਮਾਤਮਾ ਨੂੰ ਆਪਣਾ ਸਫਾਈ ਸਹਾਇਕ ਮੰਨਦੇ ਸੀ, ਪਰਮਾਤਮਾ ਦੀ ਦਰਗਾਹ 'ਚ ਮਾਣ ਇੱਜ਼ਤ ਸਤਿਕਾਰ ਪਾਉਂਦੇ ਸਨ। ਸਤਿਯੁਗ ਸਤਿਯੁਗ ਵਿੱਚ ਜਿਤਨੇ ਵੀ ਸਰੀਰਧਾਰੀ ਉਹਨਾਂ ਦੇ ਜੀਵਨ ਸੰਦੋਖ ਵਾਲੇ ਸੀ, ਧਰਮ ਚਾਲੀ ਪਰਾਂ 'ਤੇ ਖੜਾ ਸੀ। ਇਹ ਧਿਆਨ ਐਸਾ ਜਦੋਂ ਵਿਚਾਰ ਕਰਕੇ ਦੇਖਦੇ ਅਤੇ ਨਜ਼ਰ ਆਉਂਦਾ ਸੀ। ਹੁਣ ਤਰੀਕੇ ਦੀ ਗੱਲ ਚੱਲ ਪਈ, ਤ੍ਰੇਤਾ ਯੁੱਗ ਆਇਆ, ਅੰਤਰ ਜੋੜ ਪਾਇਆ, ਜਦ ਸੰਜਮ ਕਰਮ ਕਮਾਏ ਜੀ, ਜਿਸ ਸਮੇਂ ਤ੍ਰੇਤਾ ਯੁੱਗ ਆ ਗਿਆ ਤਾਂ ਅੰਤਰ ਉਹ ਪ੍ਰਤੇਕ ਬੁੱਧੀ ਨੇ ਜੋੜ ਆਪਣਾ ਪਾ ਲਿਆ। ਜਾਤ ਨੂੰ ਉਭਾਰ ਕੇ ਜਪ ਰੱਖ ਕੇ ਇੰਦਰੀਆਂ ਦਾ ਸੰਜਮ ਕਰਨ ਰੂਪੀ ਉਹ ਸ੍ਰੇਸ਼ਟ ਕਰਮਾਂ ਨੂੰ ਕਮਾਉਂਦੇ ਸੀ, ਇੰਦਰੀਆਂ ਦਾ ਸੰਜਮ ਰੱਖਦੇ ਸੀ। ਪਗ ਚੌਥਾ ਖਿਸਿਆ, ਤ੍ਰੈ ਪਗ ਡਿੱਗਿਆ, ਮਨ ਹਿਰਦਿਆ ਕ੍ਰੋਧ ਜਲਾਏ ਜੀ। ਧਰਮ ਦਾ ਜਿਹੜਾ ਚੌਥਾ ਪੈਰ ਸੀ ਨਾ, ਉਹ ਕੀ ਸੀ? ਸੱਚ। ਉਹ ਤਾਂ ਡਿੱਗ ਗਿਆ, ਚਲੇ ਗਿਆ। ਧਰਮ ਦੇ ਤਿੰਨ ਪੈਰ ਕ੍ਰੋਧ ਮਾਨ ਅਤੇ ਕ੍ਰੋਧ ਨਿਰਭਤਾ ਦਾ ਲੜ ਦੁੱਖ ਪਾਇਆ ਹਾਂਜੀ ਮਨ ਦੇ, ਔਰ ਕਹਿੰਦੇ ਹਿਰਦੇ 'ਚ ਕ੍ਰੋਧ ਜਿਹੜਾ ਸੀ ਹੋਣ ਕਰਕੇ ਮਾਂ ਦੇ ਸਲੋਧ ਮਾਂ ਪੀੜੀਆਂ ਦੀ ਲੋਧ ਵਪਾਰਾਂ ਨੂੰ ਬੀਜਦੇ ਸੀ, ਲੋਧ ਗੈਰ ਖੋਲਦੇ ਸੀ ਵਪਾਰਾਂ। ਜਿਹੜੇ ਰਾਜੇ ਲੋਕ ਸੀਗੇ ਉਹ ਫਿਰ ਭੱਜ ਨਸ ਕਰਕੇ ਆਪੋ ਵਿੱਚ ਲੜ ਲੜ ਕੇ ਮਰਦੇ ਸੀ, ਬੜੇ ਦੁੱਖ ਪਾਉਂਦੇ ਸੀ। ਸਿਰਫ ਮੈਨੇ ਰਾਜੇ ਇਸ ਲੋਧ ਜਿਸ ਮੈਨੇ ਗਿਆਰ ਵਿੱਚ ਲੋਧ ਮੈਨੇ ਆਪਣੇ ਆਪ ਨੂੰ ਖੋਲਦੇ ਅੰਦਰ ਮਮਤਾ ਰੂਪ ਲਗਾਤਾ ਤ੍ਰੇਤਾ ਯੁੱਗ ਆ ਗਿਆ ਕਿ ਜਿੰਨੇ ਵੀ ਜੀਵ ਸੀਗੇ ਇਹਨਾਂ ਦੇ ਮਨ ਮਮਤਾ ਰੂਪੀ ਰੋਗ ਲਾ ਗਿਆ। ਇਸ ਵਾਸਤੇ ਲੋਕਾਂ ਦੇ ਅੰਦਰ ਇਸ ਕੰਮ ਮੈਂ ਬਹੁਤ ਆ ਗਈ, ਇਹ ਸਾਨੂੰ ਕਾਰਨ ਬਹੁਤ ਵਧਾ ਲਿਆ। ਹਰ ਹਰ ਕਿਰਪਾਧਾਰੀ ਮੇਰੇ ਠਾਕਰ ਬੇਖ ਗੁਰਮੰਤ ਹਰ ਨਾਮ ਲੈ ਜਾਏ ਜੀ। ਮੇਰੇ ਨਿਰੰਕਾਰ ਠਾਕੁਰ ਨੇ ਜਿਨ੍ਹਾਂ 'ਤੇ ਮਿਹਰ ਕੀਤੀ ਸੀ ਸਤਿਗੁਰਾਂ ਦੀ ਸਿੱਖਿਆ ਦੁਆਰਾ ਪਰਮਾਤਮਾ ਨਾਮ ਜਪਣ ਕਰਕੇ, ਉਹਨਾਂ ਗੁਰਮੁਖਾਂ ਦੀ ਜਿਹੜੀ ਰਾਗ ਦੁਵੈਸ਼ ਦੀ ਮੈਲ ਸੀ ਲੈ ਜਾਂਦੀ ਸੀ। ਤ੍ਰੇਤਾ ਯੁੱਗ ਆਇਆ, ਅੰਤਰ ਜੋਰ ਪਾਇਆ, ਜਦ ਸੰਜਮ ਕਰਮ ਕਮਾਇਆ ਜੀ। ਜਿਸ ਵੇਲੇ ਤ੍ਰੇਤਾ ਯੁੱਗ ਆ ਗਿਆ ਅਤੇ ਅੰਦਰ ਫਿਰ ਭੇਦ ਬੁੱਧੀ ਨੇ ਜੋਰ ਪਾ ਲਿਆ, ਉਹ ਫਿਰ ਜਤ ਸਤ ਨੂੰ ਧਾਰ ਕੇ ਇੰਦਰੀਆਂ ਦੇ ਸੰਜਮ ਕਰਨ ਰੂਪੀ ਜਿਹੜੇ ਕਰਮ ਇਹਨਾਂ ਨੂੰ ਕਮਾਉਂਦੇ ਸੀ, ਬੜਾ ਸੰਜਮ ਰੱਖਦੇ ਸੀ। ਹੁਣ ਅੱਗੇ ਆ ਗਿਆ ਯੁੱਗ ਦੁਆਪਰ ਆਇਆ, ਭਰਮ ਭਰਮਾਇਆ, ਹਰ ਗੋਪੀ ਕਾਨੂੰ ਪਾਏ ਜੀ। ਅਤੇ ਇਸ ਤਰ੍ਹਾਂ ਫਿਰ ਜਿਹੜੇ ਦੁਆਪਰ ਯੁੱਗ ਆ ਗਿਆ ਅਤੇ ਫਿਰ ਭਰਮ ਨੇ, ਇਹ ਜਿੰਨੇ ਜੀਵ ਵੀ ਸੀਗੇ ਨਾ, ਉਹ ਭਰਮ ਨੇ ਮਨੂੰ ਭਰਮਾਤਾ। ਫਿਰ ਪਰਮਾਤਮਾ ਨੇ ਆਪ ਗੋਪੀਆਂ ਦੇ ਕਾਨ ਕ੍ਰਿਸ਼ਨ ਨੂੰ ਉਪਾਏ ਮੈਨੇ ਇਹਨਾਂ ਨੂੰ ਪੈਦਾ ਕਰ ਦਿੱਤਾ। ਤਪ ਤਾਪਨ ਤਪ ਹੈ, ਜਗਪੁਨ ਆਰੰਭ ਹੈ, ਅਸ ਕਿਰਿਆ ਕਰਮ ਕਮਾਇਆ ਜੀ। ਤਾਪਨ ਅਗਨੀ ਨੂੰ, ਤਪ ਨੂੰ ਸੂਰਜ, ਤਪ ਨੂੰ ਤਪਦੇ ਹੀ ਸੂਰਜ ਦੇ ਹੀ ਪ੍ਰਕਾਸ਼ 'ਚ ਬਹਿੰਦੇ ਸੀ, ਸੂਰਜ ਦੇ ਸਾਹਮਣੇ ਬਹਿ ਕੇ ਫਿਰ ਉਹ ਤਪੱਸਿਆ ਕਰਦੇ ਸੀ। ਫਿਰ ਪੁੰਨ ਕਰਮ ਕਰਦੇ ਹੀ ਜਗਾਂ ਦਾ ਆਰੰਭ ਕਰਦੇ ਸੀ, ਸੰਸਾਰ ਵਿੱਚ ਪੁੰਨਾਂ ਦਾ ਆਰੰਭ ਕਰਦੇ ਹੀ ਆਤ ਬਹੁਤ ਕਠਿਨ ਕਰਮ ਕਿਰਿਆ ਜਿਹੜੀ ਸੀ ਉਹਨੂੰ ਘੁਮਾਉਂਦੇ ਸੀਗੇ। ਕਿਰਿਆ ਕਰਮ ਘੁਮਾਇਆ, ਪਗ ਦੋਏ ਖਿਸਕਾਇਆ, ਦੋਏ ਪਗ ਟਿਕਾ ਟਿਕਾਇਆ ਜੀ। ਉਹ ਜਿਹੜੇ ਜੀਵ ਸੀ ਉਹਨਾਂ ਨੂੰ ਫਿਰ ਕਰਮਾਂ ਦੀ ਜਿਹੜੀ ਕਿਰਿਆ ਇਹਨੂੰ ਬਹੁਤ ਘੁਮਾਉਂਦੇ ਸੀ। ਧਰਮ ਦੇ ਦੋ ਪੈਰ ਜਿਹੜੇ ਸੀ ਉਹ ਚਲੇ ਗਏ, ਕਿਹੜੇ ਕਿਹੜੇ? ਸੱਤ ਅਤੇ ਜਗ ਖਿਸਕ ਗਏ ਦੁਆਪਰ ਯੁੱਗ ਵਿੱਚ। ਧਰਮ ਜਿਹੜਾ ਸੀ ਦੋ ਪੈਰਾਂ ਦੇ ਆਸਰੇ ਰਹਿ ਗਿਆ ਹਾਂਜੀ। ਤਪ ਅਤੇ ਦਾਨ ਦੋ ਪੈਰਾਂ ਉੱਤੇ ਟਿਕਾਇਆ ਹੋਇਆ ਟਿਕਦਾ ਸੀ, ਟਿਕਾਇਆ ਟਿਕਾਇਆ ਟਿਕਾਇਆ ਟਿਕਾਏ ਜੀ, ਇਹਨਾਂ 'ਤੇ ਟਿਕਾਇਆ ਟਿਕਦਾ ਸੀ।
ਮਹਾਂ ਜੋਤ ਜੋਤ ਬਹੁਤ ਕੀਨੇ ਵਿੱਚ ਹੁਣ ਮੈਂ ਭਜਾ ਪਚਾ ਜੀ। ਫਿਰ ਕੀ ਹੋਇਆ, ਜਿਹੜੇ ਬੜੇ ਬੜੇ ਯੋਧੇ ਸੀ ਉਹਨੇ ਮਹਾਨ ਯੁੱਧ ਬੜੇ ਬੜੇ ਭਾਰੀ ਜੰਗ ਕੀਤੇ ਹੰਕਾਰ ਦੇ ਵਿੱਚ, ਹੁਣ ਆਪ ਪਛਦੇ ਸੜਦੇ ਆ ਅਤੇ ਉਹਨਾਂ ਨੂੰ ਪਚਾਉਂਦੇ ਸਾੜਦੇ ਸੀ। ਦੀਨ ਦੇ ਆਲਗੁਰ ਸਾਧ ਮਲਾਇਆ ਮੇਰੇ ਸਤਿਗੁਰ ਮਲ ਲੈ ਜਾਏ ਜੋ ਜਿਸ ਸਮੇਂ ਫਿਰ ਦੀਨਾਂ 'ਤੇ ਦਇਆ ਕਰਨ ਵਾਲਾ ਨਿਰੰਕਾਰ ਨੇ ਸਾਧ ਜਿਹੜੇ ਸ੍ਰੇਸ਼ਟ ਸਤਿਗੁਰੂ ਉਹਨਾਂ ਨਾਲ ਮਲਾਇਆ। ਸਤਿਗੁਰੂ ਜੀ ਦੇ ਮਿਲਣ ਕਰਕੇ ਜਿਹੜੇ ਤਾਂ ਉੱਤਮ ਅਧਿਕਾਰੀ ਸ੍ਰੇਸ਼ਟ ਅਧਿਕਾਰੀ ਸੀਗੇ ਉਹਨਾਂ ਦੀ ਮੈਲ ਲੈ ਜਾਂਦੀ ਸੀ। ਯੁੱਗ ਦੁਆਪਰ ਆਇਆ ਭਰਮ ਭਰਮਾਇਆ ਗੋਪੀ ਗਾਹਨੋਂ ਪਾਇਆ। ਜਦੋਂ ਫਿਰ ਦੁਆਪਰ ਯੁੱਗ ਆਇਆ ਭਰਮ ਦੇ ਵਿੱਚ ਇਹ ਜੀਵਾਂ ਨੂੰ ਪਰਮਾਤਮਾ ਪਰਮੇਸ਼ਰ ਦੀ ਮਾਇਆ ਨੂੰ, ਫਿਰ ਉਹ ਨਿਰੰਕਾਰ ਨੇ ਗੋਪੀਆਂ ਦੇ ਕਾਨ ਕ੍ਰਿਸ਼ਨ ਉਪਾਅ ਪੈਦਾ ਕਰ ਦਿੱਤਾ। ਅੱਗੇ ਹੁਣ ਕਲਯੁੱਗ ਆ ਗਿਆ। ਕਲਯੁੱਗ ਹਰ ਕੀ ਆ, ਪਗ ਤ੍ਰੈ ਕਿਸ ਕੀ ਆ, ਪਗ ਚੌਥਾ ਟਿਕਟ ਗਾਇਆ ਜੀ ਕਿਸ ਕੀ ਆ। ਹੇ ਭਰਾਵੋ, ਜਦੋਂ ਪਰਮਾਤਮਾ ਨੇ ਕਲਯੁੱਗ ਦਾ ਸਮਾਂ ਪੈਦਾ ਕਰਤਾ, ਧਰਮ ਦੇ ਸੱਤ ਜਗ ਤਪ ਇਹ ਤਿੰਨ ਪੈਰ ਤਾਂ ਜਿਹੜੇ ਸੀ ਕਿਸ ਕੀ ਆ ਕਿਸ ਕੈ, ਧਰਮ ਜਿਹੜਾ ਅਸੀਂ ਨਾਮ ਰੂਪੀ ਚੌਥੇ ਪੈਰ ਉੱਤੇ ਟਿਕਾ ਟਿਕਾਏ ਜੀ, ਚੌਥੇ ਪੈਰ 'ਤੇ ਟਿਕਾਇਆ ਟਿਕਦਾ ਹੋਇਆ ਟਿਕਦਾ ਪਿਆ, ਇੱਕ ਪੈਰ ਰਹਿ ਗਿਆ। ਗੁਰ ਸ਼ਬਦ ਕਮਾਇਆ ਉਹ ਕਹਿੰਦਾ ਪਾਇਆ ਹਰ ਕੀਰਤ ਹਰ ਸਾਂਤ ਪਾਇਆ ਜੀ। ਕਲਯੁੱਗ 'ਚ ਜਿਹਨਾਂ ਗੁਰੂ ਪਿਆਰਿਆਂ ਨੇ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕੀਤੀ, ਉਹਨਾਂ ਨੇ ਪਰਮਾਤਮਾ ਦੇ ਨਾਮ ਰੂਪੀ ਔਸ਼ਧੀ ਦਵਾਈ ਨੂੰ ਪਾ ਲਿਆ, ਉਹ ਫਿਰ ਉਹਨਾਂ ਨੇ ਪਰਮਾਤਮਾ ਦੀ ਕੀਰਤੀ ਕਰਕੇ ਪਰਮਾਤਮਾ ਪਾਸ ਨੂੰ ਸ਼ਾਂਤੀ ਪ੍ਰਾਪਤ ਕੀਤੀ। ਹਰ ਕੀਰਤਨੋਂ ਤੇ ਆਈ ਹਰ ਨਾਮ ਵਡਾਈ, ਹਰ ਹਰ ਨਾਮ ਖੇਤ ਜਮਾਇਆ। ਇਸ ਕਲਯੁੱਗ ਦੇ ਪਰਮਾਤਮਾ ਦੀ ਕੀਰਤੀ ਕਰਨ ਦੀ ਰੋਤ ਆ ਗਈ ਹੈ, ਇਸ ਵਾਸਤੇ ਨਾਮ ਦੀ ਵਡਿਆਈ ਕਰੋ। ਜਿਹੜੇ ਗੁਰਮੁਖ ਆ ਪਿਆਰੇ ਹੈ ਉਹ ਨਾਮ ਰੂਪੀ ਖੇਤ ਨੂੰ ਜਮਾਇਆ, ਉਹਨੇ ਉਗਾਉਣਾ ਕੀਤਾ। ਭਾਵ ਕੀ ਹੈ, ਹਿਰਦੇ 'ਚ ਪਰਮਾਤਮਾ ਦੇ ਨਾਮ ਨੂੰ ਧਾਰਨਾ ਕੀਤਾ। ਕਲਯੁੱਗ ਬੀਜ ਬੀਜੇ ਬਿਨ ਨਾਵੇ ਸਭ ਲਾਹ ਮੁਲ ਗਵਾਇਆ। ਕਲਯੁੱਗ ਅੰਦਰ ਜਿਹੜੇ ਬੰਦੇ ਨਾਮ ਰੂਪੀ ਬੀਜ ਬੀਜਣ ਤੋਂ ਬਿਨਾਂ ਨਾਮ ਦਾ ਬੀਜ ਨਹੀਂ ਬੀਜਦੇ, ਹੋਰ ਕਰਮ ਤਾਂ ਕਰੀ ਜਾਂਦੇ ਆ, ਨਾਮ ਨਹੀਂ ਜਪਦੇ। ਨਾਮ ਤੋਂ ਬਿਨਾਂ ਹੋਰ ਜਿੰਨੇ ਮਰਜ਼ੀ ਬੀਜ ਬੀਜੀ ਜਾਏ ਕਰਮਾਂਗੇ, ਉਹਨਾਂ ਨੇ ਕਦੇ ਸਵਾਸ ਅਤੇ ਸਵਾਸਾਂ ਕਰਕੇ ਸਾਰੇ ਸੱਚੇ ਸਾਹਿਬਾਂ ਦੇ ਜਿਹੜਾ ਆਤਮ ਲਾਭ ਪ੍ਰਾਪਤ ਕਰਨਾ ਜੋ ਗਵਾ ਲਿਆ, ਮੂਲ ਪੁੰਨ ਤੇ ਲਾਭ ਉਹ ਸਾਰੇ ਉਸਨੇ ਗਵਾ ਲਿਆ। ਕਿਉਂਕਿ ਕਲਯੁੱਗ ਦੀ ਵਡਿਆਈ ਨਾਮ ਦੀ ਨਾਮ ਨਹੀਂ ਜਪਿਆ ਤਾਂ ਗੱਲ ਬਣਦੀ ਨਹੀਂ। ਜਾਂ ਨਾਨਕ ਗੁਰ ਪੂਰਾ ਪਾਇਆ ਮਨ ਹਿਰਦੈ ਨਾਮ ਲਗਾਏ ਜੀ। ਪਾਤਸ਼ਾਹ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੂੰ ਪੂਰੇ ਗੁਰੂ ਨੂੰ ਪ੍ਰਾਪਤ ਕਰ ਲਿਆ ਉਹਨਾਂ ਦੇ ਮਨ ਵਿੱਚ ਹਿਰਦੇ ਅੰਦਰ ਸਤਿਗੁਰਾਂ ਨੇ ਜਿਹੜਾ ਨਾਮੀ ਪਰਮਾਤਮਾ ਸੀ ਨਾ ਉਹਨੂੰ ਜਣਾ ਦਿੱਤਾ। ਕਲਯੁੱਗ ਹਰ ਕੀ ਆ, ਪਾਗ ਤ੍ਰੈ ਕਿਸ ਕੀ ਆ, ਪਾਗ ਚੌਥਾ ਟਿਕਾ ਟਿਕਾਇਆ ਜੀ। ਜਦੋਂ ਕਲਯੁੱਗ ਆ ਗਿਆ ਧਰਮ ਦੇ ਤਿੰਨ ਪੈਰ ਸੱਤ ਜਗ ਤੱਕ ਕਿਸ ਗਿਆ, ਫਿਰ ਇਹ ਜਿਹੜਾ ਦਾਨ ਰੂਪੀ ਚੌਥਾ ਪੈਰ ਆ ਕਿਤੇ ਧਰਮ ਟਿਕ ਆਇਆ, ਉਹ ਵੀ ਚੰਗੇ ਪਾਸੇ ਦਾਨ ਤਾਂ ਕਰਦੇ ਨਹੀਂ, ਪੁੱਠੇ ਪਾਸੇ ਮਾਇਆ ਬਹੁਤ ਲਾਉਂਦੇ ਆ। ਧਰਮ 'ਤੇ ਟਿਕਾਇਆ ਤਾਂ ਟਿਕਦਾ, ਆਸਾ ਮਹਲਾ ਚੌਥਾ। ਹਰ ਕੀਰਤ ਮਨ ਪਾਈ, ਪਰਮਤ ਪਾਈ, ਹਰ ਮੰਦਰ ਮੀਰ ਲਗਾਉਣ ਦੀ, ਜਿਨ੍ਹਾਂ ਦੇ ਮਨ ਨੂੰ ਪਰਮਾਤਮਾ ਦੀ ਕੀਰਤੀ ਵਡਿਆਈ ਕਰਨੀ ਪਾਈ ਚੰਗੀ ਲੱਗੀ ਹੈ, ਉਹਨਾਂ ਨੇ ਇਹ ਕੇਵਲ ਮੋਖ ਪਾ ਲਿਆ ਔਰ ਉਹਨਾਂ ਦੇ ਮਨ ਵਿੱਚ ਕੰਨ ਵਿੱਚ ਪਰਮਾਤਮਾ ਦਾ ਨਾਮ ਮੀਠ ਲਗਾਉਣ ਜੋ ਮਿੱਠਾ ਲੱਗਣਾ ਆਇਆ, ਮਿੱਠਾ ਲਗਾਇਆ, ਸਾਰਾ ਰਸ ਪਾਇਆ, ਗੁਰਮੁਖ ਹਰ ਤੇ ਆਇਆ ਪਰਮਾਤਮਾ ਭਾਵ ਕੁਰਾਨ ਦੀ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਸਤਿਗੁਰਾਂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਨੂੰ ਪਿਆਰਿਆ, ਉਹਨਾਂ ਗੁਰੂ ਪਿਆਰਿਆਂ ਨੇ ਨਾਮ ਰਸ ਨੂੰ ਪਾਇਆ। ਤੁਰੋਂ ਮਸਤਕ ਮੱਥੇ ਦੇ ਪ੍ਰਾਣ ਪ੍ਰਾਣਵੇਂ ਨੇ ਪੂਰੇ ਭਾਗਾਂ ਕਰਕੇ ਉਹਨਾਂ ਦੇ ਮੱਥੇ ਦੇ ਤੁਰ ਤੋਂ ਚੰਗੇ ਭਾਗ ਪ੍ਰਾਣਵੇਂ ਨੇ ਪਛਾਣ ਲਓ ਤਾਂ ਹੀ ਨਾਮ ਜਪਣ 'ਚ ਲੱਗੇ ਆ, ਨਹੀਂ ਤਾਂ ਮਨ ਇਹਦੇ ਨੂੰ ਲੱਗਦਾ ਹੀ ਨਹੀਂ। ਹੈਂ ਬਹਾਨੇਬਾਜ਼ੀ ਬਣਾਈ ਜਾਂਦਾ। ਪਰਮਾਤਮਕ ਭਾਵ ਹਰ ਨਾਮ ਸੁਹਾਗ, ਹਰ ਨਾਮੇ ਹਰ ਗੁਣ ਗਾਇਆ। ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਮੱਥੇ ਦੇ ਭਾਗ ਧੁਰ ਤੋਂ ਮੁੰਡ ਤੋਂ ਚੰਗੇ ਆ ਉਹਨਾਂ ਨੂੰ ਪਰਮਾਤਮਾ ਨਾਮੀ ਸੁਹਾਗ ਮੈਨੇ ਹੈ ਮਾਲਕ ਮਿਲਿਆ, ਉਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਜਪਿਆ, ਉਹ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ।
ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ ਹਰਨਾਮੇ ਹਰ ਤੋਂ ਆਇਆ ਮਸਤਕ ਮੱਥੇ ਦੇ ਭਾਗਾਂ ਦੀ ਮਣੀ ਹਰਤੀ ਕਰਕੇ ਬਹੁਤ ਜਿਹੜੀ ਪ੍ਰੀਤੀ ਸੀ ਉਹ ਪ੍ਰਗਟ ਹੋ ਗਈ ਹੈ। ਔਰ ਮਣੀਮਣੀ ਸ਼੍ਰੋਮਣੀ ਜਿਨ੍ਹਾਂ ਦੇ ਮਸਤਕ ਦੇ ਚੰਗੇ ਭਾਗਾਂ ਕਰਕੇ ਪ੍ਰੀਤੀ ਪ੍ਰਗਟ ਹੋਈ ਹੈ ਉਹ ਪਰਮਾਤਮਾ ਦੇ ਨਾਮ ਨੂੰ ਜਪ ਕੇ ਸੁਹਾਇਆ ਮੈਨੇ ਸ਼ੋਭਨੀਕ ਹੋਇਆ ਜੋਤੀ ਜੋਤ ਮਿਲੀ ਪ੍ਰਭਾਇਆ ਮੈਂ ਸਤਿਗੁਰ ਮਨਵਾ ਮਾਂਗੀ ਸਾਧੂ ਸੱਜਣਾ ਮੈਂ ਕਰਕੇ ਪਰਮਾਤਮਾ ਦਾ ਨਾਮ ਜਪਣ ਦੀ ਮਨ ਮੰਗੀ ਫਿਰ ਪਰਮਾਤਮਾ ਨੂੰ ਪਾ ਲਿਆ ਜੋਤੀ ਨੇ ਜਿਹੜਾ ਪ੍ਰਕਾਸ਼ ਰੂਪੀ ਨਿਰੰਕਾਰ ਆ ਉਹਦੇ ਨਾਲ ਇਹ ਜੀਵ ਦੀ ਜਿਹੜੀ ਆਤਮਾ ਰੂਪੀ ਜੋਤੀ ਮਿਲ ਗਈ ਹਰ ਕੀਰਤ ਮਨ ਭਾਈ ਪਰਮਤ ਪਾਈ ਮਨ ਤਨ ਮੀਰ ਲਗਾਉਂਦੀ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਗੁਰਮੁਖਾਂ ਦੇ ਮਨ 'ਚ ਪਰਮਾਤਮਾ ਦੀ ਵਡਿਆਈ ਭਾਈ ਚੰਗੀ ਲੱਗੀ ਹੈ ਉਹ ਭਾਣਾ ਮੰਨਦੇ ਆ ਮਨ ਅਤੇ ਤਨ ਵਿੱਚ ਉਹਨਾਂ ਨੂੰ ਗੁਰੂ ਦਾ ਭਾਣਾ ਮਿੱਠਾ ਲੱਗ ਰਿਹਾ ਆ ਉਹਨਾਂ ਪਰਮਗਤ ਜਿਹੜੀ ਕਈ ਵਿਲ ਮੋਕ ਉਹ ਪ੍ਰਾਪਤ ਕਰ ਲਈ ਹੈ ਹਰ ਹਰ ਜਸ ਗਾਇਆ ਪਰਮਪਦ ਪਾਇਆ ਅਤੇ ਉਤਮ ਜਨ ਪ੍ਰਧਾਨ ਪਾਤਸ਼ਾਹ ਕਹਿੰਦੇ ਜਿਨ੍ਹਾਂ ਗੁਰੂ ਪਿਆਰਿਆਂ ਨੇ ਮਾਨ ਕਰਕੇ ਤਨ ਕਰਕੇ ਪਰਮਾਤਮਾ ਨੇ ਜਸ ਨੂੰ ਗਾਇਆ ਉਹਨਾਂ ਨੇ ਪਰਮ ਪਦਵੀ ਨੂੰ ਫਾਲਿਆ ਉਹ ਗੁਰਮ ਪਿਆਰੇ ਸਾਰਿਆਂ ਤੋਂ ਉੱਤਮ ਸ੍ਰੇਸ਼ਟ ਆ ਸਾਰਿਆਂ ਤੋਂ ਪ੍ਰਧਾਨ ਮੈਨੇ ਮੁਖੀ ਸ਼੍ਰੋਮਣੀ ਹੋਵੇ ਤੇ ਨਾਮ ਚਰਨ ਸ੍ਰੇਵ ਹੈ ਕਿਨ ਕਿਨ ਭਗਤ ਹੋਵੇ ਜਿਨ ਹਰ ਮਿਸ਼ਰ ਗਨ ਪਾਤਸ਼ਾਹ ਕਹਿੰਦੇ ਅਸੀਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ ਥੋੜ੍ਹੇ ਥੋੜ੍ਹੇ ਸਮੇਂ 'ਚ ਉਹਨਾਂ ਦੇ ਚਰਨਾਂ ਨੂੰ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਮਿੱਠਾ ਲੱਗਿਆ ਹੈ ਮਿੱਠਾ ਲਾਇਆ ਪਰਮ ਸੁਖ ਪਾਇਆ ਮੁੱਖ ਭਾਗਾ ਰੱਖੀ ਜਾ ਰਹੀ ਪਾਤਸ਼ਾਹ ਕਹਿੰਦੇ ਜਿਹਨਾਂ ਗੁਰੂ ਪਿਆਰਿਆਂ ਨੂੰ ਪਰਮਾਤਮਾ ਦਾ ਨਾਮ ਮਿੱਠਾ ਲਾ ਲਗਾਇਆ ਨੇ ਉਹਨਾਂ ਨੇ ਪਰਮ ਸੁਖ ਹੀ ਆਤਮ ਸੁਖ ਪਾ ਲਿਆ ਉਹਨਾਂ ਦੇ ਮੁੱਖ ਪਰ ਭਾਗਾਂ ਦੀ ਰੱਤੀ ਚਾਰੇ ਮਹੀਨੇ ਸੁੰਦਰ ਪ੍ਰਕਾਸ਼ ਰਹੀ ਹੈ ਚਾਰੇ ਜਿਹੜੇ ਵੇਦ ਆ ਉਹ ਵੀ ਇਸੇ ਤਰ੍ਹਾਂ ਕਹਿ ਕੇ ਦੱਸ ਰਹੇ ਹਨ ਗੁਰਮਤਿ ਹਰਿ ਗਾਇਆ ਹਰ ਹਾਰ ਉਰ ਪਾਇਆ ਹਰਨਾਮਾ ਕੰਠ ਧਾਰੇ ਪਾਤਸ਼ਾਹ ਕਹਿੰਦੇ ਜਿਹਨਾਂ ਗੁਰੂ ਪਿਆਰਿਆਂ ਨੇ ਸਤਿਗੁਰ ਸੱਚੇ ਵਿੱਚ ਸਿੱਖਿਆ ਲੈ ਕੇ ਪਰਮਾਤਮਾ ਦਾ ਜਸ ਕੀਤਾ ਉਹਨਾਂ ਗੁਰੂ ਪਿਆਰਿਆਂ ਨੇ ਪਰਮਾਤਮਾ ਦੇ ਨਾਮਾਂ ਰੂਪੀ ਹਾਰ ਹੋਰ ਮੈਨੇ ਗਲ ਵਿੱਚ ਪਹਿਨ ਲਿਆ ਔਰ ਕੰਠ ਵਿੱਚ ਪਰਮਾਤਮਾ ਦੇ ਨਾਮ ਨੂੰ

ਗਿਆਨ ਧਿਆਨ ਸਿਮਰਨ ਜੁਗਤ ਗੁਰਮਤ ਮਿਲ ਗੁਰਪੂਰਾ ਪਾਇਆ ਸਾਧ ਸੰਗਤ ਸੱਚਖੰਡ ਵਸਾਇਆ। ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਆ। ਆਦਿ ਪੁਰਖ ਆਦੇਸ਼ ਹੈ, ਸਤਿਗੁਰ ਸੱਚ ਨਾਉਂ ਸੁਦਵਾਇਆ। ਆਦਿ ਪੁਰਖ ਦਾ ਭਾਵ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਨਮਸਕਾਰ ਹੈ। ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਨੇ ਪਰਮੇਸ਼ੁਰ ਦਾ ਸੱਚਾ ਨਾਮ ਸਦਾਇਆ ਜਪਾਇਆ, ਭਾਵ ਸਤਿਗੁਰੂ ਕਹਾਉਣਾ ਉਹਨਾਂ ਨੂੰ ਹੀ ਸ਼ੋਭਾ ਦਿੰਦਾ। ਸਤਿਗੁਰੂ ਉਹੀ ਆ ਜਿਹੜਾ ਗੁਰੂ ਸਿੱਖ ਦੇ ਬੰਧਨ ਕੱਟੇ, ਜਿਹੜਾ ਗੁਰੂ ਅੰਤਰਜਾਮੀ ਹੈ, ਬਿਨਾਂ ਬੋਲਿਆਂ ਸਾਰਿਆਂ ਦੇ ਦਿਲਾਂ ਦੀਆਂ ਜਾਣਦਾ, ਉਹਨੂੰ ਸਤਿਗੁਰੂ ਕਹਿੰਦੇ ਆ। ਅਤੇ ਜਿਹੜਾ ਪਹਿਲਾਂ ਹੀ ਜਾਣਦਾ, ਉਹਦੇ ਅੱਗੇ ਅਰਦਾਸਾਂ ਕਰਨ ਦੀ ਲੋੜ ਵੀ ਨਹੀਂ ਪੈਂਦੀ। ਸਤਿਗੁਰੂ ਨੇ ਪਾਵਨ ਬਾਣੀ ਵਿੱਚ ਬਚਨ ਬਖਸ਼ਿਸ਼ ਕੀਤਾ ਹੈ, ਵਿਣ ਬੋਲਿਆਂ ਸਭ ਕੁਛ ਜਾਣਦਾ, ਕਿਸ ਆਗੈ ਕੀਚੈ ਅਰਦਾਸ। ਗੁਰੂ ਜੀ ਬਿਨਾਂ ਬੋਲਿਆਂ ਸਾਡੀ ਭਾਵਨਾ ਨੂੰ ਜਾਣਦੇ ਆ, ਇਸ ਕਰਕੇ ਜੋ ਜੋ ਸਾਨੂੰ ਚਾਹੀਦਾ, ਸਿੱਖ ਨੂੰ ਚਾਹੀਦਾ, ਜੋ ਜੋ ਮਨੁੱਖ ਨੂੰ ਹਰ ਜੀਵ ਨੂੰ ਚਾਹੀਦਾ, ਪਰਮੇਸ਼ੁਰ ਉਹਨਾਂ ਨੂੰ ਉਹਨਾਂ ਦੇ ਕੋਲੇ ਪਹੁੰਚਾ ਰਿਹਾ। ਭੋਜਨ ਦੀ ਲੋੜ ਸਭ ਨੂੰ ਹੈ, ਹਰ ਥਾਂ 'ਤੇ ਭੋਜਨ ਪਹੁੰਚ ਰਿਹਾ। ਹਵਾ ਦੀ ਲੋੜ ਸਭ ਨੂੰ ਹੈ, ਹਵਾ ਸਾਰਿਆਂ ਨੂੰ ਮਿਲਦੀ ਹੈ, ਇੱਕੋ ਜਿਹੀ ਮਿਲਦੀ ਹੈ। ਧੁੱਪ ਦੀ ਲੋੜ ਸਭ ਨੂੰ ਹੈ, ਸਭਨਾਂ ਨੂੰ ਮਿਲਦੀ ਹੈ। ਇਸੇ ਤਰ੍ਹਾਂ ਜਿਹੜੀਆਂ ਕੁਦਰਤੀ ਦਾਤਾਂ ਨੇ ਉਹ ਸਾਰਿਆਂ ਨੂੰ ਮਿਲ ਰਹੀਆਂ। ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹੈ ਕਿ ਜਿਹੜਾ ਗੁਰੂ ਬਿਨਾਂ ਬੋਲਿਆਂ ਤੋਂ ਅੰਦਰ ਦੀ ਭਾਵਨਾ ਨੂੰ ਸਮਝ ਲੈਂਦਾ ਉਹ ਪੂਰਾ ਗੁਰੂ ਹੈ, ਉਹਨੂੰ ਸਤਿਗੁਰੂ ਆਖਦੇ ਆ। ਚਾਰ ਵਰਨ ਗੁਰ ਸਿੱਖ ਕਰ ਗੁਰਮੁਖ ਸੱਚਾ ਪੰਥ ਚਲਾਇਆ। ਦੁਨੀਆਂ ਦੇ ਵਿੱਚ ਮਨੁ ਸਿਮਰਤੀ ਨੇ ਮਨੁੱਖਤਾ ਨੂੰ ਚਾਰ ਭਾਗਾਂ ਵਿੱਚ ਵੰਡਿਆ ਹੋਇਆ ਸੀ, ਖੱਤਰੀ ਬ੍ਰਾਹਮਣ ਸੂਦ ਵੈਸ। ਗੁਰੂ ਨੇ ਕਿਰਪਾ ਕੀਤੀ, ਉਹਨਾਂ ਚਾਰਾਂ ਵਰਨਾਂ ਨੂੰ ਇੱਕ ਕਰਕੇ ਸਿੱਖ ਬਣਾਇਆ, ਗੁਰਸਿੱਖਾਂ ਦਾ ਗੁਰਮੁਖਾਂ ਦਾ ਪੰਥ ਚਲਾਇਆ। ਮਨੁ ਸਿਮਰਤੀ ਨੇ ਮਨੁੱਖਤਾ ਨੂੰ ਵੰਡਿਆ, ਕਿਸੇ ਨੂੰ ਉੱਚਾ ਕਿਹਾ, ਕਿਸੇ ਨੂੰ ਨੀਵਾਂ ਕਿਹਾ, ਕਿਸੇ ਨੂੰ ਖੱਤਰੀ ਕਿਹਾ, ਕਿਸੇ ਨੂੰ ਬ੍ਰਾਹਮਣ ਕਿਹਾ, ਕਿਸੇ ਨੂੰ ਸ਼ੂਦਰ ਬਣਾਤਾ। ਪਰ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਸਭਨਾਂ ਨੂੰ ਇੱਕੋ ਜਿਹਾ ਪਿਆਰ ਮਿਲਦਾ, ਸਭਨਾਂ ਨੂੰ ਇੱਕੋ ਹੀ ਗਿਆਨ ਮਿਲਦਾ, ਇੱਥੇ ਕੋਈ ਪੱਖਪਾਤ ਨਹੀਂ ਹੁੰਦਾ। ਸਾਧ ਸੰਗਤ ਮੈਂ ਲਗਾਵੰਦੇ ਸਤਿਗੁਰ ਸ਼ਬਦ ਅਨਾਹ ਦਵਾਇਆ। ਗੁਰਸਿੱਖ ਗੁਰੂ ਕੋਲ ਆਉਂਦੇ ਨੇ, ਗੁਰੂ ਜੀ ਦੇ ਦਰਸ਼ਨ ਕਰਦੇ ਹੈ, ਸਾਧ ਸੰਗਤ ਦੇ ਵਿੱਚ ਮਿਲ ਕੇ ਬਹਿੰਦੇ ਹੈ, ਫਿਰ ਸੰਗਤ ਦੇ ਨਾਲ ਮਿਲ ਕੇ ਕੀਰਤਨ ਕਰਦੇ ਹੈ, ਕੀਰਤਨ ਕਰਕੇ ਗੁਰੂ ਜੀ ਦੇ ਬਚਨ ਸੁਣਦੇ ਹੈ। ਅਤੇ ਗੁਰਬਾਣੀ ਦਾ, ਸਤਿਗੁਰੂ ਦੇ ਗਿਆਨ ਦਾ ਜੋ ਅਨਹਦ ਨਾਦ ਵੱਜਦਾ, ਸ਼ਬਦਾਂ ਦੀ ਧੁਨੀ ਵੱਜਦੀ ਹੈ, ਉਹਨੂੰ ਸੁਣ ਕੇ ਆਨੰਦਿਤ ਹੋ ਜਾਂਦੇ ਹੈ। ਸਾਧ ਸੰਗਤ ਮੈਂ ਲਗਾਵੰਦੇ ਸਤਿਗੁਰ ਸ਼ਬਦ ਅਨਾਹਦ ਵਾਇਆ। ਗੁਰਸਾਖੀ ਉਪਦੇਸ਼ ਕਰ ਆਪ ਤਰੈ ਸੰਸਾਰ ਤਰਾਇਆ। ਫਿਰ ਕੀਰਤਨ ਹੁੰਦਾ, ਕੀਰਤਨ ਤੋਂ ਉਪਰੰਤ ਗੁਰਬਾਣੀ ਦੀ ਕਥਾ, ਗੁਰਸਿੱਖਾਂ ਦੇ ਜੀਵਨ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ, ਸਾਂਝੀਆਂ ਕੀਤੀਆਂ ਜਾਂਦੀਆਂ। ਗੁਰੂ ਦੀ ਬਾਣੀ ਨੂੰ ਪੜ੍ਹਨ ਵਾਲਾ ਆਪ ਵੀ ਤਰ ਜਾਂਦਾ ਹੈ, ਅਤੇ ਗੁਰੂ ਦੇ ਗਿਆਨ ਨੂੰ ਸਮਝਣ ਵਾਲਾ ਅੱਗੇ ਹੋਰਾਂ ਨੂੰ ਵੀ ਤਾਰ ਦਿੰਦਾ ਹੈ। ਭਾਵ ਜੋ ਉਪਦੇਸ਼ ਲਿਆ ਗੁਰੂ ਤੋਂ ਉਹਨੂੰ ਕਮਾ ਲਿਆ, ਉਹੀ ਉਪਦੇਸ਼ ਅੱਗੇ ਕਿਸੇ ਨੂੰ ਦੱਸ ਦਿੱਤਾ, ਅਤੇ ਜਿਹਨੇ ਜਿਹਨੇ ਮੰਨ ਲਿਆ ਉਹ ਵੀ ਤਰ ਗਿਆ। ਮਹਾਰਾਜ ਜੀ ਕਹਿੰਦੇ ਜਿਹੜਾ ਵੀ ਨਾਮ ਜਪਦਾ, ਬੰਦਗੀ ਕਰਦਾ, ਗੁਰੂ ਦੇ ਗਿਆਨ ਨੂੰ ਸੁਣਦਾ, ਸਮਝਦਾ, ਮੰਨਦਾ, ਉਹਦਾ ਭਲਾ ਹੋ ਜਾਂਦਾ। ਇਹ ਗੱਲ ਕੋਈ ਸੁਣੀ ਸੁਣਾਈ ਨਹੀਂ, ਮਹਾਰਾਜ ਜੀ ਕਹਿੰਦੇ ਆਪ ਬੀਤੀ ਹੋਈ ਬਾਤ ਹੈ। ਜਿਵੇਂ
ਪਾਨ ਸੁਪਾਰੀ ਕੱਥ ਮਿਲ ਚੂਨੇ ਰੰਗ ਸੁਰੰਗ ਚੜ੍ਹਾਇਆ। ਪਾਨ ਸੁਪਾਰੀ ਕੱਥ ਇਹ ਤਿੰਨੇ ਮਿਲ ਕੇ ਜਦੋਂ ਚੂਨੇ ਨਾਲ ਮਿਲ ਜਾਂਦੇ ਆ ਨਾ, ਚੂਨੇ ਨਾਲ ਪਾਨ ਮਿਲ ਗਿਆ, ਸੁਪਾਰੀ ਮਿਲ ਗਈ, ਕੱਥ ਮਿਲ ਗਈ, ਇਹ ਫਿਰ ਆਪਣਾ ਰੰਗ ਵਟਾ ਲੈਂਦਾ। ਰੰਗ ਵਟਾ ਕੇ ਲਾਲ ਸੂਹਾ ਰੰਗ ਹੋ ਜਾਂਦਾ। ਇਸ ਤਰ੍ਹਾਂ ਹੀ ਚਾਰੇ ਵਰਨਾਂ ਨੂੰ ਮਿਲ ਕੇ ਇੱਕ ਗੁਰਸਿੱਖੀ ਦਾ ਰੰਗ ਚੜ੍ਹ ਗਿਆ ਅਤੇ ਜਿਹੜਾ ਗੁਰਸਿੱਖ ਬਣ ਗਿਆ ਉਹਦੇ ਵਿੱਚੋਂ ਵਹਿਮ ਭਰਮ ਖਤਮ ਹੋ ਗਏ, ਵਿਤਕਰੇ ਦੂਰ ਹੋ ਗਏ, ਊਚ ਨੀਚਤਾ ਦੀ ਭਾਵਨਾ ਖਤਮ ਹੋ ਗਈ ਅਤੇ ਉਹ ਗੁਰੂ ਦੇ ਗਿਆਨ ਦੇ ਨਾਲ ਜੁੜ ਕੇ ਆਪਣੇ ਅੰਦਰੋਂ ਟਿਕ ਗਿਆ ਅਤੇ ਗੁਰੂ ਦੇ ਚਰਨਾਂ ਨਾਲ ਜੁੜ ਗਿਆ। ਗਿਆਨ ਧਿਆਨ ਸਿਮਰਨ ਜੁਗਤ ਗੁਰਮਤਿ ਮਿਲ ਗੁਰ ਪੂਰਾ ਪਾਇਆ। ਦੁਨੀਆਂ ਦੇ ਬੜੇ ਲੋਕ ਗੁਰੂ ਦੀ ਬਾਣੀ ਪੜ੍ਹਦੇ ਆ, ਬਹੁਤ ਪੜ੍ਹਦੇ ਆ, ਇਉਂ ਕਹਿ ਲਈਏ ਵੀ ਹਰੇਕ ਹੀ ਪੜ੍ਹਦਾ ਗੁਰਸਿੱਖ। ਕਈ ਐਸੇ ਵੀ ਜਿਹੜੇ ਕਈ ਕਈ ਘੰਟੇ ਬਾਣੀ ਪੜ੍ਹਦੇ ਆ, ਪਰ ਜਦੋਂ ਜੀਵਨ ਦੇ ਵਿੱਚ ਝਾਤ ਮਾਰੀ ਦੀ ਹੈ, ਜੀਵਨ ਗੁਰਬਾਣੀ ਦੇ ਉਲਟ ਜਾਂਦਾ। ਇਹਦਾ ਮਤਲਬ ਕੇਵਲ ਪੜ੍ਹ ਕੇ ਸਾਨੂੰ ਸਮਝ ਨਹੀਂ ਆਉਣੀ, ਜੋ ਬਚਨ ਗੁਰੂ ਜੀ ਦਾ ਅਸੀਂ ਪੜ੍ਹ ਰਹੇ ਹਾਂ ਉਹਦੇ ਵਿੱਚ ਗੁਰੂ ਜੀ ਸਾਨੂੰ ਕੀ ਸਮਝਾ ਰਹੇ ਨੇ ਉਹਨੂੰ ਸਮਝਣਾ ਵੀ ਪੈਣਾ। ਜਿਹੜੇ ਕਰਮ ਕਰਨ ਵਾਸਤੇ ਗੁਰੂ ਜੀ ਸਾਨੂੰ ਕਹਿੰਦੇ ਹੈ ਉਹ ਕਰਨੇ ਪੈਣੇ ਨੇ, ਅਤੇ ਜਿਨ੍ਹਾਂ ਤੋਂ ਰੋਕਦੇ ਆ ਉਹਨਾਂ ਤੋਂ ਰੁਕਣਾ ਪੈਣਾ। ਗਿਆਨ ਪੂਰਨ ਗੁਰੂ ਦਾ ਗਿਆਨ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਾ ਕੇ ਜਿਨ੍ਹਾਂ ਨੂੰ ਗੁਰਮਤਿ ਮਿਲ ਗਈ ਉਹਨਾਂ ਦਾ ਗਿਆਨ ਵੱਧ ਗਿਆ, ਉਹਨਾਂ ਦਾ ਧਿਆਨ ਟਿਕ ਗਿਆ, ਉਹਨਾਂ ਦੀ ਸੁਰਤ ਸਿਮਰਨ ਦੇ ਨਾਲ ਜੁੜ ਗਈ। ਕਿਉਂਕਿ ਜੋ ਗੁਰੂ ਦੀ ਮਤ ਲੈ ਲੈਂਦਾ, ਜਿਹਨੂੰ ਗੁਰੂ ਦੀ ਮਤ ਆ ਜਾਂਦੀ ਹੈ, ਉਹਦੇ ਅੰਦਰ ਦੈਵੀ ਗੁਣ ਪੈਦਾ ਹੋ ਜਾਂਦੇ ਆ। ਸਾਧ ਸੰਗਤ ਸੱਚ ਖੰਡ ਵਸਾਇਆ, ਫਿਰ ਦੈਵੀ ਗੁਣ ਲੈ ਕੇ ਉਹ ਸਾਧ ਸੰਗਤ ਦੇ ਵਿੱਚ ਜਾਂਦਾ ਹੈ। ਸਾਧ ਸੰਗਤ ਦੇ ਵਿੱਚ ਮਿਲ ਕੇ ਗਿਆਨ ਦੀਆਂ ਗੱਲਾਂ ਹੁੰਦੀਆਂ ਨੇ, ਗੁਰਮਤਿ ਦੀ ਵਿਚਾਰ ਹੁੰਦੀ ਹੈ, ਪਰਮਾਤਮਾ ਦਾ ਨਿਵਾਸ ਸਾਧ ਸੰਗਤ ਦੇ ਵਿੱਚ ਹੈ ਅਤੇ ਉੱਥੇ ਬੈਠ ਕੇ ਗੁਰੂ ਨਾਨਕ ਦੇ ਗਿਆਨ ਦਾ ਚਾਨਣ ਮਿਲਦਾ ਹੈ, ਗਿਆਨ ਮਿਲਦਾ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹੈ, ਗੁਰੂ ਨਾਨਕ ਪਾਤਸ਼ਾਹ ਜੀ ਨੇ ਹੀ ਸਾਧ ਸੰਗਤ ਦੇ ਵਿੱਚ ਆਪਣਾ ਨਿਵਾਸ ਬਣਾਇਆ। ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਲਿਖਿਆ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਸਾਧ ਸੰਗਤ ਦੇ ਵਿੱਚ ਜਗਮਗ ਜਗਮਗ ਕਰਦਾ ਗਿਆਨ ਦਾ ਨੂਰ ਵਰਦਾ ਹੈ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਗਿਆਨ ਲੈ ਕੇ, ਗੁਰਮਤਿ ਦਾ ਗਿਆਨ ਲੈ ਕੇ ਗੁਰਸਿੱਖਾਂ ਦੇ ਅੰਦਰ ਪ੍ਰੇਮ ਭਾਵਨਾ ਪੈਦਾ ਹੋਈ। ਚਾਰੇ ਵਰਨਾਂ ਨੂੰ ਇੱਕ ਕਰਕੇ ਗੁਰਮੁਖ ਗੁਰਸਿੱਖੀ ਮਤ ਦਿੱਤੀ ਮਹਾਰਾਜ ਜੀ ਨੇ, ਗੁਰਮਤਿ ਗਾਡੀ ਰਾਹ ਚਲਾਇਆ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਵਹਿਮਾਂ ਭਰਮਾਂ ਤੋਂ, ਮਾੜੇ ਕਰਮਾਂ ਤੋਂ ਬਚਾਇਆ। ਕਿਵੇਂ ਬਚਾਇਆ? ਦੂਜੀ ਪੌੜੀ ਵਿੱਚ ਭਾਈ ਗੁਰਦਾਸ ਜੀ ਬਚਨ ਕਰਦੇ ਹੈ,

0: ਹੁਣ ਗੁਰੂ ਨੇ ਸੋਝੀ ਦਿੱਤੀ, ਹੁਕਮ ਕੀਤਾ ਭਾਈ ਗੁਰਸਿੱਖੋ, ਜੇ ਗੁਰੂ ਦੇ ਦੱਸੇ ਰਸਤੇ 'ਤੇ ਸਾਡੇ ਦੱਸੇ ਰਸਤੇ 'ਤੇ ਤੁਰਨਾ ਤਾਂ ਕੁਝ ਗੱਲਾਂ ਦਾ ਧਿਆਨ ਰੱਖਿਓ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਮਾਰਗ ਬਿਲਕੁਲ ਸਪਸ਼ਟ ਕੀਤਾ, ਕੋਈ ਧੋਖਾ ਨਹੀਂ, ਕੋਈ ਭੁਲੇਖਾ ਨਹੀਂ ਰੱਖਿਆ। ਮਹਾਰਾਜ ਨੇ ਪਹਿਲਾਂ ਹੀ ਕਿਹਾ, ਜਿਨ੍ਹਾਂ ਨੇ ਸਾਡੇ ਦੱਸੇ ਰਸਤੇ 'ਤੇ ਤੁਰਨਾ ਆਪਣੀ ਹੋਮੈ ਨੂੰ ਮਾਰ ਕੇ ਆਇਓ, ਆਪਣਾ ਆਪ ਕੁਰਬਾਨ ਕਰਨ ਵਾਸਤੇ ਆਇਓ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਾਰ ਤਲੀ ਗਲੀ ਮੇਰੀ ਆਓ। ਹੁਣ ਗੁਰਸਿੱਖਾਂ ਨੂੰ ਕਿਹਾ, ਭਾਈ ਜਿਨ੍ਹਾਂ ਨੇ ਆਉਣਾ ਉਹ ਪ੍ਰੇਮ ਦੀ ਗਲੀ ਵਿੱਚ, ਜਿਨ੍ਹਾਂ ਨੇ ਖੇਡ ਖੇਡਣੀ ਹੈ ਉਹ ਆਪਣੀ ਹੋਮੈ ਮਾਰ ਕੇ ਆਇਓ। ਗੁਰਸਿੱਖ ਆ ਗਏ, ਮਹਾਰਾਜ ਸਤ ਬਚਨ, ਅਸੀਂ ਹੋਮੈ ਨਹੀਂ ਕਰਦੇ, ਤੁਹਾਡੇ ਨਾਲ ਪ੍ਰੇਮ ਕਰਨਾ। ਸਤਿਗੁਰੂ ਫਿਰ ਹੋਰ ਸੋਝੀ ਦਿੰਦੇ, ਕਹਿੰਦੇ ਰੁਕੋ, ਇਹ ਮਾਰਗ ਇੰਨਾ ਸੌਖਾ ਨਹੀਂ ਹੈ ਅਤੇ ਜਿਨ੍ਹਾਂ ਨੇ ਤੁਰਨਾ ਉਹਨਾਂ ਵਾਸਤੇ ਔਖਾ ਵੀ ਨਹੀਂ ਹੈ। ਇਸ ਮਾਰਗ 'ਤੇ ਪੈਰ ਤਾਂ ਧੜਿਓ ਜੇ ਆਪਣੇ ਵਿਸ਼ੇ ਵਿਕਾਰਾਂ ਦੇ ਨਾਲ ਪ੍ਰੇਮ ਨਹੀਂ ਹੈ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜੇ ਤੁਸੀਂ ਮੈਨੂੰ ਆਪਣਾ ਸਿਰ ਦੇ ਸਕਦੇ ਹੋ।
1: ਚੱਜ ਅੱਖਾਂ ਖੁੱਲੀਆਂ ਕੀ ਤੱਕਿਆ, ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਕਿਨਾਰੇ ਤੇ ਖੜੋ ਕੇ ਬਾਹਾਂ ਉੱਚੀਆਂ ਕਰਕੇ ਆਵਾਜ਼ਾਂ ਦੇ ਰਿਹਾ, ਸਹਿਦਿਆ ਬੇੜੀ ਲਿਆ ਨਾ ਕਿਨਾਰੇ, ਬੇੜੀ ਲਿਆ ਨਾ ਕਿਨਾਰੇ, ਸਤ ਸਗਤ ਬੋਲੋ ਸ੍ਰੀ। ਭਾਈ ਸਹਿਦਾ ਅੱਖਾਂ ਮੰਦਾ, ਕਦੇ ਬੰਦ ਕਰਦਾ ਕਦੇ ਖੋਲਦਾ, ਮੈਂ ਸੁਪਨਾ ਤਾਂ ਨਹੀਂ ਵੇਖ ਰਿਹਾ, ਫਿਰ ਵੇਖਿਆ ਹੋਏ ਤਾਂ ਸੱਚ ਹੈ। ਚੱਪੂ ਮਾਰਦਾ ਮਾਰਦਾ ਬੇੜੀ ਲਿਆ ਕਿਨਾਰੇ ਤੇ, ਉਤਰਿਆ ਬੇੜੀ ਤੋਂ ਤੇ ਆ ਚਰਨਾ ਤੇ ਡਿੱਗਾ ਕਲਗੀਧਰ ਪਾਤਸ਼ਾਹ, ਗੁੱਟ ਗਲੋਕੜੀ ਪਾਈ ਚਰਨਾ ਦੇ ਨਾਲ। ਉਹ ਸੱਚਿਆ ਪਾਤਸ਼ਾਹ ਸਦਕੇ ਬਲਿਹਾਰ, ਜਿਨ੍ਹਾਂ ਰਾਹ ਤੋਂ ਚੱਲ ਕੇ ਆਏ ਹੋ, ਬਲਿਹਾਰ ਜਾਓ ਸਦਕੇ ਜਾਓ, ਆਓ ਚਰਨ ਪਾਓ। ਬੇੜੀ ਵਿੱਚ ਬਿਠਾ ਲਿਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ, ਉਸ ਤਰ੍ਹਾਂ ਬੇੜੀ ਵਿੱਚ ਬਿਠਾਇਆ ਜਿਸ ਤਰ੍ਹਾਂ ਤ੍ਰੇਤੇ ਯੁੱਗ ਵਿੱਚ ਖੇਵਟ ਨੇ ਸ੍ਰੀ ਰਾਮ ਚੰਦਰ ਜੀ ਨੂੰ ਬੇੜੀ ਵਿੱਚ ਬਿਠਾਇਆ ਸੀ। ਖੇਵਟ ਵੀ ਪਾਰ ਲੈ ਚੱਲਿਆ ਰਾਮ ਜੀ ਨੂੰ, ਤੇ ਕਲ ਯੁੱਗ ਦੇ ਵਿੱਚ ਭਾਈ ਸਹਿਦਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਲੈ ਕੇ ਚੱਲ ਰਿਹਾ, ਬੇੜੀ ਵਿੱਚ ਬਿਠਾਇਆ, ਚੱਪੂ ਮਾਰ ਰਿਹਾ ਤੇ ਪਰਲੇ ਪਾਸੇ ਪਾਰ ਲੰਘਾ ਰਿਹਾ, ਨਾਲੇ ਚੱਪੂ ਮਾਰੀ ਜਾ

ਕਰਨਾ, ਇਸਤਰੀ ਨੇ ਪਰਾਏ ਮਰਦ ਦਾ ਸੰਗ ਨਹੀਂ ਕਰਨਾ। ਹੁਣ ਦੂਜਾ ਵਚਨ ਕਹਿੰਦੇ ਮਹਾਰਾਜ, ਕਹਿੰਦੇ ਪਰ ਧਨ, ਧਨ ਹੁੰਦਾ ਪੈਸਾ, ਪਰਾਏ ਧਨ 'ਤੇ ਹੱਕ ਨਹੀਂ ਜਿਤਾਉਣਾ, ਆਪਣੇ ਦਸਾਂ ਨੌਹਾਂ ਦੀ ਕਿਰਤ ਕਰਨੀ ਹੈ, ਜਿਹੜਾ ਧਨ ਕਮਾ ਲਿਆ ਉਹਦੇ ਨਾਲ ਪਰਿਵਾਰ ਦਾ ਗੁਜ਼ਾਰਾ ਕਰਨਾ, ਕਿਸੇ ਦੂਜੇ ਦਾ ਕਮਾਇਆ ਹੋਇਆ ਧਨ ਖੋਹਣਾ ਨਹੀਂ, ਹੜੱਪਣਾ ਨਹੀਂ, ਬੇਈਮਾਨੀ ਨਹੀਂ ਕਰਨੀ, ਚੋਰੀ ਠੱਗੀ ਨਹੀਂ ਕਰਨੀ, ਲੁੱਟਾਂ ਨਹੀਂ ਕਰਨੀਆਂ, ਇਹਦੇ ਤੋਂ ਵੀ ਧਿਆਨ ਰੱਖਣਾ। ਫਿਰ ਕਹਿੰਦੇ ਆ ਪਰ ਨਿੰਦ ਮੇਟ, ਪਰਾਈ ਨਿੰਦਾ ਨਹੀਂ ਕਰਨੀ। ਜੇ ਨਿੰਦਿਆ ਕਰਨ ਨੂੰ ਮਨ ਕਰੇ ਤਾਂ ਨਿੰਦਿਆ ਆਪਣੇ ਆਪ ਦੀ ਕਰਨੀ ਹੈ, ਆਪਣੇ ਆਪ ਦੀ ਨਿੰਦਿਆ ਕਰ ਲਾ, ਕੋਈ ਬੁਰਾ ਨਹੀਂ, ਕਿਸੇ ਦੂਜੇ ਦੀ ਨਿੰਦਿਆ ਨਹੀਂ ਕਰਨੀ। ਹੁਣ ਇਹ ਸਮਝਣਾ ਪਊ ਵੀ ਨਿੰਦਿਆ ਹੁੰਦੀ ਕੀ ਹੈ। ਕਿਸੇ ਬੰਦੇ ਨੇ ਕੋਈ ਕੰਮ ਕੀਤਾ ਤੇ ਨਹੀਂ, ਪਰ ਐਵੇਂ ਆਪਣੇ ਕੋਲੋਂ ਬੁਲਾ ਕੇ ਉਹਦੀ ਨਿੰਦਿਆ ਕਰਨੀ ਵੀ ਹੁਣ ਫਲਾਣੇ ਨੇ ਆਹ ਕੰਮ ਕਰਤਾ, ਉਹਨੇ ਕੀਤਾ ਨਹੀਂ, ਇਹ ਨਿੰਦਿਆ। ਪਰ ਜੇ ਕਿਸੇ ਨੇ ਚੋਰੀ ਕੀਤੀ ਆ ਉਹਨੂੰ ਚੋਰ ਕਹਿਣਾ ਨਿੰਦਿਆ ਨਹੀਂ ਹੈ, ਚੋਰ ਨੂੰ ਚੋਰ ਕਹਿਣਾ ਨਿੰਦਿਆ ਨਹੀਂ, ਸਾਧ ਨੂੰ ਸਾਧ ਕਹਿਣਾ ਨਿੰਦਿਆ ਨਹੀਂ, ਸਾਧ ਨੂੰ ਚੋਰ ਕਹਿਣਾ ਅਤੇ ਚੋਰ ਨੂੰ ਸਾਧ ਕਹਿਣਾ ਇਹ ਨਿੰਦਿਆ, ਇਹ ਨਹੀਂ ਕਰਨੀ। ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਨਾਮ ਦਾਨ ਇਸ਼ਨਾਨ ਦ੍ਰਿੜਾਇਆ, ਸਵੇਰੇ ਉੱਠ ਕੇ ਨਾਮ ਜਪਣਾ। ਜਦੋਂ ਗੁਰਸਿੱਖ ਦੀ ਅੱਖ ਖੁੱਲਦੀ ਹੈ ਨਾ, ਸਭ ਤੋਂ ਪਹਿਲਾ ਕੰਮ ਹੈ ਨਾਮ ਜਪਣਾ, ਨਾਮ ਜਪ ਕੇ ਫਿਰ ਇਸ਼ਨਾਨ ਕਰਨਾ। ਨਾਮ ਦਾਨ ਇਸ਼ਨਾਨ, ਤਿੰਨ ਚੀਜ਼ਾਂ ਗੁਰੂ ਪਾਤਸ਼ਾਹ ਨੇ ਸਾਡੀ ਝੋਲੀ ਪਾਈਆਂ ਨੇ ਭਾਈ। ਨਾਮ ਵੀ ਜਪਣਾ, ਕਿਰਤ ਕਰਨੀ ਹੈ, ਕਿਰਤ ਵਿੱਚੋਂ ਲੋੜਵੰਦ ਦੀ ਸਹਾਇਤਾ ਕਰਨੀ ਹੈ, ਅਤੇ ਇਸ਼ਨਾਨ ਕਰਕੇ ਬਾਣੀ ਪੜ੍ਹਨੀ ਹੈ ਅਤੇ ਨਾਲੇ ਕਿਰਤ ਕਰਨੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਨੂੰ ਜੀਵਨ ਦੀ ਸੋਝੀ ਬਖਸ਼ਿਸ਼ ਕੀਤੀ ਹੈ। ਇੱਥੋਂ ਸਾਨੂੰ ਪਤਾ ਲੱਗੂ ਵੀ ਗੁਰਸਿੱਖ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ, ਪਰ ਅਸੀਂ ਬਿਲਕੁਲ ਉਲਟ ਚੱਲਦੇ ਹਾਂ। ਗੁਰਸਿੱਖ ਕਰਦਾ ਕੀ ਹੈ, ਸਵੇਰੇ ਉੱਠਿਆ, ਉੱਠ ਕੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਨਿਤਨੇਮ ਕਰ ਲਿਆ, ਬਾਣੀ ਪੜ੍ਹ ਲਈ। ਗੁਰੂ ਜੀ ਕਹਿੰਦੇ ਨਹੀਂ, ਉੱਠਣ ਸਾਰ ਇਸ਼ਨਾਨ ਨਹੀਂ ਕਰਨਾ, ਇਸ਼ਨਾਨ ਕਰਨ ਤੋਂ ਪਹਿਲਾਂ ਨਾਮ ਜਪਣਾ। ਬੜਾ ਪਿਆਰਾ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਦਰਜ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੇ। ਮਹਾਰਾਜ ਨੇ ਪਹਿਲਾਂ ਨਾਮ ਧਿਆਉਣ ਵਾਸਤੇ ਹੁਕਮ ਕੀਤਾ। ਉੱਦਮ ਕਰੇ ਭਲ ਕੇ ਪ੍ਰਭਾਤੀ, ਪ੍ਰਭਾਤ ਵੇਲੇ ਉੱਦਮ ਕਰੇ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾ ਆਵੇ। ਫਿਰ ਇਸ਼ਨਾਨ ਕਰਕੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰੇ, ਭਾਵ ਸਿਮਰਨ ਕਰੇ, ਬਾਣੀ ਪੜ੍ਹੇ,

ਇਹ ਸਾਨੂੰ ਕਿਰਿਆ ਦ੍ਰਿੜ ਕਰਾਈ ਮਹਾਰਾਜ ਨੇ ਵੀ ਜੀਵਨ ਇੱਥੋਂ ਸ਼ੁਰੂ ਕਰਨਾ। ਗੁਰਮਤ ਮਨ ਸਮਝ ਆਏ ਕਹਿ ਬਾਹਰ ਜਾਂਦਾ ਵਰਜ ਰਹਾਇਆ। ਅਤੇ ਗੁਰਸਿੱਖਾਂ ਨੇ ਗੁਰੂ ਜੀ ਦੇ ਬਚਨ ਸੁਣੇ, ਸੁਣ ਕੇ ਮੰਨ ਲਏ, ਫਿਰ ਗੁਰਸਿੱਖਾਂ ਨੇ ਗੁਰੂ ਦੀ ਸਿੱਖਿਆ ਨੂੰ ਮੰਨ ਕੇ ਸਮਝ ਕੇ ਆਪਣੇ ਮਨ ਨੂੰ ਕਾਬੂ ਕੀਤਾ, ਮਨ ਦੇ ਵਿੱਚ ਆਉਂਦੇ ਖਿਆਲਾਂ ਨੂੰ ਰੋਕਿਆ, ਮਨ ਨੂੰ ਅੰਦਰ ਨੂੰ ਮੋੜਿਆ, ਭਟਕਣਾ ਰੋਕ ਲਈ। ਮਨ ਜਿੱਤੈ ਜੱਗ ਜਿਣ ਲਿਆ, ਅਸ਼ਟ ਧਾਤ ਇੱਕ ਧਾਤ ਕਰਾਇਆ। ਜਦੋਂ ਮਨ ਨੂੰ ਕਾਬੂ ਕਰ ਲਿਆ, ਗੁਰਸਿੱਖਾਂ ਨੇ ਮਨ ਨੂੰ ਜਿੱਤ ਲਿਆ। ਮਨ ਨੂੰ ਜਿੱਤਣਾ ਕੀ ਹੈ ਕਿ ਮਨ ਦੀਆਂ ਗੱਲਾਂ ਨੂੰ ਰੋਕ ਕੇ ਗੁਰੂ ਦੀ ਗੱਲ ਮੰਨਣੀ ਹੈ। ਮਨ ਚਾਹੁੰਦਾ ਮੈਂ ਦੂਰ ਸੈਰ ਕਰਨ ਜਾਵਾਂ, ਗੁਰੂ ਜੀ ਕਹਿੰਦੇ ਆ ਕਿਰਤ ਕਰਕੇ ਨਾਮ ਜਪ। ਮਨ ਨਿੰਦਿਆ ਕਰਨੀ ਚਾਹੁੰਦਾ, ਗੁਰੂ ਜੀ ਕਹਿੰਦੇ ਸੰਤੋਖੀ ਬਣ ਜਾ, ਗੁਰੂ ਦੀ ਗੱਲ ਮੰਨਣੀ ਹੈ। ਇੱਦਾਂ ਜਦੋਂ ਮਨ ਸਾਡਾ ਗੁਰੂ ਦੀ ਗੱਲ ਮੰਨਣ ਲੱਗ ਪਿਆ, ਅਸੀਂ ਮਨ ਨੂੰ ਮੋੜ ਕੇ ਗੁਰੂ ਦੇ ਚਰਨਾਂ ਨਾਲ ਜੋੜ ਲਿਆ ਤਾਂ ਮਨ ਜਿੱਤ ਲਿਆ। ਜਿਹਨੇ ਆਪਣਾ ਮਨ ਜਿੱਤ ਲਿਆ ਉਹਨੇ ਸਾਰਾ ਜੱਗ ਜਿੱਤ ਲਿਆ। ਸਾਹਿਬ ਜੀ ਕਹਿੰਦੇ ਆ ਮਨ ਜੀਤੈ ਜੱਗ ਜੀਤ, ਸਾਰਾ ਜੱਗ ਜਿੱਤ ਲਿਆ। ਅੱਠਾਂ ਧਾਤਾਂ ਦੀ ਇੱਕ ਧਾਤ ਬਣ ਜਾਂਦੀ ਹੈ, ਭਾਵ ਚਾਰੇ ਵਰਨ ਇਕੱਠੇ ਕੀਤੇ ਮਹਾਰਾਜ ਜੀ ਨੇ, ਚਾਰੇ ਵਰਨਾਂ ਤੋਂ ਇੱਕ ਵਰਨ ਕਰਾਇਆ, ਉਸ ਵਰਨ ਨੂੰ ਸਿੱਖ ਕਹਿੰਦੇ ਆ। ਮਹਾਰਾਜ ਨੇ ਸਿੱਖ ਪੈਦਾ ਕੀਤਾ, ਸਿੱਖ ਦਾ ਮਤਲਬ ਹੈ ਸਿੱਖਣ ਵਾਲਾ, ਸਾਰੀ ਉਮਰ ਗੁਰਸਿੱਖ ਸਿੱਖਦਾ ਰਹਿੰਦਾ। ਪਾਰਸ ਹੋਏ ਪਾਰਸੋਂ ਗੁਰ ਉਪਦੇਸ਼ ਅਵੇਸ਼ ਦਿਖਾਇਆ। ਪਾਰਸ ਇੱਕ ਵੱਟੀ ਹੈ, ਉਹਦੇ ਨਾਲ ਲੋਹਾ ਛੂ ਜਾਵੇ ਤੇ ਸੋਨਾ ਬਣ ਜਾਂਦਾ ਹੈ, ਇਹ ਦੁਨੀਆ ਕਹਿੰਦੀ ਹੈ। ਬੜੇ ਲੋਕਾਂ ਨੇ ਯਤਨ ਕੀਤਾ ਹੋਣਾ ਵੀ ਪਾਰਸ ਮਿਲ ਜਾਏ, ਅਸੀਂ ਲੋਹੇ ਨੂੰ ਘਸਾ ਕੇ ਸੋਨਾ ਬਣਾ ਕੇ ਅਮੀਰ ਬਣ ਜਾਈਏ, ਪਰ ਗੁਰੂ ਪਾਤਸ਼ਾਹ ਕਹਿੰਦੇ ਦੁਨੀਆ ਦੇ ਲੋਕ ਪਾਰਸ ਲੱਭਦੇ ਫਿਰਦੇ ਨੇ, ਸੋਨਾ ਇਕੱਠਾ ਕਰਨ ਨੂੰ ਫਿਰਦੇ ਨੇ, ਮੈਨੂੰ ਉਸ ਪਾਰਸ ਦੀ ਵੱਟੀ ਦੀ ਲੋੜ ਨਹੀਂ, ਮੈਨੂੰ ਸੋਨੇ ਦੀ ਲੋੜ ਨਹੀਂ, ਕਿਉਂਕਿ ਮੇਰੇ ਕੋਲ ਮੇਰਾ ਪੂਰਾ ਗੁਰੂ ਹੈ, ਮੇਰਾ ਗੁਰੂ ਮੇਰੇ ਵਾਸਤੇ ਪਾਰਸ ਦਾ ਰੂਪ ਹੈ, ਅਤੇ ਮੈਂ ਗੁਰੂ ਦੇ ਨਾਲ ਜੁੜ ਕੇ ਸੋਨਾ ਬਣ ਗਿਆ। ਮਹਾਰਾਜ ਜੀ ਕਹਿੰਦੇ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ, ਗੁਰੂ ਨਾਲ ਮਿਲ ਕੇ ਮੈਂ ਵੀ ਸੋਨੇ ਵਰਗਾ ਹੋ ਗਿਆ। ਸਾਹਿਬ ਜੀ ਕਿਰਪਾ ਕਰਦੇ ਜੋਗ ਭੋਗ ਜਿਣ ਜੁਗਤ ਕਰ, ਭਾਏ ਭਗਤ ਭੈ ਆਪ ਗਵਾਇਆ। ਜੋਗ ਤੇ ਭੋਗ ਜੁਗਤੀ ਤਰੀਕੇ, ਭਾਵ ਈਸ਼ਵਰ ਪ੍ਰਾਇਣ ਹੋ ਕੇ ਜਿੱਤ ਲਏ। ਹੁਣ ਸਾਨੂੰ ਯੋਗ ਕਰਨ ਦੀ ਲੋੜ ਨਹੀਂ, ਕਿਉਂਕਿ ਗੁਰਮਤ ਵਿੱਚ ਯੋਗ ਨੂੰ ਕੋਈ ਥਾਂ ਨਹੀਂ ਹੈ। ਪਰ ਅਫਸੋਸ, ਅੱਜ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਯੋਗੇ ਦੀਆਂ ਕਲਾਸਾਂ ਲੱਗਣ ਲੱਗ ਪਈਆਂ। ਮਹਾਰਾਜ ਨੇ ਯੋਗ ਤੋਂ ਸਾਨੂੰ ਬਾਹਰ ਕੱਢਿਆ, ਅੱਜ ਭੋਲੇ ਭਾਲੇ ਸਿੱਖ ਯੋਗਾ ਕਰਨ ਲੱਗੇ ਹੋਏ ਨੇ। ਹਾਂ, ਸਰੀਰ ਦੀ ਤੰਦਰੁਸਤੀ ਵਾਸਤੇ ਕਸਰਤ ਕਰਨੀ, ਐਕਸਰਸਾਈਜ਼ਾਂ ਕਰਨੀਆਂ, ਉਹ ਵੱਖਰਾ ਵਿਸ਼ਾ। ਤੰਦਰੁਸਤੀ ਵਾਸਤੇ ਸਰੀਰ ਨੂੰ ਸੈਰ ਕਰਨ ਦੇ ਨਾਲ ਜੋੜਨਾ ਹੈ ਤਾਂ ਕਿ ਤੰਦਰੁਸਤ ਰਹੀਏ। ਪਰ ਯੋਗਾ, ਯੋਗ ਮਤ ਦਾ ਗੁਰਮਤ ਵਿੱਚ ਕੋਈ ਥਾਂ ਨਹੀਂ ਹੈ। ਆਪ ਗਵਾਏ ਆਪ ਵਰਤਿਆ, ਭਗਤ ਵਸਲ ਹੋਏ ਵਸਗਤ ਆਇਆ। ਆਪਣਾ ਭਾਵ ਆਪਾ ਭਾਵ ਦੇ ਜਾਣ ਨਾਲ, ਆਪਣਾ ਆਪ ਗਵਾਉਣ ਨਾਲ ਪ੍ਰੇਮਾ ਭਗਤੀ ਪੈਦਾ ਹੁੰਦੀ ਹੈ। ਜਦੋਂ ਆਪਣੇ ਅੰਦਰੋਂ ਆਪਣੀ ਮਤ ਖਤਮ ਹੋ ਗਈ, ਗੁਰੂ ਦੀ ਮਤ ਲੈ ਲਈ, ਤਾਂ ਗੁਰੂ ਦੇ ਨਾਲ ਪ੍ਰੇਮ ਪੈਂਦਾ। ਸਾਧ ਸੰਗਤ ਆਪ ਗਿਆ ਆਪ ਵਰਤਿਆ, ਭਗਤ ਵਸਲ ਹੋਏ ਵਸਗਤ ਆਇਆ। ਗੁਰੂ ਦੇ ਨਾਲ ਪ੍ਰੇਮ ਕਰਕੇ ਸਿੱਖ ਦਾ ਜੀਵਨ ਉੱਚਾ ਹੁੰਦਾ ਅਤੇ ਪਰਮਾਤਮਾ ਦੇ ਨਾਲ ਪ੍ਰੇਮ ਪੈਂਦਾ। ਅਤੇ ਜਿਹੜਾ ਪਰਮੇਸ਼ੁਰ ਨੂੰ ਪ੍ਰੇਮ ਕਰਦਾ, ਪਰਮੇਸ਼ੁਰ ਉਹਨੂੰ ਪ੍ਰੇਮ ਕਰਦਾ। ਪਰਮੇਸ਼ੁਰ ਆਪਣੇ ਭਗਤਾਂ ਦੇ ਹਰ ਵੇਲੇ ਅੰਗ ਸੰਗ ਰਹਿੰਦਾ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਸਾਧ ਸੰਗਤ ਵਿੱਚ ਅਲੱਖ ਲਿਖਾਇਆ, ਸਾਧ ਸੰਗਤ ਦੇ ਵਿੱਚ
ਕਿਸੇ ਤੋਂ ਵੀ ਨਾਂ ਲਿਖਿਆ ਜਾਣ ਵਾਲਾ ਅਲੱਖ ਪਰਮਾਤਮਾ ਦਾ ਗਿਆਨ ਹੋ ਜਾਂਦਾ ਹੈ। ਗੁਰੂ ਦੀ ਮੱਤ ਲੈ ਕੇ ਗੁਰੂ ਦਾ ਗਿਆਨ ਮਿਲ ਜਾਂਦਾ। ਸਾਧ ਸੰਗਤ ਦੇ ਵਿੱਚ ਰਹਿਣਾ, ਸਤਸੰਗਤ ਕਰਨੀ ਹੈ। ਅਤੇ ਯਾਦ ਰੱਖਿਓ ਪਿਆਰਿਓ, ਹੁਣ ਗੁਰੂ ਨਾਨਕ ਪਾਤਸ਼ਾਹ ਜੀ ਗੁਰਸਿੱਖਾਂ ਨੂੰ ਉਪਦੇਸ਼ ਕਰਦੇ ਹੈ ਵੀ ਸਤਸੰਗਤ ਕਰਨੀ ਹੈ, ਪਰਾਈ ਇਸਤਰੀ ਪਰਾਏ ਪੁਰਖ ਦਾ ਗਮਨ ਨਹੀਂ ਕਰਨਾ, ਪਰਾਏ ਧਨ 'ਤੇ ਨਿਗਾਹ ਨਹੀਂ ਰੱਖਣੀ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਜੀਵਨ ਨੂੰ ਉੱਚਾ ਰੱਖਣਾ ਹੈ, ਆਪਣੇ ਮਨ ਦੀ ਨਿੰਦਿਆ ਕਰਨੀ ਹੈ, ਮਨ ਨੂੰ ਜਿੱਤਣਾ। ਜਦੋਂ ਇਹ ਸਾਰੀਆਂ ਗੱਲਾਂ ਹੋ ਗਈਆਂ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਇੱਕ ਗੱਲ ਦਾ ਹੋਰ ਧਿਆਨ ਰੱਖਿਓ। ਸਿੱਖਾਂ ਨੇ ਕਿਹਾ ਮਹਾਰਾਜ ਉਹ ਕਿਹੜੀ ਗੱਲ? ਸਾਹਿਬ ਜੀ ਕਹਿੰਦੇ ਭਾਈ ਕੁਛ ਸੰਗਤ ਤੋਂ ਬਚ ਕੇ ਰਹੋ। ਸ਼ਬਦ ਸੁਰਤ ਮਿਲ ਸਾਧ ਸੰਗ ਗੁਰਮਤ ਦੁੱਖ ਸੁੱਖ ਸਮ ਕਰ ਸਾਧੇ। ਮਾੜੀ ਸੰਗਤ ਤੋਂ ਦੂਰ ਰਹਿਣਾ। ਗੁਰਸਿੱਖਾਂ ਨੇ ਬਚਨ ਮੰਨਿਆ, ਗੁਰਸਿੱਖਾਂ ਨੇ ਸਾਧ ਸੰਗਤ ਦੇ ਵਿੱਚ ਮਿਲ ਕੇ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਲਿਆ। ਜਦੋਂ ਸੁਰਤ ਨੂੰ ਗਿਆਨ ਆਇਆ ਫਿਰ ਦੁੱਖ ਅਤੇ ਸੁੱਖ ਇੱਕ ਬਰਾਬਰ ਲੱਗਣ ਲੱਗ ਪਏ। ਇਹ ਦੋਨੇ ਪਰਮੇਸ਼ਰ ਦੀਆਂ ਦਾਤਾਂ ਲੱਗਣ ਲੱਗ ਪਈਆਂ। ਕਿਸੇ ਵੀ ਹਾਲਾਤ ਵਿੱਚ, ਦੁੱਖਾਂ ਵਿੱਚ, ਸੁੱਖਾਂ ਦੇ ਵਿੱਚ ਗੁਰਸਿੱਖ ਗੁਰੂ ਦਾ ਪ੍ਰੇਮ ਨਹੀਂ ਛੱਡਦੇ। ਜਦੋਂ ਦੁੱਖਾਂ ਵਿੱਚ ਪਰਮੇਸ਼ਰ ਦਾ ਨਾਮ ਜਪਦੇ ਹਾਂ ਤਾਂ ਸਾਨੂੰ ਸੁੱਖ ਮਿਲਦਾ ਹੈ। ਜਦੋਂ ਸੁੱਖ ਮਿਲਦੇ ਆ ਅਤੇ ਭੁੱਲ ਜਾਂਦੇ ਹਾਂ ਫਿਰ ਰੋਗ ਬਣ ਜਾਂਦਾ। ਰੋਜ਼ ਬਚਨ ਪੜ੍ਹਦੇ ਹਾਂ ਆਪਾਂ, ਦੁੱਖ ਦਾਰੂ ਸੁੱਖ ਰੋਗ ਭਇਆ ਜਾਂ ਸੁੱਖ ਤਾਮ ਨਾ ਹੋਈ। ਹਉ ਮੈਂ ਦੁਰਮਤ ਪਰ ਹਰੀ ਗੁਰਮਤ ਸਤਿਗੁਰ ਪੁਰਖ ਆਰਾਧੇ। ਕਹਿੰਦੇ ਹਉਮੈ ਦਾ ਅਤੇ ਦੁਰਮਤ ਦਾ ਦੋਨਾਂ ਦਾ ਤਿਆਗ ਕਰਨਾ ਹੈ, ਦੋਨੇ ਛੱਡ ਦੇਣੀਆਂ। ਦੋਨਾਂ ਨੂੰ ਛੱਡ ਕੇ ਫਿਰ ਗੁਰੂ ਦੀ ਮੱਤ ਲੈਣੀ ਹੈ। ਗੁਰੂ ਦੀ ਮੱਤ ਲੈ ਕੇ ਸਤਿਗੁਰ ਪੁਰਖ ਪਰਮੇਸ਼ੁਰ ਦਾ ਰੂਪ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਨਾ ਹੈ। ਗੁਰੂ ਨਾਨਕ ਦੇ ਬਚਨ ਸੁਣਨੇ ਆ, ਪੜ੍ਹਨੇ ਆ, ਮੰਨਣੇ ਆ ਅਤੇ ਸਮਝਣੇ ਆ। ਸ਼ਿਵ ਸ਼ਕਤੀ ਨੋ ਲੰਘ ਕਹਿ ਗੁਰਮੁਖ ਸੁੱਖ ਫਲ ਸਹਿਜ ਸਮਾਧੀ। ਗੁਰਮੁਖ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਦੇ ਆ, ਰਜੋ ਸਤੋ ਤਮੋ ਗੁਣ, ਇਹਨਾਂ ਤੋਂ ਉੱਤੇ ਲੰਘ ਜਾਂਦੇ ਆ ਅਤੇ ਗੁਰਮੁਖ ਸੁੱਖ ਫਲਾਂ ਦੀ ਪ੍ਰਾਪਤੀ ਕਰਦੇ ਆ, ਤੁਰੀਆ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰਸਿੱਖਾਂ ਨੂੰ। ਗੁਰ ਪਰਮੇਸ਼ਰ ਏਕ ਜਾਣ ਦੂਜਾ ਭਾਉ ਮਿਟਾਏ ਉਪਾਧੇ। ਗੁਰਸਿੱਖ ਐਸੀ ਅਵਸਥਾ ਵਿੱਚ ਪਹੁੰਚ ਜਾਂਦੇ ਆ, ਉਹ ਗੁਰੂ ਅਤੇ ਪਰਮੇਸ਼ਰ ਨੂੰ ਇੱਕੋ ਹੀ ਸਮਝਦੇ ਆ ਵੀ ਪਰਮੇਸ਼ਰ ਹੀ ਮੇਰਾ ਗੁਰੂ ਹੈ, ਮੇਰਾ ਗੁਰੂ ਹੀ ਪਰਮੇਸ਼ਰ ਹੈ, ਉਹਦੇ ਵਿੱਚ ਕੋਈ ਭੇਤ ਨਹੀਂ ਹੈ। ਜੰਮਣੋ ਮਰਨੋ ਬਾਹਰੀ ਅਜਰਾਇਵਰ ਅਜਰਾਵਰ ਮਿਲ ਅਗਮ ਅਗਾਧੀ। ਪਰਮੇਸ਼ਰ ਵੀ ਜੰਮਣ ਮਰਨ ਤੋਂ ਮੁਕਤ ਹੈ, ਮੇਰਾ ਗੁਰੂ ਵੀ ਜਨਮ ਮਰਨ ਤੋਂ ਰਹਿਤ ਹੈ। ਜਨਮ ਮਰਨ ਅਤੇ ਬੁਢਾਪਾ ਇਹ ਨਹੀਂ ਆਉਂਦਾ ਗੁਰੂ ਨੂੰ, ਅਕਾਲ ਪੁਰਖ ਨੂੰ ਇਹ ਨਹੀਂ ਆਉਂਦਾ, ਕਿਉਂਕਿ ਅਕਾਲ ਪੁਰਖ ਦਾ ਜਨਮ ਨਹੀਂ ਹੁੰਦਾ। ਇੱਦਾਂ ਹੀ ਸਾਡਾ ਗੁਰੂ ਸ਼ਬਦ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ ਹੈ। ਸ਼ਬਦ ਕਦੇ ਬਚਪਨ ਵਿੱਚ ਵੀ ਨਹੀਂ, ਕਦੇ ਬੁਢਾਪਾ ਨਹੀਂ, ਇਹ ਕਦੇ ਖਤਮ ਨਹੀਂ ਹੁੰਦਾ। ਇਸੇ ਕਰਕੇ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਬਦ ਲੜ ਲਾਇਆ ਅਤੇ ਆਪਣਾ ਗੁਰੂ ਵੀ ਸ਼ਬਦ ਨੂੰ ਕਿਹਾ। ਆਸ ਨਾ ਤਰਾਸ ਉਦਾਸ ਘਰ ਹਰਖ ਸੋਗ ਬਹੁ ਅੰਮ੍ਰਿਤ ਖਾਧੇ। ਆਸ਼ਾ ਅਤੇ ਭੈ ਇਹ ਮਨ ਬਾਣੀ ਤੋਂ ਪਰੇ। ਸਾਡਾ ਮਨ ਗੁਰਸਿੱਖੀ ਵਿੱਚ ਰੰਗਿਆ ਹੋਇਆ ਮਨ ਆਸ਼ਾ ਤੋਂ ਪਰੇ ਹੋ ਜਾਂਦਾ, ਸਾਰੇ ਭੈ ਖਤਮ ਹੋ ਜਾਂਦੇ ਨੇ, ਦੁੱਖ ਸੁੱਖ ਇੱਕ ਬਰਾਬਰ ਲੱਗਦਾ। ਗੁਰੂ ਸਿੱਖਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਆਪਣੇ ਆਪ ਨੂੰ ਸਾਧ ਲਿਆ, ਸ਼ੁੱਧ ਕਰ ਲਿਆ। ਸੁੱਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹੇ ਅਤੀਤਾ ਤਿੰਨ ਜਗ ਤੱਤ ਪਛਾਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਹੈ ਕਿ ਗੁਰਸਿੱਖ ਜਦੋਂ ਜੀਵਨ ਵਿੱਚ ਉੱਚਾ ਉੱਠਦਾ ਉਹਨੂੰ ਦੁੱਖ ਅਤੇ ਸੁੱਖ ਦੋਨੇ ਇੱਕ ਬਰਾਬਰ ਲੱਗਦੇ ਹੈ ਅਤੇ ਮਾਣ ਅਤੇ ਅਪਮਾਨ ਦੋਨੇ ਇੱਕ ਬਰਾਬਰ ਲੱਗਦੇ ਹੈ। ਕੋਈ ਸ਼ਲਾਘਾ ਕਰ ਗਿਆ ਤਾਂ ਵੀ ਕੋਈ ਗੱਲ ਨਹੀਂ, ਜੇ ਕੋਈ ਬੇਇੱਜ਼ਤੀ ਕਰ ਵਾਲੇ ਸ਼ਬਦ ਬੋਲ ਗਿਆ ਤਾਂ ਵੀ ਆਨੰਦ ਹੈ। ਖੁਸ਼ੀ ਗਮੀ ਤੋਂ ਵੀ ਰਹਿਤ ਹੋ ਜਾਂਦੇ ਨੇ, ਖੁਸ਼ੀ ਵਿੱਚ ਛਾਲਾਂ ਨਹੀਂ ਮਾਰਦੇ, ਸੋਗ ਵਿੱਚ ਧਾਹਾਂ ਨਹੀਂ ਮਾਰਦੇ, ਇੱਕ ਰਸ ਵਿੱਚ ਜੀਵਨ ਬਤੀਤ ਕਰਦੇ ਹੈ।
ਤੇ ਉਹਨਾਂ ਨੇ ਜੱਗ ਵਿੱਚ ਪਰਮੇਸ਼ੁਰ ਨੂੰ ਪਛਾਣ ਲਿਆ।

ਹੁੰਦੀ ਹੈ। ਇਹ ਤੋਂ ਬਿਨਾਂ ਹੋਰ ਜੋਤ ਨਹੀਂ ਜਗਦੀ ਕੋਈ। ਪਰਮੇਸ਼ੁਰ ਦੀ ਜੋਤ ਹਰੇਕ ਜੀਵ ਵਿੱਚ ਜਗਦੀ ਹੈ, ਨਿੱਕੇ ਤੋਂ ਨਿੱਕੇ ਜੀਵ ਤੋਂ ਲੈ ਕੇ ਵੱਡੇ ਤੋਂ ਵੱਡੇ ਜੀਵ ਦੇ ਵਿੱਚ ਜਗਦੀ ਹੈ। ਜੁਗ ਜੁਗ ਅੰਦਰ ਜਾਗਦੀ ਜੋਤ ਪੋਤ ਮਿਲ ਜਗ ਮਗ ਜੋਤੇ, ਚਾਰ ਵਰਨ ਇੱਕ ਵਰਨ ਹੋਏ, ਗੁਰਸਿੱਖ ਫੜੀਆਂ ਵੜੀਆਂ ਹੈ ਗੁਰਮੁਖ ਗੋਤੇ। ਚਾਰੇ ਯੁੱਗਾਂ ਦੇ ਵਿੱਚ ਪਰਮੇਸ਼ੁਰ ਦੀ ਜੋਤ ਜਗਦੀ ਹੈ। ਮਨੁਸਮ੍ਰਿਤੀ ਦੇ ਵੰਡੇ ਹੋਏ ਚਾਰੇ ਵਰਨਾਂ ਦੇ ਲੋਕਾਂ ਨੂੰ ਇੱਕ ਕਰਕੇ ਗੁਰਮੁਖ ਸਾਹਮਣੇ ਹੋ ਕੇ ਆਪਣੇ ਗੋਤਰੇ ਵਿਖੇ ਮੇਲ ਬੈਠਦੇ ਆ, ਭਾਵ ਜਾਤ ਅਭਿਮਾਨ ਨੂੰ ਛੱਡ ਕੇ ਇੱਕ ਬਰਾਬਰ ਹੋ ਕੇ ਬਹਿੰਦੇ ਨੇ। ਕੋਈ ਉੱਚਾ ਨੀਵਾਂ ਨਹੀਂ ਬੈਠਦਾ, ਸਭ ਦਾ ਇੱਕੋ ਜਿਹਾ ਸਤਿਕਾਰ ਹੁੰਦਾ ਹੈ, ਇੱਕੋ ਜਿਹਾ ਗਿਆਨ ਮਿਲਦਾ ਹੈ, ਇੱਕੋ ਜਿਹਾ ਭੋਜਨ ਮਿਲਦਾ ਹੈ, ਇੱਕੋ ਜਿਹਾ ਜੀਵਨ ਸਾਰਿਆਂ ਦਾ। ਧਰਮਸ਼ਾਲ ਵਿੱਚ ਬੀਜਦੇ ਕਰ ਗੁਰਪੁਰਬ ਸੋ ਬਣ ਜਿਸ ਉੱਤੇ, ਹੁਣ ਧਰਮਸ਼ਾਲਾ ਦੇ ਵਿੱਚ ਗੁਰਪੁਰਬ ਕਰਦੇ ਆ, ਗੁਰਪੁਰਬ ਕਰਕੇ ਜੀਵਨ ਸਫਲਾ ਕਰਦੇ ਆ, ਭਾਵ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਨੂੰ ਪ੍ਰੇਮ ਕਰਨ ਵਾਲੇ ਸ਼ਬਦ ਚੌਂਕੀਆਂ ਜੋੜ ਕੇ ਗਾਉਂਦੇ ਆ, ਇਕੱਠੇ ਹੋ ਕੇ ਬਾਣੀ ਗਾਉਂਦੇ ਨੇ, ਬਾਣੀ ਗਾ ਕੇ ਕੀਰਤਨ ਕਰਦੇ ਆ। ਸਾਧ ਸੰਗਤ ਮਿਲ ਦਾਦੇ ਪੋਤੇ, ਤੇ ਸਾਰੇ ਹੀ ਸੰਗਤ ਵਿੱਚ ਆ ਕੇ ਮਿਲ ਕੇ ਗਾਉਂਦੇ ਆ। ਸਾਧ ਸੰਗਤ ਦੇ ਵਿੱਚ ਦਾਦਾ ਆਪਣੇ ਪੋਤੇ ਨੂੰ ਨਾਲ ਲੈ ਕੇ ਆਉਂਦਾ, ਉਹ ਵੀ ਕੀਰਤਨ ਕਰਦਾ, ਬਾਣੀ ਸੁਣਦਾ, ਬਾਣੀ ਗਾਉਂਦਾ। ਅੱਗੇ ਇਹ ਸੁਭਾਅ ਸੀ ਸਿੱਖਾਂ ਦਾ ਕਿ ਜਦੋਂ ਸੰਗਤ ਵਿੱਚ ਬਾਪੂ ਨੇ ਜਾਣਾ ਤਾਂ ਆਪਣੇ ਪੋਤੇ ਨੂੰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਂਦਾ, ਪਿਤਾ ਆਪਣੇ ਪੁੱਤਰ ਧੀਆਂ ਨੂੰ ਨਾਲ ਲੈ ਕੇ ਜਾਂਦਾ, ਦਾਦਾ ਆਪਣੇ ਪੋਤੇ ਪੋਤੀਆਂ ਨੂੰ ਨਾਲ ਲੈ ਕੇ ਜਾਂਦਾ। ਦਾਦਾ ਵੀ ਗੁਰੂ ਨੂੰ ਨਮਸਕਾਰ ਕਰਦਾ, ਬੱਚੇ ਵੀ ਨਮਸਕਾਰ ਕਰਦੇ, ਉਹ ਆਦਤ ਬਣ ਗਈ, ਇੱਕ ਜੀਵਨ ਸ਼ੈਲੀ ਬਣ ਗਈ ਕਿ ਗੁਰੂ ਦੇ ਦੀਦਾਰ ਕਰਨੇ ਆ। ਆਪ ਵੀ ਸਿਮਰਨ ਕਰਦੇ ਸੀ, ਬੱਚਿਆਂ ਨੂੰ ਬਿਠਾ ਕੇ ਕੋਲੇ ਸਿਮਰਨ ਕਰਦੇ ਸੀ, ਅਤੇ ਬੱਚਿਆਂ ਨੂੰ ਦੱਸਿਆ ਜਾਂਦਾ ਸੀ ਇਹ ਸਿਮਰਨ ਦੇ ਨਾਲ ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਨੇ। ਜਿੰਨੀ ਦੇਰ ਤੱਕ ਸਿੱਖ ਭੋਲੇ ਭਾਲੇ ਸੀ, ਅਨਪੜ੍ਹ ਸੀ ਜਾਂ ਪੜ੍ਹੇ ਲਿਖੇ ਸੀ, ਉਨੀ ਦੇਰ ਤੱਕ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਸਿਮਰਨ ਕਰਦੇ ਸੀ। ਪਰ ਜਿਵੇਂ ਜਿਵੇਂ ਤਰੱਕੀਆਂ ਕਰ ਗਏ, ਉਵੇਂ ਉਵੇਂ ਗੁਰੂ ਦੇ ਬਚਨਾਂ ਤੋਂ ਦੂਰ ਹੁੰਦੇ ਗਏ। ਅਫਸੋਸ ਨਾਲ ਕਹਿਣਾ ਪੈਂਦਾ, ਅੱਜ ਨਾ ਤਾਂ ਦਾਦਾ ਗੁਰੂ ਦੇ ਚਰਨਾਂ ਵਿੱਚ ਆ ਕੇ ਰਾਜੀ ਹੈ, ਨਾ ਪੋਤਾ ਰਾਜੀ ਆ ਕੇ, ਨਾ ਮਾਤਾ ਪਿਤਾ ਗੁਰੂ ਦੀ ਬਾਣੀ ਪੜ੍ਹਦੇ ਹੈ, ਨਾ ਬੱਚੇ ਪੜ੍ਹਦੇ ਹੈ। ਜੀਵਨ ਸਾਡਾ ਗੁਰਬਾਣੀ ਤੋਂ ਕੋਹਾਂ ਦੂਰ ਹੋ ਗਿਆ। ਇਸ ਕਰਕੇ ਅਸੀਂ ਫਾਰਮੈਲਿਟੀ ਦਾ ਜੀਵਨ ਜਿਉਣ ਲੱਗ ਪਏ, ਦਿਖਾਵੇ ਦਾ ਜੀਵਨ ਜਿਉਣ ਲੱਗ ਪਏ। ਗੁਰੂ ਕੋਲ ਆਉਂਦੇ ਹਾਂ, ਮੱਥਾ ਟੇਕਿਆ, ਪ੍ਰਸ਼ਾਦ ਲਿਆ, ਪਰਿਕਰਮਾ ਕੀਤੀ, ਦੋ ਮਿੰਟ ਬੈਠ ਕੇ ਹਾਜ਼ਰੀ ਭਰੀ ਅਤੇ ਚਲੇ ਗਏ। ਨਾ ਗੁਰੂ ਦੇ ਬਚਨ ਸੁਣੇ, ਨਾ ਗੁਰੂ ਦੀ ਸਿੱਖਿਆ ਸੁਣੀ, ਨਾ ਮੰਨੀ, ਨਾ ਕਮਾਈ, ਭਲਾ ਕਿਵੇਂ ਹੋਊਗਾ? ਭਲਾ ਨਹੀਂ ਹੋਣਾ। ਸਾਹਿਬ ਜੀ ਕਿਰਪਾ ਕਰਦੇ, ਅੱਗੇ ਦਾਦੇ ਪੋਤੇ ਇਕੱਠੇ ਹੋ ਕੇ ਬਾਣੀ ਪੜ੍ਹਦੇ ਹੁੰਦੇ ਸੀ, ਅਤੇ ਮਾਵਾਂ ਆਪਣੇ ਪੁੱਤਾਂ ਨੂੰ ਅਸੀਸਾਂ ਦਿੰਦੀਆਂ ਹੁੰਦੀਆਂ ਸੀ, ਪੋਤਾ ਮਾਤਾ ਕੀ ਅਸੀਸ, ਇਹ ਮੇਰੇ ਬੱਚੇ, ਇਹ ਮੇਰੀ ਇਹ ਬੱਚੀਏ, ਤੇਰੀ ਮਾਂ ਦੀ ਤੈਨੂੰ ਅਸੀਸ ਹੈ। ਕਿਹੜੀ ਅਸੀਸ ਹੈ? ਨਿਮਖ ਨਾ ਵਿਸਰੋ ਤੁਮ ਕਹੋ ਹਰ ਹਰ, ਸਦਾ ਭਜੋ ਜਗਦੀਸ਼। ਇੱਕ ਨਿਮਖ ਵੀ ਤੁਹਾਨੂੰ ਪਰਮੇਸ਼ੁਰ ਦਾ ਨਾਮ ਭੁੱਲੇ ਨਾ, ਤੁਸੀਂ ਸਦਾ ਹੀ ਪਰਮੇਸ਼ੁਰ ਦਾ ਨਾਮ ਜਪਦੇ ਰਹੋ। ਗੁਰੂ ਦੇ ਪਾਵਨ ਚਰਨਾਂ ਵਿੱਚ ਸਿੱਖਾਂ ਦਾ ਪੁੱਤਾਂ ਦਾ ਪਿਆਰ ਇੱਕੋ ਜਿਹੀ ਹੈ। ਗੁਰੂ ਦੇ ਚਰਨਾਂ ਵਿੱਚ ਸਾਰੇ ਸਿੱਖ ਗੁਰ ਭਾਈ ਹੈ, ਗੁਰ ਭਾਈਆਂ ਵਾਂਗੂ ਰਹਿੰਦੇ ਨੇ, ਇੱਕੋ ਹੀ ਸਿੱਖਿਆ ਸਾਰਿਆਂ ਵਾਸਤੇ ਹੈ। ਫਿਰ ਮਹਾਰਾਜ ਜੀ ਹੁਣ ਸਾਰਿਆਂ ਨੂੰ ਇੱਕ ਉਪਦੇਸ਼ ਕਰਦੇ ਆ, ਕਿਹੜਾ? ਕਾਮ ਕ੍ਰੋਧ ਅਹੰਕਾਰ ਸਾਧ ਲੋਭ ਮੋਹ ਦੀ ਜੋਰ ਜੋ ਮਿਟਾਈ। ਵਿਸ਼ੇ ਵਿਕਾਰ, ਪੰਜ ਵਿਕਾਰ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਨੂੰ ਤਿਆਗ ਕੇ ਇਹਨਾਂ 'ਤੇ ਜਿੱਤ ਪ੍ਰਾਪਤ ਕਰ ਲਈ। ਲੋਭ ਮੋਹ ਨੂੰ ਖਤਮ ਕਰ ਲਿਆ, ਮਿਟਾ ਦਿੱਤਾ। ਇਹ ਤੰਗ ਨਹੀਂ ਕਰਦੇ, ਹੁਣ ਹੁਕਮ ਵਿੱਚ ਰਹਿੰਦੇ ਨੇ। ਸਤ ਸੰਤੋਖ ਦਇਆ ਧਰਮ ਅਰਥ ਸਮਰੱਥ ਸੁਗਰਥ ਕਸਮਾਈ। ਸਤ ਸੰਤੋਖ ਦਇਆ ਧਰਮ ਅਰਥ, ਇਹ ਪੰਜ ਗੁਣ ਹੈ।
ਸ੍ਰੇਸ਼ਟ ਸਮਰੱਥਾ ਸਮਾ ਰਹੀ ਹੈ। ਪੰਜੇ ਗੁਣ ਸਿੱਖ ਦੇ ਜੀਵਨ ਦੇ ਵਿੱਚ ਆ ਜਾਂਦੇ ਨੇ ਗੁਰੂ ਦੀ ਕਿਰਪਾ ਦੇ ਨਾਲ। ਪੰਜੇ ਤੱਤ ਉਲੰਘਿਆ, ਪੰਜ ਸ਼ਬਦ ਵਜੀ ਵਧਾਈ, ਅਤੇ ਪੰਜੇ ਤੱਤਾਂ ਨੂੰ ਲੰਘ ਕੇ ਅਪ ਤੇਜ ਵਾਯੂ ਪ੍ਰਥਮੀ ਆਕਾਸ਼ ਇਹਨਾਂ ਤੋਂ ਲੰਘ ਕੇ ਭਾਵ ਇਹਨਾਂ 'ਤੇ ਕੋਈ ਬਲ ਨਹੀਂ ਪਾ ਸਕਦਾ। ਪੰਜੇ ਸ਼ਬਦਾਂ ਦੀ ਵਧਾਈ ਵੱਜ ਰਹੀ ਹੈ। ਪੰਜੇ ਮੁਦਰਾ ਵਸ ਕਰ ਪੰਚਾਇਣ ਹੋਏ ਦੇਸ ਦੁਹਾਈ। ਪੰਜੇ ਮੁੰਦਰਾ ਯੋਗ ਮਤ ਦੀਆਂ ਪੰਜ ਮੁੰਦਰਾ, ਖੇਚਰੀ ਭੂਚਰੀ ਚਾਚਰੀ ਉਨਮਨੀ ਅਤੇ ਭੁਯੰਗਮੀ। ਯੋਗੀ ਲੋਕ ਇਹਨਾਂ ਨੂੰ ਪਾ ਕੇ ਬਹੁਤ ਉੱਚੇ ਸਮਝਦੇ ਆ। ਮਹਾਰਾਜ ਕਹਿੰਦੇ ਇਹ ਵੀ ਵਸ ਕਰ ਰਹੀਆਂ, ਇਹ ਪਾਉਣ ਦੀ ਲੋੜ ਨਹੀਂ। ਹੁਣ ਗੁਰੂ ਦਾ ਗਿਆਨ ਸਾਨੂੰ ਇਹਨਾਂ ਤੋਂ ਅੱਗੇ ਲੈ ਗਿਆ। ਪੰਜ ਗਿਆਨ ਇੰਦਰੀਆਂ, ਇਸ ਲਈ ਪੰਚਾਇਣ ਸ਼੍ਰੋਮਣੀ ਪੰਚ ਹੋ ਕੇ ਦੇਸ਼ ਵਿੱਚ ਇਹਨਾਂ ਦੀ ਦੁਹਾਈ ਮਿਲ ਰਹੀ ਹੈ, ਭਾਵ ਕਿ ਪ੍ਰਸਿੱਧ ਹੋ ਗਏ ਹੈ। ਪਰਮੇਸ਼ਰ ਹੈ ਪੰਚ ਮਿਲ, ਲੇਖ ਅਲੇਖ ਨਾ ਕੀਮਤ ਪਾਈ। ਅਕਾਲ ਪੁਰਖ ਦਾ ਮਿਲਾਪ ਵੀ ਪੰਜਾਂ ਕਰਕੇ ਹੁੰਦਾ ਹੈ। ਜੇ ਪੰਜ ਗੁਣ ਜੀਵਨ ਦੇ ਵਿੱਚ ਪੈਦਾ ਹੋ ਗਏ, ਸਤ ਸੰਤੋਖ ਦਇਆ ਧਰਮ ਅਰਥ, ਤਾਂ ਪਰਮੇਸ਼ੁਰ ਦਾ ਮਿਲਾਪ ਹੋ ਜਾਂਦਾ ਹੈ। ਅਤੇ ਜਿਹੜਾ ਪਰਮੇਸ਼ੁਰ ਨਾਲ ਮਿਲ ਗਿਆ ਉਹਦੇ ਅੰਦਰੋਂ ਪੰਜ ਵਿਕਾਰ ਖਤਮ ਹੋ ਜਾਂਦੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਰ ਚਲੇ ਜਾਂਦੇ ਨੇ। ਜਦੋਂ ਸਿੱਖ ਨੇਮ ਕਰਦਾ, ਬਾਣੀ ਪੜ੍ਹਦਾ, ਇਕੱਲਾ ਸਿੱਖ ਗੁਰੂ ਦੇ ਚਰਨਾਂ ਨਾਲ ਜੁੜਦਾ ਤਾਂ ਸਿੱਖ ਹੈ। ਜਦੋਂ ਦੋ ਸਿੱਖ ਇਕੱਠੇ ਹੋ ਜਾਂਦੇ ਆ ਫਿਰ ਸਾਧ ਸੰਗਤ ਹੋ ਜਾਂਦੀ ਹੈ, ਦੋਨੇ ਮਿਲ ਕੇ ਗੁਰੂ ਦੀਆਂ ਕਥਾ ਕਹਾਣੀਆਂ ਕਰਦੇ ਆ। ਸੱਚੇ ਪਾਤਸ਼ਾਹ ਕਹਿੰਦੇ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ੁਰ, ਅਤੇ ਪੰਜਾਂ ਵਿੱਚ ਪਰਮੇਸ਼ੁਰ ਦਾ ਰੂਪ ਹੈ। ਇਹਨਾਂ ਦੀ ਕੀਮਤ ਕਹੀ ਨਹੀਂ ਜਾ ਸਕਦੀ। ਪੰਜ ਮਿਲੇ ਪਰ ਪੰਚ ਤਜ ਅਨਹਦ ਸ਼ਬਦ ਸ਼ਬਦ ਲਿਵਲਾਈ। ਅਤੇ ਪੰਜ ਕਿਸ ਤਰ੍ਹਾਂ ਮਿਲੇ? ਪੰਜ ਜਦੋਂ ਪ੍ਰਪੰਚ ਸਲ ਵਾਲ ਛੱਡ ਦਿੱਤਾ, ਆਪਣੇ ਅੰਦਰੋਂ ਹਉਮੈ ਹੰਕਾਰ ਈਰਖਾ ਛੱਡਤੀ, ਹਉਮੈ ਛੱਡਤੀ, ਫਿਰ ਪੰਜ ਗੁਣ ਪੈਦਾ ਹੋਏ। ਫਿਰ ਪੰਜਾਂ ਗੁਣਾਂ ਨੂੰ ਪਕੜ ਕੇ ਕਮਾ ਕੇ ਅਨਹਦ ਸ਼ਬਦ ਦੇ ਨਾਲ ਲਿਵ ਲੱਗ ਗਈ, ਫਿਰ ਅੰਦਰੋਂ ਆਨੰਦ ਪੈਦਾ ਹੋਇਆ। ਸਾਧ ਸੰਗਤ ਸੋਹਣ ਗੁਰ ਪਾਈ। ਇਸ ਤਰ੍ਹਾਂ ਸਾਧ ਸੰਗਤ ਦੇ ਵਿੱਚ ਬੈਠਣ ਵਾਲੇ ਗੁਰ ਭਾਈ ਸ਼ੋਭਾ ਪਾਉਂਦੇ ਆ। ਉਹ ਮਿਲ ਕੇ ਗੁਰਬਾਣੀ ਗਾਉਂਦੇ ਨੇ, ਮਿਲ ਕੇ ਕੀਰਤਨ ਕਰਦੇ ਆ, ਅਤੇ ਗੁਰਮੁਖਾਂ ਦਾ ਮਾਰਗ ਉੱਚਾ ਹੋ ਜਾਂਦਾ। ਗੁਰਮੁਖ ਸਾਧ ਸੰਗਤ ਦੇ ਵਿੱਚ ਆ ਕੇ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜਦਾ, ਦਰਸ਼ਨ ਕਰਦਾ। ਹੁਣ ਲੋਕ ਗੁਰੂ ਦੇ ਦਰਸ਼ਨ ਨੂੰ ਛੱਡ ਕੇ ਕਈ ਦਰਸ਼ਨ ਕਰਦੇ ਆ। ਮਹਾਰਾਜ ਕਹਿੰਦੇ ਉਹਨਾਂ ਦਰਸ਼ਨਾਂ ਦੀ ਲੋੜ ਨਹੀਂ। ਰੋਜ਼ ਉੱਠ ਕੇ ਬੇਨਤੀ ਕਰਿਆ ਕਰ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਅਤੇ ਦਰਸ਼ਨ ਕਿੰਨਾ ਚਿਰ ਚਾਹੀਦੇ ਆ? ਮਹਾਰਾਜ ਕਹਿੰਦੇ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਵਨ ਦਿਨ ਨੀਤ, ਖੋਲ ਕਪੱਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਸੱਤਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਛੇ ਦਰਸ਼ਨ ਤਰਸਣ ਘਣੇ, ਗੁਰਮੁਖ ਸਤਿਗੁਰ ਸਦ ਦਰਸ਼ਨ ਪਾਇਆ। ਹੁਣ ਯੋਗੀਆਂ ਦੇ ਛੇ ਦਰਸ਼ਨਾਂ ਨੂੰ ਮੰਨਦੇ ਹੈ, ਉਹ ਵੀ ਤਰਸਦੇ ਹੈ। ਕਿਹੜੀ ਗੱਲ ਨੂੰ ਤਰਸਦੇ ਨੇ? ਕਿ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਹੋ ਜਾਣ। ਪਰ ਦਰਸ਼ਨ ਜਿੰਨੀ ਦੇਰ ਤੱਕ ਕਰਮਾਂ ਕਾਂਡਾਂ ਵਿੱਚ ਪਿਆ ਹੋਇਆ ਹੈ, ਉਨੀ ਦੇਰ ਤੱਕ ਗੁਰੂ ਦੇ ਦਰਸ਼ਨ ਨਹੀਂ ਹੁੰਦੇ। ਜਿਹੜਾ ਕਰਮ ਕਾਂਡ ਛੱਡ ਕੇ ਗੁਰੂ ਦੇ ਗਿਆਨ ਨੂੰ ਮੰਨ ਕੇ ਤੁਰ ਪਿਆ, ਉਹ ਗੁਰਮੁਖ ਬਣ ਜਾਂਦਾ ਹੈ, ਉਹਨੂੰ ਗੁਰੂ ਦੇ ਦਰਸ਼ਨ ਹੋ ਜਾਂਦੇ ਹੈ। ਛੇ ਸ਼ਾਸਤਰ ਸਮਝਾਵਣੀ, ਗੁਰਮੁਖ ਗੁਰ ਉਪਦੇਸ਼ ਦ੍ਰਿੜਾਇਆ। ਛੇ ਦਰਸ਼ਨ ਇਹ ਵੀ ਇਹੀ ਗੱਲ ਸਮਝਾਉਂਦੇ ਹੈ, ਪਰੰਤੂ ਗੁਰਮੁਖਾਂ ਨੂੰ ਗੁਰੂ ਦਾ ਉਪਦੇਸ਼ ਦ੍ਰਿੜ ਕਰਾਇਆ ਜਾਂਦਾ ਹੈ। ਰਾਗ ਨਾਦ ਬਿਸਮਾਦ ਵਿੱਚ ਗੁਰਮਤਿ ਸਤਿਗੁਰ ਸ਼ਬਦ ਸੁਣਾਇਆ। ਛੇ ਰਾਗਾਂ ਦੇ ਵਿੱਚ ਗਵਈਏ ਹੈਰਾਨ ਹੋ ਰਹੇ ਨੇ, ਉਹ ਵੀ ਗਾਉਂਦੇ ਨੇ। ਪਰ ਜਿਨ੍ਹਾਂ ਨੇ ਸਤਿਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆ ਲਈ ਹੈ,
ਉਹਨਾਂ ਨੇ ਇਹੀ ਸ਼ਬਦ ਦਾ ਸਿਧਾਂਤ ਦੱਸਿਆ ਹੈ। ਛੇ ਰੁੱਤੀ ਕਰ ਵਰਤਮਾਨ, ਸੂਰਜ ਇੱਕ ਚਲਤ ਵਰਤਾਇਆ। ਇੱਕ ਸਾਲ ਵਿੱਚ 12 ਮਹੀਨੇ ਹੁੰਦੇ ਆ, 12 ਮਹੀਨਿਆਂ ਵਿੱਚ 6 ਰੁੱਤਾਂ ਹੁੰਦੀਆਂ, 2-2 ਮਹੀਨਿਆਂ ਦੀਆਂ। 6 ਰੁੱਤਾਂ ਵਿੱਚ ਜੋ ਵਰਤਮਾਨ ਹੋ ਰਹੀਆਂ ਨੇ ਉਹਦੇ ਵਿੱਚ ਸੂਰਜ ਇੱਕੋ ਹੀ ਹੁੰਦਾ ਹੈ। ਸੂਰਜ ਇੱਕ ਹੋਣ ਕਰਕੇ ਚਨਿੱਤਰ ਵਰਤ ਰਿਹਾ। ਰੁੱਤਾਂ ਅਨੇਕ ਨੇ, ਸੂਰਜ ਇੱਕ ਹੈ। ਸੋਹਿਲਾ ਸਾਹਿਬ ਬਾਣੀ ਪੜ੍ਹ ਕੇ ਪੈਂਦੇ ਹਾਂ ਆਪਾਂ, ਉਹ 'ਚ ਲਿਖਿਆ ਮਹਾਰਾਜ ਕਹਿੰਦੇ ਸੂਰਜ ਇੱਕੋ, ਰੁੱਤ ਅਨੇਕ। ਰੁੱਤਾਂ ਅਨੇਕ ਨੇ ਪਰ ਸੂਰਜ ਇੱਕੋ ਹੀ ਹੈ। ਛੇ ਰਸ ਸਾਉ ਨ ਪਾਇਣੀ, ਗੁਰਮੁਖ ਸੁਖ ਫਲ ਪਿਰਮ ਦਿਖਾਇਆ। ਫਿਰ ਕਹਿੰਦੇ ਛੇ ਰਸਾਂ ਦਾ ਸਵਾਦ ਹੈ ਜਿਹੜੇ ਉਹਨਾਂ ਦੇ ਵਿੱਚ ਉਲਝ ਗਏ ਉਹ ਗੁਰਮਤ ਨੂੰ ਪ੍ਰਾਪਤ ਨਹੀਂ ਕਰ ਸਕਦੇ। ਉਹਨਾਂ ਨੂੰ ਛੱਡ ਕੇ ਗੁਰੂ ਦਾ ਗਿਆਨ ਮਿਲਦਾ ਅਤੇ ਗੁਰੂ ਦਾ ਗਿਆਨ ਆਨੰਦਮਈ ਹੈ। ਜਤੀ ਸਤੀ ਚਿਰ ਜੀਵਣੇ, ਚੱਕਰ ਵਰਤ ਹੋਏ ਮੋਹੇ ਮਾਇਆ। ਵੱਡੇ ਵੱਡੇ ਜਤੀ ਕਹਾਉਣ ਵਾਲੇ, ਆਪਣੇ ਆਪ ਨੂੰ ਸਤੀ ਕਹਾਉਣ ਵਾਲੇ, ਚਿਰ ਜੀਵਣੇ ਚੱਕਰਵਰਤੀ ਰਾਜੇ ਮਾਇਆ ਦੇ ਵਿੱਚ ਮੋਹਿਤ ਹੋ ਗਏ, ਮਾਇਆ ਨੇ ਠੱਗ ਲਿਆ ਉਹਨਾਂ ਨੂੰ। ਸਾਧ ਸੰਗਤ ਮਿਲ ਸਹਿਜ ਸਮਾਇਆ, ਅਤੇ ਸਾਧ ਸੰਗਤ ਦੇ ਵਿੱਚ ਮਿਲ ਕੇ ਉਹਨਾਂ ਦੇ ਅੰਦਰ ਸਹਿਜ ਪਦ ਦੀ ਪ੍ਰਾਪਤੀ ਹੋਊਗੀ, ਸਹਿਜ ਪਦ ਵਿੱਚ ਸਮਾ ਜਾਂਦੇ ਆ। ਫਿਰ ਸਹਿਜ ਪਦ ਵਿੱਚ ਸਮਾ ਕੇ ਜੀਵਨ ਕਿਵੇਂ ਬਤੀਤ ਕਰਦੇ ਆ? ਉਹ ਗੁਰੂ ਦੇ ਬਚਨ ਨੂੰ ਜਪਦੇ ਆ, ਕਮਾਉਂਦੇ ਆ, ਸ਼ਬਦ ਦੀ ਕਮਾਈ ਕਰਦੇ ਆ। ਜੋ ਸ਼ਬਦ ਦੀ ਕਮਾਈ ਕਰਦੇ ਆ ਫਿਰ ਉਹਨਾਂ ਦੇ ਅੰਦਰ ਇੱਕ ਟਿਕਾਓ ਪੈਦਾ ਹੁੰਦਾ ਹੈ। ਸਤ ਸਮੁੰਦ ਸਮਾਏ ਲੈ, ਭਵ ਜਲ ਅੰਦਰ ਰਹੀ ਨਿਰਾਲਾ। ਸੱਤ ਸਮੁੰਦਰ, 5 ਗਿਆਨ ਇੰਦਰੇ, ਮਨ ਅਤੇ ਬੁੱਧੀ ਵਸੀਕਾਰ ਕਰਕੇ, ਇਹਨਾਂ ਨੂੰ ਵਸ ਕਰਕੇ ਸੰਸਾਰ ਸਮੁੰਦਰ ਦੇ ਵਿੱਚ ਅਲੋਪ ਰਹਿੰਦੇ ਆ। ਸੱਤੇ ਦੀਪ ਹਨੇਰ ਹੈ, ਗੁਰਮੁਖ ਦੀਪਕ ਸ਼ਬਦ ਉਜਾਲਾ। ਸੱਤੇ ਦੀਪਾਂ ਦੇ ਵਿੱਚ ਹਨੇਰਾ ਵਰਤਦਾ, ਗੁਰਮੁਖਾਂ ਦੇ ਜੀਵਨ ਵਿੱਚ ਸ਼ਬਦ ਦਾ ਦੀਵਾ ਜਗਦਾ, ਉਹਨਾਂ ਨੂੰ ਗੁਰੂ ਦੇ ਸ਼ਬਦ ਦਾ ਗਿਆਨ ਹੈ। ਸੱਤੇ ਪੁਰੀਆਂ ਸੋਧੀਆਂ, ਸਹਿਜ ਪੁਰੀ ਸੱਚੀ ਧਰਮਸ਼ਾਲਾ। ਹੁਣ ਸੱਤ ਪੁਰੀਆਂ ਮੰਨੀਆਂ ਜਾਂਦੀਆਂ, ਦੁਨੀਆਂ ਸੱਤ ਪੁਰੀਆਂ ਮੰਨਦੀਆਂ। ਸੱਤੇ ਪੁਰੀਆਂ ਨੂੰ ਸਾਧ ਕੇ ਸਹਿਜ ਪੁਰੀ ਸਤਸੰਗਤ ਦੇ ਵਿੱਚ ਸੱਚੀ ਧਰਮਸ਼ਾਲ ਬਣਾਈ। ਸਤਸੰਗਤ ਦੇ ਵਿੱਚ ਸਭ ਪੁਰੀਆਂ ਦਾ ਲੇਖ ਛੁੱਟ ਜਾਂਦਾ, ਭਾਵ ਇਹ ਸਤਸੰਗਤ ਦੀ ਪੁਰੀ ਸਭ ਤੋਂ ਉੱਚੀ ਹੈ। ਸੱਤੇ ਰੋਹਣ ਸੱਤ ਵਾਰ, ਸਾਧੇ ਫੜ ਫੜ ਮੱਥੇ ਵਾਲਾ। ਹੁਣ ਸੱਤੇ ਰੋਹਣੀ ਨਖੱਤਰ 7 ਵਾਰ ਸਿਰੋਂ ਫੜ ਕੇ ਸਾਧ ਲੀਤੇ, ਭਾਵ ਕੋਈ ਬਲ ਨਹੀਂ ਪਾ ਸਕਿਆ, ਵਹਿਮਾਂ ਤੋਂ ਵੀ ਉੱਚੇ ਉੱਠ ਪਏ, ਜੀਵਨ ਵਿੱਚੋਂ ਵਹਿਮ ਭਰਮ ਖਤਮ ਹੋ ਗਏ। ਤ੍ਰੈ ਸੱਤੇ ਬ੍ਰਹਿਮੰਡ ਕਰ, 20-21 ਉਲੰਘ ਸੁਖਾਲਾ। ਤ੍ਰੈ ਸੱਤੇ ਭਾਵ 21 ਪੁਰੀਆਂ ਦੇ ਬ੍ਰਹਿਮੰਡ ਤੋਂ, ਤ੍ਰੈ ਸੱਤੇ 3 ਸਾਤੇ, 7-30 21, 21 ਪੁਰੀਆਂ ਮੰਨੀਆਂ ਜਾਂਦੀਆਂ। 21 ਪੁਰੀਆਂ ਦੇ ਬ੍ਰਹਿਮੰਡ 'ਚੋਂ ਵੀ 20-21 ਇਹ ਗਿਣਤੀਆਂ 'ਚੋਂ ਲੰਘ ਕੇ ਸੁਖੀ ਹੋ ਗਏ। ਸੱਤੇ ਸੁਰ ਭਰਪੂਰ ਕਰ, ਸਤੀ ਧਾਰੀ ਪਾਏ ਪਿਆਲਾ। ਹੁਣ ਰਾਗੀ ਰਾਗ ਗਾਉਣ ਵਾਲੇ ਸੱਤ ਸੁਰਾਂ ਨੂੰ ਲੈ ਕੇ ਚੱਲਦੇ ਆ। ਸੱਤ ਸੁਰਾਂ ਦੇ ਵਿੱਚ ਦੁਨੀਆਂ ਦੇ ਕੁੱਲ ਰਾਗ ਗਾਏ ਜਾਂਦੇ ਨੇ। ਉਹ ਸੱਤ ਸੁਰਾਂ ਸੰਗੀਤ ਵਾਲਿਆਂ ਨੂੰ ਪਤਾ ਕਿਹੜੀਆਂ ਹੁੰਦੀਆਂ, ਸਾ ਰੇ ਗਾ ਮਾ ਪਾ ਧਾ ਨੀ, ਇਹ ਛੋਟੇ ਨਾਮ ਹੈ ਸੁਰਾਂ ਦੇ। ਪੂਰੇ ਨਾਮ ਗੁਰਮਤਿ ਸੰਗੀਤ ਵਿੱਚ ਵਰਤੇ ਜਾਂਦੇ ਆ, ਛੱਡਜ, ਰਿਸਵ, ਗੰਧਾਰ, ਮਧਿਅਮ, ਪੰਚਮ, ਧੈਵਤ ਅਤੇ ਨਿਸ਼ਾਦ, ਇਹ ਸੁਰਾਂ ਦੇ ਪੂਰੇ ਨਾਮ ਹੈ। ਇਹ ਸੱਤ ਸੁਰਾਂ ਨੂੰ ਲੈ ਕੇ ਗਾਉਣ ਵਾਲੇ ਕੀਰਤਨ ਕਰਦੇ ਆ। ਮਹਾਰਾਜ ਬਾਣੀ 'ਚ ਵੀ ਕਹਿੰਦੇ ਆ ਕਿ ਸੱਤ ਸੁਰਾਂ ਨੂੰ ਲੈ ਕੇ ਚੱਲ। ਇਹਨਾਂ ਸੱਤਾਂ ਦੇ ਵਿੱਚ 5 ਸੁਰਾਂ ਹੋਰ ਨੇ,
ਇਹਨਾਂ ਦਾ ਦੂਜਾ ਰੂਪ ਹੈ ਜਿਹਨੂੰ ਕੋਮਲ ਅਤੇ ਤੀਬਰ ਸੁਰਾਂ ਕਹਿੰਦੇ ਨੇ। ਇਹ 12 ਸੁਰ ਮਿਲਾ ਕੇ ਹਰ ਰਾਗ ਦੀ ਬਣਤਰ ਬਣਦੀ ਹੈ। ਗਾਉਣ ਵਾਲੇ ਰਾਗੀ ਕੀਰਤਨੀਏ ਇਹਨਾਂ 12 ਸੁਰਾਂ ਨੂੰ ਲੈ ਕੇ ਕੀਰਤਨ ਕਰਦੇ ਆ, ਰਾਗ ਗਾਉਂਦੇ ਨੇ, ਅਤੇ ਬੜਾ ਸੋਹਣਾ ਲੱਗਦਾ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਰਾਗਾਂ ਦੇ ਵਿੱਚ ਕੀਰਤਨ ਕਰਨ ਵਾਸਤੇ ਹੁਕਮ ਕੀਆ। ਹੁਣ ਰਾਗ ਇੱਕ ਭੰਡ ਹੈ, ਕਿਉਂਕਿ ਰਾਗ ਦੇ ਵਿੱਚ ਸਹਿਜ ਹੁੰਦਾ, ਰਾਗ ਵਿੱਚ ਚੰਚਲਤਾ ਨਹੀਂ ਹੁੰਦੀ, ਰਾਗ ਦੇ ਵਿੱਚ ਸਪੱਸ਼ਟਤਾ ਹੁੰਦੀ ਹੈ, ਸੁਰ ਦੇ ਨਾਲ ਸ਼ਬਦ ਸਪੱਸ਼ਟ ਹੁੰਦਾ, ਲੈਬੱਧ ਹੁੰਦਾ ਅਤੇ ਅੰਦਰ ਸਕੂਨ ਮਿਲਦਾ। ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਕਹਿੰਦੇ ਭਾਈ ਸੱਤ ਸੁਰਾਂ ਨੂੰ ਲੈ ਕੇ ਨਾਮ ਜਪੇ, ਸਾਧ ਸੰਗਤ ਗੁਰ ਸ਼ਬਦ ਸੰਭਾਲਾ। ਸਾਧ ਸੰਗ ਵਿੱਚ ਮਿਲ ਕੇ ਗੁਰੂ ਦੇ ਸ਼ਬਦ ਦੀ ਸੰਭਾਲ ਕਰਨੀ ਸਭ ਤੋਂ ਸ੍ਰੇਸ਼ਟ ਕਰਮ ਹੈ। ਜਿਹੜਾ ਇਹ ਸ੍ਰੇਸ਼ਟ ਕਰਮ ਕਰ ਲੈਂਦਾ ਫਿਰ ਉਹਦਾ ਮਨ ਉਹਦੇ ਵੱਸ ਵਿੱਚ ਆ ਜਾਂਦਾ। ਜਦੋਂ ਮਨ ਵੱਸ ਵਿੱਚ ਆ ਜਾਂਦਾ ਫਿਰ ਸਾਧ ਸੰਗਤ ਦੇ ਵਿੱਚ ਟਿਕਦਾ, ਸਾਧ ਸੰਗਤ ਦੇ ਵਿੱਚ ਟਿਕ ਕੇ ਫਿਰ ਆਨੰਦ ਹੁੰਦਾ। ਭਾਈ ਗੁਰਦਾਸ ਜੀ 29ਵੀਂ ਵਾਰ ਦੀ 9ਵੀਂ ਪੌੜੀ ਵਿੱਚ ਬਚਨ ਕਰਦੇ ਹੈ, ਅੱਠ ਖੰਡ ਪਖੰਡ ਮਤ ਗੁਰਮਤ ਇੱਕ ਮਨ ਇੱਕ ਧਿਆਇਆ। ਅੱਠੇ ਖੰਡ ਇਹ ਯੋਗੀਆਂ ਦੇ ਮੰਨੇ ਹੋਏ ਅੱਠ ਖੰਡ ਹੈ। ਚਾਰ ਵਰਨ ਹੈ, ਚਾਰ ਆਸ਼ਰਮ ਹੈ, ਅੱਠੇ ਪੰਥ ਹੈ। ਇਹ ਪਖੰਡਾਂ ਦੇ ਵਿੱਚ ਫਸੇ ਹੋਏ ਨੇ। ਯੋਗੀ ਪਖੰਡ ਕਰਦੇ ਹੈ, ਇਹਨਾਂ ਪਖੰਡਾਂ ਵਿੱਚ ਫਸੇ ਹੋਏ ਹੈ। ਪਰ ਜਿਨ੍ਹਾਂ ਨੇ ਗੁਰੂ ਦੀ ਮਤ ਲੈ ਲਈ ਉਹ ਇਹਨਾਂ ਪਖੰਡਾਂ ਵਿੱਚੋਂ ਬਾਹਰ ਨਿਕਲ ਗਏ, ਉਹਨਾਂ ਦਾ ਧਿਆਨ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ। ਅਸ਼ਟ ਧਾਤ ਪਾਰਸ ਮਿਲੀ ਗੁਰਮੁਖ ਕੰਚਨ ਜੋਤ ਜਗਾਇਆ। ਗੁਰੂ ਦੀ ਕਿਰਪਾ ਦੇ ਨਾਲ ਅੱਠਾਂ ਧਾਤਾਂ ਤੋਂ ਜਿਹੜੀ ਗੁਰਮੁਖ ਨੂੰ ਸੋਝੀ ਆਉਂਦੀ ਹੈ, ਅੱਠਾਂ ਧਾਤਾਂ ਤੋਂ ਪਾਰਸ ਦੀ ਬੱਟੀ ਦੇ ਨਾਲ ਮਿਲ ਕੇ ਸੋਨਾ ਬਣਦਾ। ਸੋਨਾ ਉੱਤਮ ਹੈ, ਮਹਿੰਗਾ ਹੈ। ਇਸ ਤਰ੍ਹਾਂ ਜਿਹੜੇ ਗੁਰਮੁਖ ਹੈ, ਅੱਠ ਪੰਥ ਗੁਰਮੁਖ ਦਾ ਰੂਪ ਹੋ ਜਾਂਦੇ ਹੈ, ਗੁਰਮੁਖਾਂ ਦੇ ਰੂਪ ਵਿੱਚ ਆ ਜਾਂਦੇ ਨੇ, ਫਿਰ ਸਾਰੇ ਪੰਥ ਖਤਮ ਹੋ ਜਾਂਦੇ ਨੇ। ਇੱਕ ਗੁਰੂ ਦੀ ਮਤ ਵਿੱਚ ਲੈ ਕੇ, ਮਤ ਲੈ ਕੇ ਸਾਰੇ ਸ੍ਰੇਸ਼ਟ ਹੋ ਜਾਂਦੇ ਨੇ। ਰਿੱਧ ਸਿੱਧ ਸਿੱਧ ਸਾਧਕਾ ਆਦਿ ਪੁਰਖ ਆਦੇਸ਼ ਕਰਾਇਆ। ਦੁਨੀਆਂ ਦੇ ਲੋਕ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਸਤੇ ਹੱਠ ਕਰਦੇ ਹੈ, ਜਲਧਾਰੀ ਕਰਦੇ ਹੈ, ਭੁੱਖੇ ਰਹਿੰਦੇ ਹੈ, ਪੁੱਠੇ ਲਟਕਦੇ ਹੈ, ਸਰੀਰ ਨੂੰ ਦੁੱਖ ਦਿੰਦੇ ਨੇ, ਹੱਠ ਕਰਦੇ ਹੈ। ਪਰ ਇਹ ਰਿੱਧੀਆਂ ਸਿੱਧੀਆਂ ਗੁਰਮੁਖਾਂ ਦੇ ਚਰਨਾਂ ਦੀਆਂ ਦਾਸੀਆਂ ਬਣ ਜਾਂਦੀਆਂ, ਅਕਾਲ ਪੁਰਖ ਨੂੰ ਨਮਸਕਾਰ ਕਰਦੀਆਂ, ਸੇਵਕ ਬਣ ਜਾਂਦੀਆਂ। ਅੱਠੇ ਪਹਿਰ ਆਰਾਧੀ ਹੈ, ਸ਼ਬਦ ਸੁਰਤ ਲਿਵ ਅਲੱਖ ਲਖਾਇਆ। ਹੁਣ ਕਹਿੰਦੇ ਅੱਠੇ ਪਹਿਰ ਪਰਮੇਸ਼ਰ ਦਾ ਧਿਆਨ ਧਰਦੇ ਹੈ, ਸਿਮਰਨ ਕਰਦੇ ਹੈ, ਗੁਰਬਾਣੀ ਪੜ੍ਹਦੇ ਹੈ, ਕਿਰਤ ਕਰਦੇ ਨੇ, ਲੈਵ ਸਮਾਧੀ ਲਾ ਕੇ ਪਰਮੇਸ਼ਰ ਨੂੰ ਚੇਤੇ ਕਰਦੇ ਹੈ। ਅੱਠੇ ਪਹਿਰ, ਚਾਰ ਪਹਿਰ ਦਿਨ ਦੇ, ਚਾਰ ਪਹਿਰ ਰਾਤ ਦੇ। ਦਿਨੇ ਕੰਮ ਕਰਦੇ ਕਰਦੇ ਵੀ ਪਰਮੇਸ਼ਰ ਨੂੰ ਚੇਤੇ ਰੱਖਦੇ ਨੇ, ਰਾਤ ਨੂੰ ਸੁੱਤਿਆਂ ਹੋਇਆਂ ਵੀ ਪਰਮੇਸ਼ਰ ਨੂੰ ਚੇਤੇ ਰੱਖਦੇ ਹੈ। ਇੱਕ ਸੈਕਿੰਡ ਵੀ ਉਹਨਾਂ ਨੂੰ, ਇੱਕ ਖਿੰਨ ਵੀ ਪਰਮੇਸ਼ਰ ਦਾ ਨਾਮ ਭੁੱਲਦਾ ਨਹੀਂ। ਅਸ਼ਟਕੁੱਲੀ ਵਿਹ ਉਤਰੀ ਸਤਿਗੁਰ ਮਤ ਨਾ ਮੋਹੇ ਮਾਇਆ। ਹੁਣ ਅੱਠ ਕੁੱਲੀ ਸੱਪਾਂ ਦੀ ਵਿਹ ਉਤਰ ਜਾਂਦੀ ਹੈ, ਭਾਵ ਕੁੱਲਾਂ ਦਾ ਜਿਹੜਾ ਹੰਕਾਰ ਆ ਦੂਰ ਹੋ ਜਾਂਦਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆ ਲੈ ਕੇ ਮਾਇਆ ਪ੍ਰਭਾਵਿਤ ਨਹੀਂ ਕਰਦੀ, ਮਾਇਆ ਤੋਂ ਦੂਰ ਹੋ ਜਾਂਦਾ, ਮਾਇਆ ਦੇ ਵਿੱਚ ਫਸਦਾ ਨਹੀਂ। ਮਨ ਅਸਾਧ ਨਾ ਸਾਧੀ ਹੈ, ਗੁਰਮੁਖ ਸੁੱਖ ਫਲ ਸਾਧ ਸਦਾਇਆ। ਜਿਹੜਾ ਮਨ ਹੈ ਇਹਨੂੰ ਸਾਧਨਾ ਬਹੁਤ ਔਖਾ ਹੈ, ਵੱਸ ਵਿੱਚ ਨਹੀਂ ਹੁੰਦਾ, ਪਰੰਤੂ ਗੁਰਮੁਖਾਂ ਨੇ ਸੌਖੇ ਤਰੀਕੇ ਨਾਲ ਮਨ ਨੂੰ ਸਾਧ ਲਿਆ, ਸਿੱਧ ਕਰ ਲਿਆ, ਗੁਰੂ ਦੇ ਚਰਨਾਂ ਨਾਲ ਜੋੜ ਲਿਆ, ਪਰਮੇਸ਼ਰ ਦੇ ਪ੍ਰੇਮ ਵਿੱਚ ਲੀਨ ਕਰ ਲਿਆ। ਸਾਧ ਸੰਗਤ ਮਿਲ ਮਨ ਵਸਿਆ ਆ। ਤਰੀਕਾ ਕੀ ਹੈ?
ਇਹ ਮਨ ਵਾਸਤਵ ਵਿੱਚ ਕਿਵੇਂ ਆਉਂਦਾ ਹੈ? ਮਹਾਰਾਜ ਕਹਿੰਦੇ ਸਾਜ ਸੰਗਤ ਦੇ ਵਿੱਚ ਆ ਕੇ ਟਿਕੋ, ਸੰਗਤ ਨਾਲ ਮਿਲ ਕੇ ਸਿਮਰਨ ਕਰੋਗੇ, ਮਨ ਕਾਬੂ ਵਿੱਚ ਆ ਜਾਏਗਾ, ਟਿਕ ਜਾਏਗਾ। ਸਤਿਗੁਰੂ ਪਾਤਸ਼ਾਹ ਬਾਣੀ ਵਿੱਚ ਕਿਰਪਾ ਕਰਦੇ ਆ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਈ। ਜੇ ਗੁਰੂ ਦੀ ਪੂਰੀ ਕਿਰਪਾ ਹੋਵੇ ਤਾਂ ਮਨ ਵਸ ਵਿੱਚ ਆਉਂਦਾ। ਮਨ ਨੂੰ ਵਸ ਵਿੱਚ ਕਰਨ ਵਾਸਤੇ ਗੁਰੂ ਦਾ ਗਿਆਨ, ਗੁਰੂ ਦਾ ਹੁਕਮ ਮੰਨਣਾ ਪੈਂਦਾ। ਅਤੇ ਗੁਰੂ ਦਾ ਹੁਕਮ ਹੈ ਕਿ ਸਾਧ ਸੰਗਤ ਦੇ ਵਿੱਚ ਆ ਕੇ ਭਾਈ ਪਰਮੇਸ਼ੁਰ ਦਾ ਸਿਮਰਨ ਕਰ। ਹੁਣ ਜਿਹੜੇ ਗੱਲ ਨੂੰ ਮੰਨ ਲੈਂਦੇ ਆ ਉਹਨਾਂ ਨੂੰ ਗੁਰੂ ਦੀ ਮੱਤ ਦੀ ਸਮਝ ਆ ਜਾਂਦੀ ਹੈ, ਫਿਰ ਉਹ ਆਪਣਾ ਜੀਵਨ ਗੁਰੂ ਦੇ ਦੱਸੇ ਹੁਕਮ ਮੁਤਾਬਕ ਬਤੀਤ ਕਰਦੇ ਆ। ਨੌ ਪ੍ਰਕਾਰੀ ਭਗਤ ਕਰ ਸਾਧੈ ਨਵ ਦੁਆਰ ਗੁਰਮਤੀ। ਨਵ ਦਾ ਭਗਤੀ ਕਰਕੇ ਨੌ ਦੁਆਰੇ ਆਪਣੇ ਕੇਵਲ ਪ੍ਰੇਮਾ ਭਗਤੀ ਨਾਲ ਗੁਰਮੁਖਾਂ ਨੇ ਗੁਰੂ ਦੀ ਮੱਤ ਲੈ ਕੇ ਸਾਧ ਲਏ। ਗੁਰਮੁਖ ਪਿਰਮ ਚਖਾਇਆ ਗਾਵੈ ਜੀਵ ਰਸਾਇਣ ਰਤੀ। ਗੁਰਮੁਖਾਂ ਦੀ ਜੀਵ ਪਰਮੇਸ਼ੁਰ ਦੇ ਪ੍ਰੇਮ ਦੇ ਰਸ ਨੂੰ ਚੱਖਦੀ ਹੈ। ਜਿਹੜੀ ਜੀਵ ਪਰਮੇਸ਼ੁਰ ਦੇ ਨਾਮ ਦਾ ਰਸ ਚੱਖ ਲੈਂਦੀ ਹੈ ਫਿਰ ਉਹ ਜਾਸ ਗਾਉਣ ਲੱਗ ਪੈਂਦੀ ਹੈ। ਮਹਾਰਾਜ ਜੀ ਕਹਿੰਦੇ ਰਸਨਾ ਰਾਮ ਰਸਾਇਣ ਮਾਤੀ। ਰਸਨਾ ਪਰਮੇਸ਼ੁਰ ਦੇ ਨਾਮ ਦੇ ਵਿੱਚ ਮਸਤ ਹੋ ਜਾਂਦੀ ਹੈ। ਨਵੀਂ ਖੰਡੀ ਜਨ ਆਇਆ ਰਾਜ ਯੋਗ ਜਿਨ ਸਤੀ ਅਸਤੀ। ਰਾਜ ਯੋਗ ਕਰਕੇ ਸਤੀ ਅਤੇ ਅਸਤੀ ਭਾਵ ਕੇ ਭਲੇ ਅਤੇ ਬੁਰੇ ਦੋਨਾਂ ਗੁਣਾਂ ਨੂੰ ਜਿੱਤ ਕੇ ਨਵਾਂ ਖੰਡਾਂ ਵਿੱਚ ਆਪਣੇ ਆਪ ਨੂੰ ਟਿਕਾ ਲਿਆ। ਉਹਨਾਂ ਅੱਗੇ ਕੋਈ ਦਮ ਨਹੀਂ ਮਾਰ ਸਕਿਆ। ਨੌ ਕਰ ਨੌ ਘਰ ਸਾਧਿਆ ਵਰਤਮਾਨ ਪਰ ਲਉ ਉਤਪੱਤੀ। ਰਾਜ ਯੋਗ ਕਰਕੇ ਨਵਾਂ ਕਲਾ ਭਾਵ ਪੁਰਖ ਪ੍ਰਕਿਰਤ ਹੰਕਾਰ ਵਾਲੇ ਨਵੇਂ ਘਰ ਸੰਸਾਰ ਦੇ ਵਿੱਚ ਤਿੰਨਾਂ ਕਾਲਾਂ ਵਿੱਚ ਵਰਤਮਾਨ ਪਰਲੋ ਅਤੇ ਉਤਪਤੀ ਨੂੰ ਸਿੱਧ ਕਰ ਲਿਆ, ਭਾਵ ਜਨਮੋ ਮਰਨੋ ਰਹਿਤ ਹੋ ਗਏ। ਨਵ ਨਿਧੀ ਪਿੱਛ ਲੱਗਣੀ ਨਾਥ ਅਨਾਥ ਸਨਾਥ ਜੁਗਤੀ। ਨੌ ਨਿਧੀਆਂ ਪਿੱਛੇ ਤੁਰੀਆਂ ਫਿਰਦੀਆਂ, ਨਾਥਾਂ ਅਨਾਥਾਂ ਨੂੰ ਕਿਰਤਾਰਥ ਕਰਨ ਦੀ ਯੁਗਤੀ ਹੈ, ਭਾਵ ਜੀਵ ਦੇ ਪ੍ਰਤਾਪ ਨਾਲ ਇਹ ਪਦਵੀ ਪ੍ਰਾਪਤ ਹੁੰਦੀ ਹੈ। ਹੁਣ ਜੀਵ ਮਿੱਠਾ ਬੋਲੇ, ਸਭ ਦਾ ਸਤਿਕਾਰ ਕਰੇ ਤਾਂ ਆਪ ਦਾ ਸਤਿਕਾਰ ਵੀ ਹੁੰਦਾ ਹੈ। ਜੇ ਜੀਵ ਕੌੜਾ ਵਚਨ ਬੋਲਦੀ ਹੈ ਫਿਰ ਜੱਗ ਵਿੱਚ ਨਰਾਦਰੀ ਹੁੰਦੀ ਹੈ। ਹੁਣ ਭਾਈ ਗੁਰਦਾਸ ਜੀ ਅੱਗੇ ਸੋਝੀ ਬਖਸ਼ਿਸ਼ ਕਰਦੇ ਆ, ਕਹਿੰਦੇ ਨੌ ਉਖਲ ਵਿੱਚ ਉਖਲੀ ਮਿੱਠੀ ਕੌੜੀ ਠੰਡੀ ਤੱਤੀ। ਉਖਲ ਦਾ ਭਾਵ ਹੈ ਗੋਲਕਾਂ, ਨੌ ਗੋਲਕਾਂ ਵਿੱਚ ਜੀਵ ਦੀ ਉਖਲੀ ਗੋਲਕ ਮਿੱਠੀ ਕੌੜੀ ਠੰਡੀ ਤੱਤੀ ਇਹ ਰਸ ਮਾਣਦੀ ਹੈ। ਜਦੋਂ ਠੰਡੀ ਸੀਤ ਹੁੰਦੀ ਹੈ ਅਤੇ ਮਿੱਠੇ ਬੋਲ ਬੋਲਦੀ ਹੈ, ਜਦੋਂ ਇਹ ਜੀਵ ਗਰਮ ਹੁੰਦੀ ਹੈ ਅਤੇ ਤੱਤੇ ਬੋਲ ਬੋਲਦੀ ਹੈ, ਬੁਰਾ ਬੋਲਦੀ ਹੈ, ਕੌੜਾ ਬੋਲਦੀ ਹੈ। ਸਾਧ ਸੰਗਤ ਗੁਰਮਤਿ ਸਣ ਖੱਤੀ। ਅਤੇ ਸਾਧ ਸੰਗਤ ਦੇ ਵਿੱਚ ਆ ਕੇ ਗੁਰੂ ਦੀ ਮੱਤ ਲੈ ਕੇ ਸਾਨੂੰ ਬੋਲਣਾ ਸਿੱਖਣਾ ਪੈਂਦਾ ਹੈ। ਅਸੀਂ ਬੋਲਣਾ ਕੀ ਹੈ ਵੀ ਗੁਰੂ ਤੋਂ ਮੱਤ ਲੈਣੀ ਹੈ, ਬੋਲਣਾ ਕੀ ਹੈ? ਮਹਾਰਾਜ ਕਹਿੰਦੇ ਜੀਵ ਨਾਲ ਬੋਲਣਾ ਹੈ ਅਤੇ ਪਰਮੇਸ਼ੁਰ ਦਾ ਨਾਮ ਜਪੋ। ਰਸਨਾ ਜਪਤੀ ਤੂੰ ਹੀ ਤੂੰ ਹੀ। ਸਤਸੰਗਤ ਦੇ ਵਿੱਚ ਬਹਿੰਦੇ ਹਾਂ ਅਸੀਂ ਚੁੱਪ ਕਰਕੇ ਬੈਠੇ ਰਹਿੰਦੇ ਹਾਂ, ਜੀਵ ਬੋਲਦੂ ਹੀ ਨਹੀਂ। ਮਹਾਰਾਜ ਕਹਿੰਦੇ ਬੋਲ ਸੋ ਧਰਮੀ ਅੜਿਆ ਮੌਨ ਕਤ ਧਾਰੀ ਰਾਮ। ਸਤਸੰਗਤ ਦੇ ਵਿੱਚ ਆ ਕੇ ਮੌਨ ਕਿਉਂ ਧਾਰੀ ਬੈਠਾ, ਉੱਚੀ ਬੋਲਿਆ ਕਰ, ਪਰਮੇਸ਼ੁਰ ਦੇ ਗੁਣ ਗਾਇਆ ਕਰ। ਸਾਧ ਸੰਗਤ ਗੁਰਮਤ ਸਣ ਖੱਤੀ। ਸਾਧ ਸੰਗਤ ਦੇ ਵਿੱਚ ਆ ਕੇ ਗੁਰੂ ਦੀ ਮੱਤ ਮਿਲਦੀ ਹੈ, ਗੁਰੂ ਦੀ ਸਿੱਖਿਆ ਮਿਲਦੀ ਹੈ। ਜੀਵ ਗੁਰੂ ਦੀ ਸਿੱਖਿਆ ਲੈ ਕੇ ਸੁਹਾਗਵਤੀ ਹੋ ਜਾਂਦੀ ਹੈ, ਭਾਵ ਕਿ ਸ਼ੁੱਧ ਹੋ ਜਾਂਦੀ ਹੈ, ਭਾਗਾਂ ਵਾਲੀ ਹੋ ਜਾਂਦੀ ਹੈ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀ ਏ, ਜੇ ਗੁਰਮੁਖ ਨਾਮ ਅਰਾਧੇ ਰਾਮ। ਜਿਹੜੀ ਜੀਵ ਪਰਮੇਸ਼ੁਰ ਦਾ ਨਾਮ ਜਪਦੀ ਹੈ ਉਹ ਧਨ ਹੈ, ਉਹ ਭਾਗਾਂ ਵਾਲੀ ਹੈ। ਇਸ ਕਰਕੇ ਭਾਈ ਪਰਮੇਸ਼ੁਰ ਨੇ ਸਾਨੂੰ ਇੱਕ ਜੀਵ ਦਿੱਤੀ ਹੈ, ਇਸ ਜੀਵ ਨਾਲ ਪਰਮੇਸ਼ੁਰ ਦੇ ਗੁਣ ਗਾਉਣੇ ਆ, ਪਰਮੇਸ਼ੁਰ ਦਾ ਨਾਮ ਜਪਣਾ ਹੈ, ਬੰਦਗੀ ਕਰਨੀ ਹੈ, ਬਾਣੀ ਪੜ੍ਹਨੀ ਹੈ, ਮਿੱਠੇ ਮਿੱਠੇ ਬੋਲ ਬੋਲਣੇ ਆ, ਕੌੜੇ ਬਚਨ ਨਹੀਂ ਬੋਲਣੇ, ਨਿੰਦਿਆ ਚੁਗਲੀ ਨਹੀਂ ਕਰਨੀ, ਗੁਰੂ ਦੇ
ਬਾਣੀ ਦਾ ਗਿਆਨ ਲੈ ਕੇ ਆਪਣੇ ਜੀਵਨ ਨੂੰ ਉੱਚਾ ਚੁੱਕਣਾ ਹੈ, ਫਿਰ ਸਾਡਾ ਜੀਵਨ ਸੌਖਾ ਹੋ ਜਾਏਗਾ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। 29ਵੀਂ ਵਾਰ ਦੀਆਂ 10 ਪੌੜੀਆਂ ਦੀ ਵਿਚਾਰ ਸੰਖੇਪ ਰੂਪ ਵਿੱਚ ਸੰਪੂਰਨ ਹੋ ਚੁੱਕੀ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਸਤਿਗੁਰੂ ਅਤੇ ਸਾਧ ਸੰਗਤ ਜੀ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਭਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Salok Mahalla Chautha, Ek Oankar Satgur Prasad, Vadpagiyan Sohagni, Jinna Gurmukh Milya Har Rai, Antar Jot Pargasiya, Nanak Naam Sumai, ਵਾਹ ਵਾਹ ਸਤਿਗੁਰ ਪੁਰਖ ਹੈ ਜਿਨ ਸੱਚ ਜਾਤਾ ਸੋਏ, ਜਿਤ ਮਿਲਿਆ ਤੇਥੇ ਉਤਰੈ ਤਨ ਮਨ ਸੀਤਲ ਹੋਏ। ਵਾਹ ਵਾਹ ਸਤਿਗੁਰ ਸਤਿਪੁਰਖ ਹੈ ਜਿਸਨੋ ਸਮਤ ਸਭ ਕੋਏ, ਵਾਹ ਵਾਹ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ, ਵਾਹ ਵਾਹ ਸਤਿਗੁਰ ਸੁਜਾਣ।

ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ। ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ। ਹੁਕਮੋ ਸੇਵੇ ਹੁਕਮ ਅਰਾਦੇ ਹੁਕਮੇ ਸਮੈ ਸਮਾਏ। ਹੁਕਮ ਵਰਤ ਨੇਮ ਸੁਚ ਸੰਜਮ ਮਨ ਚਿੰਦਿਆ ਪਲ ਪਾਏ। ਸਦਾ ਸੁਹਾਗਣ ਜੇ ਹੁਕਮੈ ਬੁੱਝੈ ਸਤਿਗੁਰ ਸੇਵੈ ਲਿਵ ਲਾਏ। ਨਾਨਕ ਕਿਰਪਾ ਕਰੇ ਜਿਨ ਉਪਰ ਤਿਨਾ ਹੁਕਮੇ ਲਹਿ ਮਲਾਏ। ਮਨਮੁਖ ਹੁਕਮ ਨਾ ਬੁੱਝੇ ਬੱਪੜੀ ਨਿਤ ਹਉਮੈ ਕਰਮ ਕਮਾਏ। ਵਰਤ ਨੇਮ ਸੁਚ ਸੰਯਮ ਪੂਜਾ ਪਾਖੰਡ ਭਰਮ ਨਾ ਜਾਏ। ਅੰਤਰੋ ਕਸੁੱਧ ਮਾਇਆ ਮੋਹੇ ਬੇਦੇ ਜਿਉ ਹਸਤੀ ਚਾਰ ਉਡਾਏ। ਜਿਨ ਉਪਾਏ ਤਿਸੈ ਨਾ ਚੇਤ ਹੈ ਬਿਨ ਚੇਤੇ ਕਿਉਂ ਸੁਖ ਪਾਏ। ਨਾਨਕ ਪਰਪੰਚ ਕੀਆ ਧੁਰ ਕਰਤੈ ਪੂਰਬ ਲਿਖਿਆ ਕਮਾਏ। ਗੁਰਮੁਖ ਪ੍ਰਤੀਤ ਭਈ ਮਨ ਮਾਨਿਆ ਅਨ ਦਿਨ ਸੇਵਾ ਕਰਤ ਸਮਾਏ। ਅੰਤਰ ਸਤਿਗੁਰ ਗੁਰੂ ਸਭ ਪੂਜੇ ਸਤਿਗੁਰ ਕਾ ਦਰਸ ਦੇਖੈ ਸਭ ਆਏ। ਮੰਨਿਐ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਐ ਤਿਸਨਾ ਭੁੱਖ ਸਭ ਜਾਏ। ਹਉ ਸਦਾ ਸਦਾ ਬਲਿਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਲਾਏ। ਨਾਨਕ ਕਰਮ ਪਾਇਆ ਤਿਨ ਸੱਚਾ।

ਵੀ ਹਿਰਦੈ ਰੱਖਾਂ ਸੰਭਾਲ ਜਿੰਨਾ ਇੱਕ ਮਨ ਇੱਕ ਚਿੱਤ ਧਿਆਇਆ ਸਤਿਗੁਰ ਸਹੁ ਚਿੱਤ ਲਾਏ ਤਿਨ ਕੀ ਦੁੱਖ ਭੁੱਖ ਹਉਮੈ ਵੱਡਾ ਰੋਗ।

ਚੜ ਚੜ ਪਵਨ ਦੇ ਕੱਚੇ ਬਿਰਹੀ ਜਿੰਨਾ ਕਾਰ ਨਾ ਆਈ ਧਣੀ ਵਿਹੂਣਾ ਪਾਟ ਪਟੰਬਰ ਭਾਈ ਸੇਤੀ ਜਾਲੇ ਧੂੜੀ ਵਿੱਚ ਲੁੜ।

ਤੇ ਪੰਚ ਬਹਿਰਾਈਆ ਨਾਨਕ ਸਫਲ ਮਾਰੂ ਇਹੋ ਰਾਗ ਜਾਮੂ ਇੱਕ ਤਾਂ ਲੱਖ ਤੋ ਜਿੱਤੀ ਪਿੰਨੜੇ ਦਰ ਕਿੱਤੜੇ ਬਾਹਮਣ ਬਿਰਥਾ ਗਯੋ ਜਨਮ ਜਿਨ ਕੀਤੋ ਸੋ ਵਿਸਤਰੇ ਸੋਰਥ ਸੋ ਰਸ ਪੀਜੀਐ ਕਬਹੂ ਨਾ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਐ ਦਰਗਾਹ ਨਿਰਮਲ ਸੋਏ ਜੋ

आए सब कछ तिस दे वस दूजी नाहीं जाए नानक सुख आनंद भए

कहो नानक बिन हर भजन बिरथा जन्म सिरान जो प्राणी निस दिन भजै।

जगत पे खारी फिरत है सबको दाता राम, कहो नानक मन सिमरते

ਤੀ ਸੰਧੂਰ ਸੁਹਾਈ ਸਰਸ ਅਹੀਰੀ ਲੈ ਭਾਰ ਜਾ ਸੰਗ ਲਾਈ ਪੰਚੋ ਆਰ ਜਾ ਸੁਰਮਾਨੰਦ ਭਾਤ ਕਰਿਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

आशा दीवार का एक पावन पवित्र श्लोक जो गुरु नानक देव जी महाराज ने चौथी पौड़ी के नाल जोड़े है, जिस विच सतगुरुदेव जी महाराज ने यह समान किया है कि भय मनुख की एक लोड़ है, भय प्रभु की एक देन है। मनुख जिस भय नूं पैदा करता है वो एक रोग है, ईश्वर जो एक भय देता है वो सुरक्षा है। मनुख जिस भय नूं पैदा करता है वो पीड़ा है, वो बोझ है, वो तनाव है। ईश्वर जिस भय नूं देता है वो प्रफुल्लता है, खेड़ा है, खुशी है। जिथे मनुख दा पैदा किया होया स्वयं इजाद किया होया भय हिरदे नूं मैला करता है, उसे प्रभु दा भय हिरदे नूं शुद्ध कर देता है। भय पईए तन खीण होए, लोभ रत विचों जाए, ज्यों भय संतर धात शुद्ध होए, त्यों हर का भव दुरमत मैल गवाए। प्रभु दा भय अकाल पुरख दा भय मनुख दी तमाम दुरमती नूं सार देता है, मनुख दे तमाम माड़े विचारां नूं छीण कर देता है, खत्म कर देता है। इस वास्ते भय मनुख दी इक लोड़ है, ते भय नाल ही वस्तु दी ते हस्ती दी होंद है। ये ईश्वरी भय एक पासे कर दईए, मनुख दीआं खुशियां, मनुख दा आनंद, मनुख दा खेड़ा सारा नष्ट हो जाएगा। भय विच पावन वहे सदवाव। हुण सतगुरुदेव जी महाराज इस पावन पवित्र श्लोक दे प्रमाण करदे ने कि जिथे परमात्मा व्यापक है उसका भय भी व्यापक है, और उसके भय दे सारे ने। ये भय सूक्ष्म रूप दे, अथूल रूप दे, सारे ही कबूलते हैं और सारे भय दे विच ने, ते सारियां नूं भय तो बाहर कढ़ना बहुत औखी गल है। सतगुरुदेव जी महाराज फरमान करते हैं ये जिहड़ी पवन है जो हर वक्त चल रही है, वग रही है, प्रभु दे भय विच है, ते आप मुहारे नहीं वग रहे। इनू वगाण वाला कोई है, इनू चलाण वाला कोई है? अगर ये आप मुहारे होवे तो पवन तो भी बथेरियां बर्बादियां हो सकदियां, तबाहियां हो सकदियां। असी कदी कदी देखते हैं कि ईश्वर कदी कदी पवन नूं बेमुहारा कर देंदा है, कि जैसे पवन नूं बेमुहारा करदा है, पवन तूफान की शक्ल अख्तियार कर अनेकां तबाहियां नूं जन्म देंदी है, अनेकां बर्बादियां नूं जन्म देंदी है। तो साहिब कहिंदे ने ये भय दे च वध रही है, चल रही है। भय विच चले लख दरिया, पृथ्वी दे उत्ते ये जो लखां नदी नाले दरिया चल रहे ने, सतगुरु देव जी महाराज कहिंदे ने ये सारे दे सारे प्रभु भय दे च चल रहे ने। बाबे फरीद दी जिंदगी दी एक गाथा है जो उन्होंने श्लोक विच बकायदा अंकित है गुरु ग्रंथ साहिब जी महाराज दे च, कि दरियाए सिंध एक दफा तुगयानी ते आया, पूरे हड़ ते आया, ते उने शहर नू ढा लाने शुरू कर दिते। बाबे फरीद दा भी अस्थान दरियाए सिंध दे किनारे, सारे कस्बे वासी आके फरियाद करदे ने बाबे फरीद नू, जिस ढंग नाल ये दरिया चढ़िया है, जिस ढंग नाल इसने ढाल आई है, इस ढंग नाल ते साडा शहर बचना बड़ी औखी गल है, ते साडा डेरा भी बचना बहुत औखी गल है। बाबा फरीद दरिया सिंध दे कंडे आके खड़े होए, ओदियां उछलदियां लहरां नूं वेख्या, वो हड़ ते आया है, बेमुहारे है, ऐसा आप नूं प्रतीत होया है। आप कहिंदे ने फरीदा कंधी वहन न ढाए, तू भी लेखा देवना, ऐ दरिया एक किनारे ना ढा, तबाइयां ना लिया, बर्बादियां नू जन्म ना दे, तैनू भी लेखा देना पएगा। इतनी गल आखण दी देर सी दरिया पहले नालों भी ज्यादा हड़ते आ गया, पानी वध गया, ढा पहले नालों भी जोर दी लग गई,
ਤਾਂ ਆਪ ਦੇ ਹੱਥ ਜੁੜ ਗਏ। ਆਪ ਨੇ ਸਿਰ ਝੁਕਾਇਆ ਤੇ ਆਪ ਦੇ ਮੂੰਹੋਂ ਇਹ ਬੋਲ ਨਿਕਲੇ, ਕੰਨਵੀ ਵੈ ਨਡਾ ਤੂੰ ਵੀ ਲੇਖਾ ਦੇਵਣਾ, ਫਰੀਦਾ ਜਿੱਧਰ ਰੱਬ ਰਜਾਏ ਵੈਣ ਤੇ ਦਾਉ ਗਾਉ ਕਰੇ। ਦਰਸਲੇ ਤੇ ਰੱਬ ਦੀ ਰਜ਼ਾ ਵਿੱਚ ਚੱਲ ਰਿਹਾ, ਇਹ ਤੇ ਰੱਬ ਦੇ ਪੈ ਵਿੱਚ ਚੱਲ ਰਿਹਾ ਤੇ ਜਿੱਧਰ ਰੱਬ ਚਲਾ ਰਿਹਾ ਇਹ ਉਧਰ ਚੱਲ ਰਿਹਾ। ਇਹ ਢਾਹ ਵੀ ਰੱਬ ਦੀ ਰਜ਼ਾ ਵਿੱਚ ਲੱਗੀ ਹੋਈ ਹੈ। ਇਸ ਵਾਸਤੇ ਰੱਬ ਦੀ ਰਜ਼ਾ ਵਿੱਚ ਸਾਰੇ ਰਾਜ਼ੀ ਹੋਵੋ, ਸਾਰੇ ਮਸਤਕ ਝੁਕਾਓ, ਸਾਰੇ ਦੁਆ ਕਰੋ, ਸਾਰੇ ਹੱਥ ਜੋੜੋ, ਹੇ ਅਕਾਲ ਪੁਰਖ, ਹੇ ਰੱਬ, ਹੇ ਖੁਦਾ, ਜੋ ਤੇਰੀ ਰਜ਼ਾ ਅਸੀਂ ਉਸ ਵਿੱਚ ਰਾਜ਼ੀ। ਕਹਿੰਦੇ ਨੇ ਐਸੀ ਦੁਆ ਕਰਦਿਆਂ ਦਰਿਆ ਆਪਣੇ ਸੀਮਤ ਦਾਇਰੇ ਵਿੱਚ ਵਗਣ ਲੱਗ ਪਿਆ। ਇਹ ਸਾਥੀ, ਇਹ ਸਲੋਕ ਇਸ ਗੱਲ ਦਾ ਸਬੂਤ ਮੁਹੱਈਆ ਕਰਦਾ ਹੈ ਕਿ ਸਭ ਕੁਝ ਮਰਿਆਦਾ ਵਿੱਚ ਹੈ ਤੇ ਪ੍ਰਭੂ ਬਹਿ ਵਿੱਚ ਹੈ। ਸਾਹਿਬ ਕਹਿੰਦੇ ਨੇ ਅਨੰਤ ਦਰਿਆ, ਇਹ ਲੱਖਾਂ ਨਦੀ ਨਾਲੇ ਸਭ ਬਹਿ ਵਿੱਚ ਚੱਲ ਰਹੇ ਨੇ। ਬਹਿ ਵਿੱਚ ਅਗਨ ਘੜੇ ਵੇਗਾ, ਇਹ ਜੋ ਅਗਨੀ ਸੇਵਾ ਕਰ ਰਹੀ ਹੈ ਤਰ੍ਹਾਂ ਤਰ੍ਹਾਂ ਦੀ, ਅਜੋਕੇ ਯੁੱਗ ਵਿੱਚ ਇਹ ਅਗਨ ਦੀ ਬਹੁਤ ਵੱਡੀ ਸੇਵਾ ਹੈ। ਰੇਲਾਂ, ਮੋਟਰਾਂ, ਗੱਡੀਆਂ ਅੱਗ ਦੇ ਆਸਰੇ ਤੇ ਚੱਲ ਰਹੀਆਂ ਨੇ, ਔਰ ਇਸ ਤੋਂ ਇਲਾਵਾ ਬੜੇ ਬੜੇ ਕਾਰਖਾਨੇ ਅੱਗ ਦਾ ਹੀ ਇਸਤੇਮਾਲ ਕਰ ਰਹੇ ਨੇ। ਮਨੁੱਖ ਦੇ ਸਰੀਰ ਵਿੱਚ ਪਾਚਨ ਸ਼ਕਤੀ ਤੇ ਜ਼ਿੰਦਗੀ ਦੇਣ ਦਾ ਕੰਮ ਅੱਗ ਕਰ ਰਹੀ ਹੈ। ਅੱਗ ਬਹੁ ਪੱਖੀ ਸੇਵਾ ਵਿੱਚ ਜੁਟੀ ਹੋਈ ਹੈ। ਸਾਹਿਬ ਕਹਿੰਦੇ ਇਹ ਵੀ ਪੈਦੇ ਚ ਹੈ, ਅਗਰ ਇਹ ਮਰਿਆਦਾ ਚ ਨਾ ਹੋਵੇ, ਪੈਦੇ ਚ ਨਾ ਹੋਵੇ, ਤੇ ਐਸਾ ਵੀ ਹੋ ਸਕਦਾ ਅੱਗ ਠੰਡੀ ਹੋ ਸਕਦੀ ਹੈ। ਅੱਗ ਸੇਕ ਦੇਣ ਦੀ ਥਾਂ ਤੇ ਠੰਡ ਦੇਣ ਲੱਗ ਪਵੇ, ਤੇ ਜੇ ਅੱਗ ਠੰਡ ਦੇਣ ਲੱਗ ਪਵੇ ਤਾਂ ਅੱਗ ਅੱਗ ਹੀ ਨਾ ਰਹੀ, ਅੱਗ ਦੀ ਜੋ ਸੇਵਾ ਹੈ ਉਹ ਸੇਵਾ ਹੀ ਨਾ ਰਹੀ। ਤੋ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਇੱਥੇ ਜੋ ਅਗਨੀ ਹੈ ਇਹ ਵੀ ਪ੍ਰਭੂ ਦੇ ਬਹਿ ਵਿੱਚ ਚੱਲ ਰਹੀ ਹੈ। ਕਹਿੰਦੇ ਨੇ ਕਬੀਰ ਦੇ ਘਰ ਨੂੰ ਜਦ ਅੱਗ ਲੱਗੀ ਤੇ ਘਰ ਸਾਰਾ ਜਲ ਕੇ ਖਾਕ ਹੋਇਆ, ਖੱਡੀ ਵੀ ਜਲ ਗਈ, ਕੱਪੜੇ ਵੀ ਜਲ ਗਏ, ਸਾਜੋ ਸਮਾਨ ਸਾਰਾ ਜਦ ਘਰ ਦਾ ਜਲਿਆ ਤੇ ਆਪ ਕਹਿੰਦੇ ਨੇ ਆਪੇ ਪਾਵ ਆਪੇ ਪਵਨਾ ਜਾ ਰੇ ਖਸਮ ਘਰ ਆਖੇ ਕਵਨਾ, ਹੇ ਖਸਮ ਅੱਜ ਤੂੰ ਮੇਰੇ ਘਰ ਵਿੱਚ ਆਇਆ ਹੈ ਅੱਗ ਦੇ ਰੂਪ ਵਿੱਚ, ਅੱਜ ਤੂੰ ਮੇਰੇ ਘਰ ਵਿੱਚ ਆਇਆ ਹੈ ਪਵਨ ਦੇ ਰੂਪ ਵਿੱਚ, ਤੇ ਜਦ ਤੂੰ ਹੀ ਮੇਰਾ ਘਰ ਸਾੜਨਾ ਹੈ ਤੇ ਬਚਾਏਗਾ ਕੌਣ, ਜਦ ਤੂੰ ਹੀ ਅੱਗ ਹੈ ਤੇ ਮੇਰੇ ਘਰ ਨੂੰ ਲੱਗੀ ਹੈ, ਹੇ ਪ੍ਰਭੂ ਹੁਣ ਹੋਰ ਕੌਣ ਰਖਵਾਲਾ ਹੋਵੇਗਾ, ਹੁਣ ਹੋਰ ਕੌਣ ਬਚਾਵੇਗਾ। ਅੱਗ ਦੇ ਚ ਵੀ ਅਕਾਲ ਪੁਰਖ ਦਾ ਰੂਪ ਵੇਖਣਾ, ਭਾਵ ਉਹਦੀ ਰਜ਼ਾ ਵੇਖਣਾ, ਉਹਦਾ ਹੁਕਮ ਵੇਖਣਾ, ਅੱਗ ਨੂੰ ਵੀ ਪ੍ਰਭੂ ਦੀ ਮਰਿਆਦਾ ਦੇ ਹਿੱਤ ਵੇਖਣਾ, ਇਹ ਭਗਤਾਂ ਦੀ ਇੱਕ ਦ੍ਰਿਸ਼ਟੀ ਆਉਂਦੀ ਹੈ, ਇਹ ਭਗਤਾਂ ਦੀ ਇੱਕ ਸੋਚਣੀ ਆਉਂਦੀ ਹੈ। ਤੋ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਭੈ ਵਿੱਚ ਅਗਨ ਕੜੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਅਨੇਕਾਂ ਤਰ੍ਹਾਂ ਦੇ ਭਾਰ ਦੇ ਥੱਲੇ ਦੱਬੀ ਇਹ ਧਰਤੀ, ਜਿਹਦੇ ਉੱਤੇ ਪਹਾੜ ਨੇ, ਦਰਿਆ ਨੇ, ਦਰਖਤ ਨੇ, ਪਸ਼ੂ ਪੰਛੀ ਨੇ, ਮਨੁੱਖ ਨੇ, ਅਨੇਕਾਂ ਤਰ੍ਹਾਂ ਦਾ ਬੋਝ ਲੈ ਕੇ ਜੋ ਇਹ ਧਰਤੀ ਦੱਬੀ ਹੋਈ ਖੜੀ ਹੈ। ਸਤਿਗੁਰਦੇਵ ਜੀ ਕਹਿੰਦੇ ਨੇ ਇਹ ਵੀ ਭੈ ਵਿੱਚ, ਇਹ ਵੀ ਕਿਸੇ ਮਰਿਆਦਾ, ਇਹ ਬੇਮਰਿਆਦਾ ਨਹੀਂ, ਇਹ ਪ੍ਰਭੂ ਦੇ ਭੈ ਤੋਂ ਬਿਨਾ ਨਹੀਂ। ਅਗਾਂਹ ਚੱਲ ਕੇ ਆਪ ਫਰਮਾਨ ਕਰਦੇ ਨੇ ਭੈ ਵਿੱਚ ਇੰਦਰ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਇੰਦਰ ਫਿਰੇ ਸਿਰ ਭਾਰ, ਇੰਦਰ ਬੱਦਲ ਜੋ ਸਿਰ ਦੇ ਉੱਪਰ ਮੰਡਲਾ ਰਹੇ। ਇਸਲਾਮ ਵਿੱਚ ਪਾਣੀ ਦੇ ਦੇਵਤੇ ਨੂੰ ਖਵਾਜਾ ਖਿਜਰ ਕਹਿੰਦੇ ਨੇ, ਸਾਡੇ ਦੇਸ਼ ਵਿੱਚ ਇੰਦਰ ਕਹਿੰਦੇ ਨੇ, ਬੱਦਲ ਉੱਪਰ ਮੰਡਲਾ ਰਹੇ ਨੇ। ਸਾਹਿਬ ਕਹਿੰਦੇ ਨੇ ਇਹ ਵੀ ਪਏ ਨੇ ਕਿਸੇ ਮਰਿਆਦਾ ਦੇ ਉੱਪਰ ਮੰਡਲਾਉਂਦੇ ਪਏ ਨੇ ਤੇ ਫਿਰ ਵਰਸਦੇ ਪਏ ਨੇ। ਇਹ ਜੋ ਰਾਜਾ ਧਰਮ ਰਾਜ ਹੈ, ਜੋ ਜੀਵਾਂ ਦੇ ਲੇਖ ਲਿਖਦਾ ਹੈ, ਇਹ ਜਿਹੜੀ ਮਰਿਆਦਾ ਹੈ ਇਹ ਵੀ ਪ੍ਰਭੂ ਦੇ ਭੈ ਦੇ ਚ ਹੈ। ਭੈ ਦੀ ਉਲੰਘਣਾ ਹੋਈ ਤੇ ਬੇਤਰਤੀਬੀ ਹੋ ਜਾਂਦੀ ਹੈ। ਇਸ ਵਾਸਤੇ ਪ੍ਰਭੂ ਦਾ ਭੈ ਐਸਾ ਹੈ ਕੋਈ ਵੀ ਜੜ ਚੇਤਨ ਉਸਦੀ ਉਲੰਘਣਾ ਨਹੀਂ ਕਰ ਸਕਦਾ। ਤੋ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਧਰਤੀ ਜਿੱਥੇ ਭਾਰ ਲੈ ਕੇ ਖੜੀ ਹੈ ਉੱਥੇ ਸਿਰਾਂ ਦੇ ਉੱਤੇ ਭਾਰ ਬਣ ਕੇ ਤੇ ਪਾਣੀ ਵਰਸਾ ਰਿਹਾ ਜੋ ਇੰਦਰ ਹੈ ਇਹ ਵੀ ਭੈ ਵਿੱਚ ਹੈ, ਔਰ ਇਹ ਧਰਮ ਰਾਜ ਜੋ ਜੀਵਾਂ ਦੇ ਕਰਮ ਪਿਆ ਲਿਖਦਾ ਇਹ ਵੀ ਭੈ ਵਿੱਚ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਉਹ ਕਰੋੜੀ ਚਲਤ ਨਾ ਅੰਤ, ਜੋ ਅਨੰਤ ਕੋ ਕਰੋੜਾਂ ਮੀਲ ਦੀ ਯਾਤਰਾ ਕਰਦੇ ਨੇ, ਚੰਦਰਮਾ, ਸੂਰੀਏ, ਇਤਿਆਦ, ਇਹ ਸਾਰੇ ਦੇ ਸਾਰੇ ਭੈ ਦੇ ਵਿੱਚ ਨੇ, ਮਰਿਆਦਾ ਦੇ ਵਿੱਚ ਨੇ।
ਸਤਿਗੁਰ ਦੇਵ ਜੀ ਮਹਾਰਾਜ ਅਗਾਂਹ ਚੱਲ ਕੇ ਕਹਿੰਦੇ ਨੇ, ਪਹਿ ਵਿੱਚ ਜੋਧ ਮਹਾਂਬਲ ਸੂਰ, ਭਾਵੇਂ ਕੋਈ ਜੋਧਾ ਹੈ, ਮਹਾਂਬਲੀ ਹੈ, ਸੂਰਮਾ ਹੈ, ਪਰ ਉਹ ਵੀ ਭੈ ਵਿੱਚ ਹੈ, ਉਹ ਵੀ ਡਰ ਵਿੱਚ ਹੈ। ਕਦੀ ਬਗੌਰ ਮੁਤਾਲਾ ਕਰੀਏ, ਡਰ ਬਿਨੋਂ ਕੋਈ ਵੀ ਨਹੀਂ ਹੈ। ਸਤਿਗੁਰ ਆਪ ਕਹਿੰਦੇ ਨੇ, ਸਗਲ ਸਮੇਗਰੀ ਡਰੇ ਬਿਆਪੀ, ਬਿਨ ਡਰ ਕਰਨੇ ਹਾਰਾ, ਕਉ ਨਾਨਕ ਭਗਤਨ ਕਾ ਸੰਗੀ, ਭਗਤ ਸੁਣੇ ਦਰਬਾਰਾ। ਤੋ ਸਾਹਿਬ ਪ੍ਰਮਾਨ ਕਰਦੇ ਨੇ, ਇਹ ਯੋਧੇ, ਇਹ ਮਹਾਂਬਲੀ, ਇਹ ਸੂਰਮੇ ਸਾਰੇ ਪੈ ਵਿੱਚ ਨੇ। ਭੈ ਵਿੱਚ ਆਵੇ ਜਾਵੇ ਪੂਰ, ਜ਼ਿੰਦਗੀਆਂ ਦੇ ਪੂਰਾਂ ਦੇ ਪੂਰ ਜੋ ਜੰਮਦੇ ਨੇ ਮਰਦੇ ਨੇ, ਭੈ ਵਿੱਚ ਨੇ। ਚਾਹੇ ਬੱਚਾ ਹੈ, ਚਾਹੇ ਜਵਾਨ ਹੈ, ਚਾਹੇ ਬੁੱਢਾ ਹੈ, ਇਹ ਜੋ ਜਨਮ ਚੱਲ ਰਿਹਾ, ਇਹ ਜੋ ਮਰਨ ਚੱਲ ਰਿਹਾ, ਇਹ ਪੂਰਾਂ ਦੇ ਪੂਰ ਜੋ ਆ ਰਹੇ ਨੇ, ਜਾ ਰਹੇ ਨੇ, ਸਾਰਿਆਂ ਦੇ ਉੱਤੇ ਭੈ ਦਾ ਲੇਖ ਲਿਖਿਆ ਹੈ। ਭਾਵ ਸਭ ਦੇ ਅੰਦਰ ਭੈ ਚੱਲ ਰਿਹਾ, ਤੇ ਭੈ ਵਿਆਪਕ ਰੂਪ ਦੇ ਹਰ ਇੱਕ ਦੇ ਅੰਦਰ ਕੰਮ ਕਰ ਰਿਹਾ, ਔਰ ਵੱਖ ਵੱਖ ਕੰਮ ਕਰ ਰਿਹਾ। ਕਿਧਰੇ ਮੌਤ ਦਾ ਭੈ ਹੈ, ਕਿਧਰੇ ਬਿਮਾਰ ਪੈ ਜਾਣ ਦਾ ਭੈ ਹੈ, ਕਿਧਰੇ ਐਸਾ ਭੈ ਹੈ।

0: ਪਾਲ ਪਤਾਲ ਗਾਉਂਦੇ ਨੇ ਰਾਜੇ ਰਾਣੀਆਂ ਦੇ ਕਿੱਸੇ, ਗੀਤ ਗਾਉਂਦੇ ਨੇ ਮਹਿਮਾ ਗਾਇਨ ਕਰਦੇ ਨੇ ਰਾਜਿਆਂ ਦੀਆਂ ਰਾਣੀਆਂ ਦੀਆਂ, ਔਰ ਬੋਲੇ ਆਲ ਪਤਾਲ ਐਸਾ ਬੋਲਦੇ ਨੇ ਕਿ ਜੈਸੇ ਪਾਤਾਲ ਤੋਂ ਆਵਾਜ਼ ਆ ਰਹੀ ਹੋਵੇ, ਆਕਾਸ਼ ਤੋਂ ਆਵਾਜ਼ ਆ ਰਹੀ ਹੋਵੇ, ਭਾਵ ਸਮਝ ਤੋਂ ਪਰੇ ਦੀ ਗੱਲ। ਐਸੇ ਬੋਲ ਬੋਲਦੇ ਨੇ ਜੋ ਸਮਝਦੇ ਚ ਨਹੀਂ ਆਉਂਦੇ, ਗੀਤ ਗਾਉਂਦੇ ਨੇ ਉਹਨਾਂ ਦੇ ਜੋ ਹੋ ਗੁਜ਼ਰੇ ਰਾਜੇ ਨੇ, ਹੋ ਗੁਜ਼ਰੀਆਂ ਰਾਣੀਆਂ ਨੇ। ਲੱਖ ਟੱਕਿਆਂ ਕੇ ਮੁੰਦੜੇ, ਲੱਖ ਟੱਕਿਆਂ ਕੇ ਹਾਰ ਨੱਚਣ ਲੱਗਿਆਂ ਉਹ ਆਪਣੇ ਤਨ ਨੂੰ ਸਵਾਰਦੇ ਨੇ ਬੜੇ ਬੇਸਕੀਮਤ ਗਹਿਣਿਆਂ ਨਾਲ। ਬੜੇ ਸੁੰਦਰ ਕੱਪੜੇ ਪਹਿਨਦੇ ਨੇ, ਬਹੁਤ ਸੋਹਣੇ ਗਹਿਣੇ ਪਹਿਨਦੇ ਨੇ, ਰਾਜਿਆਂ ਦੀ ਨਕਲ ਕਰਦੇ ਨੇ, ਰਾਣੀਆਂ ਦਾ ਰੂਪ ਧਾਰਨ ਕਰਦੇ ਨੇ, ਤਰ੍ਹਾਂ ਤਰ੍ਹਾਂ ਦੇ ਗੀਤ ਗਾਉਂਦੇ ਨੇ, ਆਪਣੇ ਆਪ ਨੂੰ ਇਸ ਢੰਗ ਨਾਲ ਸਵਾਰ ਕੇ। ਪਰ ਸਾਹਿਬ ਕਹਿੰਦੇ ਨੇ, ਜਿਸ ਤਨ ਪਾਈਏ ਨਾਨਕਾ ਤੇ ਤਨ ਹੋਵੇ ਛਾਰ। ਜਿਸ ਤਨ ਦੇ ਉੱਤੇ ਸੁੰਦਰ ਕੱਪੜੇ ਪਾਏ ਜਾਂਦੇ ਨੇ, ਸੋਹਣੇ ਗਹਿਣੇ ਸਜਾਏ ਜਾਂਦੇ ਨੇ, ਤਨ ਨੂੰ ਖੂਬਸੂਰਤ ਬਣਾਇਆ ਜਾਂਦਾ, ਅੰਤ ਦੇ ਵਿੱਚ ਇਹ ਤਨ ਛਾਰ ਹੋ ਜਾਂਦਾ, ਮਿੱਠੀ ਹੋ ਜਾਂਦਾ। ਗਿਆਨ ਨਾ ਗੱਲੀ ਢੂੰਡਈ ਕਥਨਾ ਕਰੜਾ ਸਾਰ। ਗਿਆਨ ਨੱਚਣ ਟੱਪਣ ਨਾਲ ਥੋੜ੍ਹੀ ਮਿਲਦਾ, ਗਿਆਨ ਰਾਜੇ ਰਾਣੀਆਂ ਦੇ ਗੀਤ ਸੁਣਾਉਣ ਨਾਲ ਥੋੜ੍ਹੀ ਮਿਲਦਾ। ਸਾਹਿਬ ਕਹਿੰਦੇ ਨੇ, ਤਰ੍ਹਾਂ ਤਰ੍ਹਾਂ ਦੇ ਨਾਟਕ ਔਰ ਤਰ੍ਹਾਂ ਤਰ੍ਹਾਂ ਦੇ ਰਾਸ ਇਤਿਆਦਕ ਦਿਖਾਉਣੀ ਔਰ ਇਸ ਤਰ੍ਹਾਂ ਦਾ ਨੱਚਣਾ ਤੇ ਟੱਪਣਾ, ਇਹਦੇ ਨਾਲ ਪ੍ਰਭੂ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ। ਇਸ ਤਰ੍ਹਾਂ ਦੀਆਂ ਗੱਲਾਂ ਦੇ ਨਾਲ, ਇਸ ਤਰ੍ਹਾਂ ਦੇ ਗੀਤਾਂ ਦੇ ਨਾਲ ਈਸ਼ਵਰ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ। ਗਿਆਨ ਨਾ ਗੱਲਈ ਢੂੰਡੀ ਹੈ, ਗਿਆਨ ਇਹਨਾਂ ਗੱਲਾਂ ਦੇ ਨਾਲ ਪ੍ਰਾਪਤ ਨਹੀਂ ਹੁੰਦਾ। ਅਨੁਭਵ ਪ੍ਰਕਾਸ਼, ਅਨੁਭਵੀ ਗਿਆਨ ਈਸ਼ਵਰ ਦਾ ਕਥਨਾ ਕਰੜਾ ਸਾਰ ਫਿਰ ਕੈਸੇ ਪ੍ਰਾਪਤ ਹੁੰਦਾ ਹੈ? ਮਹਾਰਾਜ ਕਹਿੰਦੇ, ਇਹ ਕਥਨ ਕਰਨਾ ਇਤਨਾ ਔਖਾ ਹੈ ਜਿਵੇਂ ਲੋਹੇ ਨੂੰ ਦੰਦਾਂ ਨਾਲ ਚਬਾਉਣਾ ਹੋਵੇ। ਜੈਸੇ ਲੋਹੇ ਨੂੰ ਦੰਦਾਂ ਨਾਲ ਚਬਾਉਣਾ ਅਤਿਅੰਤ ਕਠਿਨ ਹੈ, ਇਵੇਂ ਪ੍ਰਭੂ ਦਾ ਗਿਆਨ ਜ਼ਬਾਨ ਦੇ ਨਾਲ ਪੂਰਨ ਤੌਰ ਤੇ ਕਥਨ ਕਰਨਾ ਔਖਾ ਹੈ। ਕਰਮ ਮਿਲੇ ਤਾਂ ਪਾਈਏ ਔਰ ਹਿਕਮਤ ਹੁਕਮ ਖੁਆਰ। ਜੇ ਬਖਸ਼ਿਸ਼ ਹੋਵੇ ਉਸ ਅਕਾਲ ਪੁਰਖ ਦੀ, ਜੇ ਰਹਿਮਤ ਹੋਵੇ ਉਸ ਪਰਿਪੂਰਨ ਪ੍ਰਮਾਤਮਾ ਦੀ, ਤਾਂ ਪ੍ਰਾਪਤ ਹੋ ਜਾਂਦਾ ਮਨੁੱਖ ਦੀਆਂ ਹੋਰ ਸਾਰੀਆਂ ਸਿਆਣਪਾਂ, ਮਨੁੱਖ ਦੀਆਂ ਹੋਰ ਸਾਰੀਆਂ ਚਤਰਾਈਆਂ ਖੁਆਰੀ ਨੂੰ ਹੀ ਜਨਮ ਦਿੰਦੀਆਂ ਨੇ। ਇਤਨੀ ਗੱਲ ਸਪਸ਼ਟ ਹੈ ਕਿ ਪ੍ਰਮਾਤਮਾ ਪ੍ਰਸਾਦ ਨਾਲ ਮਿਲਦਾ, ਪ੍ਰਿਆਸ ਨਾਲ ਨਹੀਂ। ਧਨ ਪ੍ਰਿਆਸ ਨਾਲ ਮਿਲਦਾ ਪ੍ਰਸਾਦ ਨਾਲ ਨਹੀਂ, ਧਰਮ ਪ੍ਰਸਾਦ ਨਾਲ ਮਿਲਦਾ ਪ੍ਰਿਆਸ ਨਾਲ ਨਹੀਂ, ਪਦਾਰਥ ਪ੍ਰਿਆਸ ਨਾਲ ਮਿਲਦਾ ਪ੍ਰਸਾਦ ਨਾਲ ਨਹੀਂ, ਪ੍ਰਮਾਤਮਾ ਪ੍ਰਸਾਦ ਨਾਲ ਮਿਲਦਾ ਪ੍ਰਿਆਸ ਨਾਲ ਨਹੀਂ। ਦਰਅਸਲ ਪ੍ਰਮਾਤਮਾ ਦਾ ਮਿਲਣਾ ਇੱਕ ਪ੍ਰਸਾਦ ਹੈ, ਈਸ਼ਵਰ ਦਾ ਮਿਲਣਾ ਇੱਕ ਪ੍ਰਸਾਦ ਹੈ। ਅੱਜ ਤੱਕ ਦੇ ਬ੍ਰਹਮ ਗਿਆਨੀਆਂ ਨੇ ਐਸਾ ਹੀ ਆਖਿਆ ਕਿ ਤੂੰ ਮਿਲਿਆ ਸਾਨੂੰ ਸਾਡੇ ਪ੍ਰਿਆਸ ਕਰਕੇ ਨਹੀਂ, ਤੇਰਾ ਪ੍ਰਸਾਦ, ਤੇਰੀ ਬਖਸ਼ਿਸ਼, ਤੇਰੀ ਰਹਿਣਾ। ਇਸ ਵਾਸਤੇ ਧਾਰਮਿਕ ਦੁਨੀਆਂ ਦੇ ਪ੍ਰਿਆਸ ਦੀ ਮਹਿਮਾ ਨਹੀਂ, ਪ੍ਰਸਾਦ ਦੀ ਮਹਿਮਾ। ਹਾਂ, ਪਦਾਰਥ ਦੀ ਦੁਨੀਆਂ ਦੇ ਪ੍ਰਿਆਸ ਦੀ ਗੱਲ ਹੈ, ਮੁਸ਼ਕਤ ਦੀ ਗੱਲ ਹੈ, ਮਿਹਨਤ ਦੀ ਗੱਲ ਹੈ, ਪੁਰਸ਼ਾਰਥ ਦੀ ਗੱਲ ਹੈ, ਪਰ ਧਾਰਮਿਕ ਦੁਨੀਆਂ ਦੇ ਪ੍ਰਸਾਦ ਦੀ ਗੱਲ ਹੈ। ਇਸ ਵਾਸਤੇ ਉਸ ਸਤਸੰਗ ਨੂੰ ਜਿੱਥੇ ਕਥਾ ਕੀਰਤਨ ਹੋਵੇ, ਲਾਜ਼ਮੀ ਕੁਛ ਨਾ ਕੁਛ ਪ੍ਰਸ਼ਾਦ ਵੰਡਿਆ ਜਾਂਦਾ ਹੈ, ਜੋ ਮਿਸ਼ਟਾਨ ਹੁੰਦਾ, ਮਿੱਠਾ ਹੁੰਦਾ। ਦਰਅਸਲ ਇਹ ਇਸ਼ਾਰਾ ਹੈ, ਇੱਕ ਪ੍ਰਤੀਕ ਸੁਣਿਆ ਗਿਆ ਕਿ ਪ੍ਰਭੂ ਦਾ ਪ੍ਰਸਾਦ ਅਤਿਅੰਤ ਮਿੱਠਾ ਹੈ, ਕਿ ਪ੍ਰਭੂ ਤੇ ਪ੍ਰਸਾਦ ਉਹਦਾ ਕੋਈ ਮੁੱਲ ਨਹੀਂ, ਉਹਦੀ ਬਖਸ਼ਿਸ਼ ਹੈ। ਸਾਡੇ ਕੀਤੇ ਕਰਮ, ਸਾਡੀ ਕੀਤੀ ਤਪੱਸਿਆ, ਸਾਡੀ ਕੀਤੀ ਮਿਹਨਤ, ਉਸਦਾ ਮੁੱਲ ਨਹੀਂ ਹੈ। ਉਹ ਜੇ ਮਿਲਿਆ ਹੈ ਤੇ ਉਸਦਾ ਪ੍ਰਸਾਦ ਹੈ, ਪਰ ਮਿਹਨਤ ਕਰ ਕਰਕੇ, ਤਪੱਸਿਆ ਕਰ ਕਰਕੇ ਇਹ ਪਤਾ ਚੱਲਦਾ ਹੈ ਕਿ ਪ੍ਰਭੂ ਪ੍ਰਿਆਸ ਨਾਲ ਨਹੀਂ ਮਿਲਦਾ, ਪ੍ਰਸਾਦ ਨਾਲ ਮਿਲਦਾ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਗਿਆਨ ਉਪਰੋਕਤ ਗੱਲਾਂ ਦੇ ਨਾਲ ਤੇ ਨਹੀਂ ਮਿਲੇਗਾ। ਕਿ ਕਿਸੇ ਰਾਜੇ ਦੇ ਗੀਤ ਗਾ ਲੈ, ਕਿਸੇ ਧਾਰਮਿਕ ਰਾਣੀਆਂ ਦੇ ਗੀਤ ਗਾ ਲੈ, ਨੱਚ ਲਿਆ, ਟੱਪ ਲਿਆ, ਰਾਸ ਪੇਸ਼ ਕਰ ਛੱਡੀ, ਇਹਦੇ ਨਾਲ ਪ੍ਰਮਾਤਮਾ ਦਾ ਗਿਆਨ ਨਹੀਂ ਮਿਲੇਗਾ। ਕਿਵੇਂ ਮਿਲੇਗਾ? ਕਥਨਾ ਕਰੜਾ ਸਾਰ, ਇਹ ਤੇ ਲੋਹੇ ਦੇ ਚਣੇ ਚਬਾਣੇ, ਭਾਵ ਇਸ ਛੋਟੀ ਜਿਹੀ ਜ਼ਬਾਨ ਦੇ ਨਾਲ ਪੂਰਨ ਪ੍ਰਮਾਤਮਾ ਦੀ ਗੱਲ ਆਖਣੀ ਬਹੁਤ ਕਠਿਨ ਹੈ, ਬਹੁਤ ਕਠਿਨ ਹੈ। ਇਹਦੇ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ, ਇਹਤੇ ਉਸਦੀ ਬਖਸ਼ਿਸ਼ ਹੋਵੇ ਤੇ ਗਿਆਨ ਅਨੁਭਵ ਪ੍ਰਕਾਸ਼ ਪ੍ਰਾਪਤ ਹੋ ਜਾਂਦਾ, ਔਰ ਸਾਰੀਆਂ ਹਿਕਮਤਾਂ ਔਰ ਸਾਰੀਆਂ ਜਿਹੜੀਆਂ ਚਤਰਾਈਆਂ ਨੇ ਖੁਆਰੀ ਨੂੰ ਜਨਮ ਦਿੰਦੀਆਂ ਨੇ, ਦੁੱਖ ਨੂੰ ਜਨਮ ਦਿੰਦੀਆਂ ਨੇ।
1: ਪੌਣੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ,
0: शिव जी बहुते जन्म भर में आ सतगुरु सबद सुनाया।

0: ਕੇਵੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: 20 ko pedal, 4 ko patti, 16 ko aun jaan, Amritsar Sahib, tiya pair ho gaya, Sanj de diwan vich baithe Guru Arjan Dev, nanga bhukha, aida Chaudhary, ja ke matki rakh ditti charna vich, akhaan vich aa gaya barag da jal, ਤੇ ਹੱਥ ਬੰਨ ਕੇ ਗੁਰੂ ਅਰਜਨ ਦੇਵ ਨੂੰ ਦਰਸ਼ਨਾਂ ਤੇ ਚਕਾਲੀ ਨਿਗਾਹ। ਉਹ ਸਤਿਗੁਰ ਕਹਿੰਦੇ ਚੌਧਰੀ ਯਾਰ ਆਉਂਦਾ ਕਿਉਂ?

ਗਲਤੀ ਹੋਈ ਹੈ ਜੀ ਤਾਂ ਰੋਂਦਾ। ਹਿਸਾਬ ਲਾਇਓ, 20 ਕੋ ਮਟਕੀ ਚੱਕੀ ਫਿਰਦਾ ਭੁੱਖਾ ਨੰਗਾ। ਮੈਥੋਂ ਗਲਤੀ, ਕਹਿੰਦਾ ਕੀ ਗਲਤੀ ਹੋਈ ਹੈ ਗੁਰੂ ਅਰਜਨ ਦੇਵ ਜੀ? ਚੌਧਰੀ ਲੰਗਾਹ ਕਹਿੰਦਾ ਮਹਾਰਾਜ ਗਲਤੀ ਇਹ ਹੋਈ ਹੈ ਤੁਹਾਡੇ ਇਸ਼ਨਾਨਾਂ ਦੇ ਨਿਤਨੇਮ ਵਿੱਚ ਮੈਂ ਵਿਘਨ ਪਾਤਾ। ਗੁਰੂ ਦੀ ਗਲਤੀ ਆਪਣੇ ਚੋਂ ਕੋਈ ਹੁੰਦਾ ਨਾ, ਥੋੜੀ ਤਾਂ ਗੱਲ ਨਹੀਂ ਜੇ ਮੈਂ ਹੁੰਦਾ। ਮਟਕੀ ਰੱਖਣੀ ਥੋੜੀ ਸੀ ਭਗਾ ਕੇ ਹੀ ਮਾਰਦਾ ਰਿਖੇ ਖੋਸ਼ਾ ਦੇ ਨਾਲ। ਮੈਂ ਪਿੱਛੇ ਪਿੱਛੇ ਤੁਰਿਆ ਫਿਰਦਾ ਨੰਗੇ ਪੈਰੀ, ਤੂੰ ਦੱਸਤਾ ਦਿਆ ਕਰ ਕਿੱਥੇ ਜਾਣਾ? ਚਾਹੇ ਫੁੱਟ ਕੇ ਸਾਰਾ ਦਹੀਂ ਸੰਗਤ ਪਰ ਪੈ ਜਾਂਦਾ, ਆਪਾਂ ਰੱਖਦੇ ਨਹੀਂ ਸੀ ਮਟਕੀ। ਹਾਂ ਸਿੱਖੀ ਵੱਲ ਧਿਆਨ ਦਿਓ, ਮੇਰੀ ਗਲਤੀ ਹੈ, ਮੈਂ ਪੁੱਛ ਕੇ ਜਾਣਾ ਸੀ ਤੁਹਾਨੂੰ। ਗੁਰਸਿੱਖ ਪਿਆਰੇ ਉੱਠੇ ਫਿਰ ਗੁਰੂ ਅਰਜਨ ਪਾਸ ਹੋ ਗਿਆ ਨੰਬਰਾਂ ਚ, ਗਲਵਕੜੀ ਵਿੱਚ ਲੈ ਲਿਆ। ਕੰਨ ਖੋਲ ਕੇ ਜਰਾ ਬਚਨ ਸੁਣਿਓ ਹੁਣ ਗੁਰੂ ਅਰਜਨ ਦਾ। ਭਰੀ ਦਰਬਾਰ ਤਰਨ ਤਾਰਨ ਸਾਹਿਬ, ਗੁਰੂ ਅਰਜਨ ਕਹਿੰਦੇ ਆ ਲੰਗਾਏ ਚੌਧਰੀ, ਸੇਵਾ ਤੇਰੀ ਹੋ ਗਈ ਪੂਰੀ, ਅੱਜ ਤੋਂ ਤੂੰ ਮਟਕੀ ਲੈ ਕੇ ਦਹੀਂ ਲੈ ਕੇ ਤਰਨ ਤਾਰਨ ਨਹੀਂ ਆਉਣਾ। ਗਾਹ ਲਾ ਬਚਨ, ਉਹ ਚੌਧਰੀ ਆ ਇਸ਼ਨਾਨ ਕਰਨ ਖਾਤਰ ਮੈਂ ਤੇਰੇ ਘਰ ਆਇਆ ਕਰੂੰਗਾ। ਅੱਜ ਕਿਹਾ ਖੋਸਾ ਜੁੜੋ ਜਰਾ ਸਿੱਖ, ਮੈਂ ਤੇਰੇ ਘਰ ਆਉਂਗਾ, ਤੂੰ ਨਹੀਂ ਆਉਣਾ। ਅੱਜ ਜਾ ਕੇ ਪੜ੍ਹ ਲਓ ਤੇ ਪੁੱਛ ਲਓ ਤਰਨ ਤਾਰਨ ਦਾ ਇਤਿਹਾਸ। ਮਹਾਰਾਜ ਉਹਦੇ ਘਰ ਜਾ ਕੇ ਨਹਾਉਂਦੇ ਰਹੇ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਮੇਰੀ ਬਾਂਧੀ ਭਗਤ ਛਡਾਵੇ, ਬਾਂਧੇ ਭਗਤ ਨਾ ਛੂਟੇ ਮੋ। ਤੇ ਗੁਰਸਿੱਖ ਪਿਆਰਿਓ ਨਹਾਉਂਦੇ ਰਹੇ। ਉਧਰ ਫਿਰ ਹਰਿਮੰਦਰ 101 ਆ ਗਿਆ। 1601 ਨੂੰ ਭੀੜ ਆਰੰਭ ਕੀਤੀ ਹੈ ਲਿਖਣੀ ਗੁਰੂ ਅਰਜਨ ਦੇਵ ਜੀ ਨੇ ਰਾਮਸਰ ਸਾਹਿਬ, ਜੋ 1604 ਭਾਦੋ ਸੁਦੀ ਏਕਮ ਨੂੰ ਪੂਰੀ ਹੋਈ ਹੈ। ਆ ਰਿਹਾ ਅਗਲੇ ਸਾਲ ਬਹੁਤ ਵੱਡਾ ਗੁਰਪੁਰਬ, 400 ਸਾਲਾ ਪ੍ਰਕਾਸ਼ ਦਿਵਸ ਗੁਰੂ ਗ੍ਰੰਥ ਸਾਹਿਬ ਜੀ ਦਾ। ਕਰਮਾਂ ਵਾਲਿਓ, ਜਿਨ੍ਹਾਂ ਦੀ ਜ਼ਿੰਦਗੀ ਵਿਚ ਇਹ ਦਿਨ ਆ ਰਿਹਾ, ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹਰਿਮੰਦਰ ਸਾਹਿਬ, ਅਗਸਤ ਆਉਂਦੇ ਵਿਚ 400 ਸਾਲ ਹੋ ਜਾਣੇ ਉਹਨੂੰ ਪੂਰੇ। ਜਿਹੜੀ 4 ਦੀ ਭਾਦੋ ਸੁਦੀ ਏਕਮ ਆਉਣੀ ਹੈ। ਗੁਰਸਿੱਖ ਪਿਆਰਿਓ, ਭੀੜ ਦੀ ਤਿਆਰੀ ਕਰਨੀ ਸੀ। ਮਹਾਰਾਜ ਤਰਨ ਤਾਰਨ ਤੋਂ ਅੰਮ੍ਰਿਤਸਰ ਆ ਗਏ, ਨਿਵਾਸ ਕਰ ਲਿਆ। ਇੱਕ ਦਿਨ ਜਾਂਦੇ ਸੀ ਮੱਸਿਆਂ ਨੂੰ, ਤਾਂ ਹੀ ਤਰਨ ਤਾਰਨ ਸਾਹਿਬ ਹੁਣ ਮੱਸਿਆ ਭਰ ਦੀਏ। ਇੱਕ ਦਿਨ ਜਾਂਦੇ ਸੀ, ਹੁਣ ਨਿਤਨੇਮ ਦਰਸ਼ਨ ਕਰਨ ਤੋਂ ਰੁਕ ਗਿਆ, ਸੰਗਤ ਕਰਨ ਤੋਂ ਵਿਚ ਗੈਪ ਪੈ ਗਿਆ। ਐਵੇਂ ਨੀ ਤੁਹਾਨੂੰ ਨਿਤ ਕਿਹਾ ਗੁਰਦੁਆਰੇ ਆਓ, ਨਿਤਨੇਮ ਕਿਉਂ ਦਿੱਤਾ? ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਜਾਂ ਡਾਕਟਰ ਤੁਹਾਨੂੰ ਦਵਾਈ ਦਿੰਦਾ ਹੈ ਨਾ, ਉਹ ਨਾਲ ਕਹੂਗਾ 6 ਘੰਟੇ ਬਾਅਦ ਲੈਣੀ ਹੈ, 8 ਘੰਟੇ ਬਾਅਦ ਲੈਣੀ ਹੈ ਇਹ ਡੋਜ਼, ਤੁਹਾਨੂੰ ਸਭ ਨੂੰ ਕਹਿੰਦਾ। ਉਹ 6 ਘੰਟੇ ਬਾਅਦ ਕਿਉਂ ਕਹਿੰਦਾ? ਜਿਹੜਾ ਕੈਪਸੂਲ ਤੁਸੀਂ 12 ਵਜੇ ਲਿਆ, ਉਹ ਸ਼ਾਮ ਨੂੰ 6 ਵਜੇ ਤੱਕ ਉਹਦਾ ਅਸਰ ਜਿੱਥੇ ਤੱਕ ਤੁਹਾਡੇ ਬਲੱਡ ਵਿਚ ਜਾਣਾ ਪੁੱਜ ਗਿਆ। ਅਗਰ ਤੁਸੀਂ 6 ਵਜੇ ਦੂਜਾ ਨਾ ਲਿਆ, ਲੇਟ ਹੋ ਗਏ, ਤਾਂ ਜਿੱਥੇ ਉਹ ਪੁੱਜਿਆ ਉਥੋਂ ਅਸਰ ਨਹੀਂ ਤੁਰਨਾ, ਫਿਰ ਪਹਿਲੀ ਥਾਂ ਤੇ ਹੀ ਫੇਰ ਤੁਰਨਾ ਪਊ, ਓਨਾ ਹੀ ਸਫ਼ਰ ਦੂਏ ਕੈਪਸੂਲ ਨੂੰ ਕਰਨਾ ਪਊ। ਇਹਨੂੰ ਜਟਕੀ ਗੱਲ ਵਿਚ ਬੇਨਤੀ ਕਰਾਂ, ਮੈਂ ਆਪਾਂ ਖੇਤੀ ਕਰਨ ਵਾਲੇ ਬੈਠੇ, ਮੋਟਰਾਂ ਥੋੜੀਆਂ ਪੰਜਾਬ ਵਿਚ ਚੱਲ ਪਈ, ਮੋਟਰ ਨੱਕਾ ਛੱਡਤਾ, 5 ਕੁ ਮਿੰਟ ਮੋਟਰ ਚੱਲੀ, 3 ਕੁ ਫੁੱਟ ਪਾਣੀ ਗਿਆ, ਕਿਆਰੇ ਵਿਚ ਬਿਜਲੀ ਗਈ, 15 ਮਿੰਟ ਬੇਦ ਪਾਈ, ਫੇਰ ਉਸ ਪਾਣੀ ਨੂੰ ਪਹਿਲੀ ਥਾਂ ਤੇ ਫੇਰ ਤੁਰੂ ਸ਼ੁਰੂ ਕਰਨਾ ਪੈਣਾ। ਫੇਰ ਟ੍ਰਿਪ ਕਰ ਗਈ, ਇੱਕ ਕਿਆਰਾ ਹੀ 15 ਘੰਟੇ ਚ ਨਹੀਂ ਭਰਨਾ, ਤੇ ਜੇ ਚੱਲੀ ਜਾਂਦੀ ਲਗਾਤਾਰ 15 ਮਿੰਟੇ ਬਥੇਰੇ ਤੇ ਖੁਸ਼ਤ ਨਾ। ਇਸੇ ਤਰ੍ਹਾਂ ਜਿਹੜੇ ਵਿਕਾਰ ਨੇ ਖੁਸ਼ਕ ਕਰੀ ਪਈ ਆ ਸਾਡੀ ਅੰਦਰਲੀ ਧਰਤੀ ਹਿਰਦਾ, ਇਹਦੇ ਵਿਚ ਕੰਟੀਨਿਊਸਲੀ ਰੈਗੂਲਰ ਬਾਣੀ ਦਾ ਅਸਰ, ਦੋਵੇਂ ਵਕਤ ਸੰਗਤ ਬਾਣੀ ਦਾ ਹੁੰਦਾ ਰਹੇ, ਉਹ ਫਿਰ ਗਾਹਾਂ ਤੇ ਗਾਹਾਂ ਰਸਤਾ ਚੱਲਦਾ ਰਹਿੰਦਾ। ਆਪਾਂ 6 ਦਿਨ ਤਾਂ 7 ਦਿਨ ਆਏ ਨਹੀਂ, ਕਹਿੰਦੇ ਐਤਵਾਰ ਨੂੰ 1.5 ਘੰਟੇ ਜਾਵਾਂਗੇ, ਸਾਰਾ ਕੰਪਲੀਟ ਕੰਮ ਉਦਣੇ ਕਰ ਲੈਣਾ। ਅੱਜ ਕਿਹਾ ਕੁਛ ਸਤਨਾਮ, ਐਸੀ ਵਸਤਾ ਨਹੀਂ, ਹੁਣ ਗੈਪ ਪੈ ਗਿਆ ਢਿੱਲੋਂ ਦਾ। ਗੁਰਸਿੱਖ ਪਿਆਰਿਓ, ਇੱਕ ਦਿਨ ਮਿਲਣਾ ਮਹੀਨੇ ਵਿੱਚੋਂ। ਬਹੁਤ ਵੱਡੇ ਸਿੱਖ ਹੋਏ ਨੇ ਗੁਰੂ ਅਰਜਨ ਦੇਵ ਜੀ ਦੇ, ਭਾਈ ਪਤੰਗ ਜਲਾਲ, ਪੜ੍ਹਨਾ ਤਾਂ ਚੌਬੋਲੇ ਪੜ੍ਹਿਓ, ਉੱਥੇ 4 ਦਾ 9 ਲਿਖੇ ਹੈ, ਸੰਮਨ ਮੂਸ਼ਨ
پتنگ تے جلال اے چاراں دا نو ہے تا او دا چوں بولے ہے چوں بولے شبد ہے او گرسکھ پیارے ہو ایک جیڑا جلال دین بھگت سی نا مہارا دا مسلمان پٹھان لاہور دا اے بہت پورن گرو مہارا دا شردالو سی اے گھوڑیاں دا وپاری سی گرمکھ پیارے ہو مہاراج نے ایسی کرپا کیتی ایک نمبر تے چلیا گیا وپار کابل کندھار تو کھول خرید کے گھوڑے دلی ول جا کے بیچتا ہوندا سی آگرے بیچتا ہوندا سی اتے شاہی دربار سی اے بھی بیٹھا ہے بیچ ترن تارن تلو لال چودھری بھی بیٹھا ہے اے جلال دین کہنا مہاراج میری ایک بینتی ہے کہ میرے اتے تسی کرپا کرتی گھوڑیاں دا وپار ہزاراں تے پج گیا ہزار ہزار گھوڑا میں کٹھا خرید کے لیا پر مینو ایک مشکل آندی ہے جد میں امبرسر دے کولوں لنگ دے میں درشن کرے تو بنا لنگ نہیں سکتا سنگت کرے تو بنا پر گھوڑے کھڑا مینو جگہ نہیں کوئی تاکہ میں پانچ چار دن ایسے کھڑا کے گھوڑے تھوڑی سنگت کر مہاراج کرپا کرو آ تھوڑا بیٹھا ٹلو نگاہا چودھری پٹی دا ہزاراں ایکڑ زمین ادی خالی ہو پئی ہے تے مینو پانچ دس کیلے یہ تو دعا دو میں ککرا نال گھوڑے باندھے کروں ہرا ہرا گھا گھوڑے کھالے کرن گے نوکر سیوا کرن گے میں تھوڑی سنگت کر لیا کرو گرو ارجن کہندے کیڑی وڈی گل ہے تے بنجرے پئی ہے بتھیری گرو ارجن کہندے ٹلو لا لے اینو بھی کی کلو دے دے گھوڑے بن لے کروں گا آؤں جانا سنگت کر لیا کرو ہوں تسی سیانے ہو جڑ کے رہنا تے بچ ٹوٹنا فرق کنا جد مہاراج نے کہا نا دے دے زمین سنگت بچ کھڑا ہو کے کہنا مہاراج تسی تی کیلے کہنے میں تی گٹھ بھی نہیں دندا اج کے آخو ساتنا میں ٹھوکما جواب گرو ارجن مہاراج حیران بھی جواب بھی دینا تا کسی طریقے نہ تا دندا ستگر پھر نمرتا دے پونج ستگر کہندے چودھری اسی ایدے نو نہیں لوانی زمین تیری ہو رہو گی اے تا کتے چھ مہینے بعد آن گھوڑے لے کے بن لے کروں گا تیری نو رہو گی تیری فالتو پئی ہے مہاراج کہندا نو نو دی گل نہ کرو میں نہیں زمین دندا صاف جواب لو ہوں تسی اگلا بچن سن لے ہو پہلا بچن سنے نا گرو ارجن کہنے میں تیرے گھر نہ ہونا آیا کروں گا جاندے رہے مہاراج وہ گھر نہ ہوندے رہے پر ہوں بچن موڑتا ہوں ٹوٹ گیا ہوں گیپ پی گیا ہوں جیڑا بچن ہے وہ تو سندیا نو بھی ڈر لگو اسی رسنا تو بچن جیڑی رسنا نے کیا سی تیرے گھر نہ آیا کروں گا آ کے اسی رسنا تو اج کہتا جا چودھری تیری زمین تے تیری مڑی بھی نہیں ہوگی ٹوٹنا تے جڑنا تو لو تکھڑی پا کے تھی سیانے بیٹھے ہو مڑی بھی نہیں ہوگی جس کی لیا نا تو اپنا مان کر دیں گرو دے بچنا نو موڑے گرمکھ پیارے ہو تو انو پتا ہے پھر وہ جد بڑا ہویا نا پاگل ہو گیا پاگل ہو کے گھر تو نکل گیا تین لکھی چودھری ٹلو لا لگا جنہاں تو ٹلو گو چلے بیاسا چل رہا ٹلوا پنڈ تے بیاسا دے بچالے امبرسر تسی جاندے نہیں اوتھے جا کے مر گیا ٹلوا پنڈ دے کول ایہدے ناں تے ہی ٹلوا ہے ایتھے بیٹھے نال دے ساڈے جتھیدار لانگری بھی اتھے دے نے ساڈے دوانا جاندے رہے نے ٹلوا گرمکھ پیارے مر گیا رات نو پاگل ہویا با سویرے اودوں کوئی بندے دی لاش پئی بھی ہوئے علاقے جی ترسل مچ جاندی سی پنڈ کٹھا ہو گیا انہوں نے پچھان لیا تا لنگاہا چودھری ہے پٹی دا تین لکھی کہنے مرتا گیا اتھے ہونے ایداں کرو انو رات نو چک کے بیاسا پنڈ دے کول سٹیا ہو دیکھو گرو دے بچن تو بے مکھ ہونا کیوں سٹنا سی میرے خیال میرے ہان دیا نو تا ضرور پتا ہو اکبر دے موقع ٹوڈر مل جیڑا وزیر سی نا او نہیں خالصا شبد ریونیو وچ لکھیا نوٹ کرے ہو سب تو پہلا مال دے محکمے وچ ٹوڈر مل نے خالصا شبد ورتے ہیں اج پڑھ لے ریکارڈ کٹ کے
ਉਦੋਂ ਵੰਡ ਹੋਈ ਸੀ, ਅਕਬਰ ਨੇ ਵੰਡ ਕਰਾਈ ਸੀ ਜ਼ਮੀਨ ਦੀ। ਚਾਰ ਕਿਸਮਾਂ ਰੱਖੀਆਂ ਸੀ, ਮਾਰੂ ਚਾਹੀਏ ਤਾਂ ਤੁਸੀਂ ਜਾਣਦੇ ਹੋ, ਦਰਮਿਆਨੀ, ਅੱਬਲ, ਸੋਮ ਤੇ ਦੇਮ, ਇਹ ਤਾਂ ਹੁੰਦੀ ਹੋਏ। ਇੱਕ ਚੌਥੀ ਜ਼ਮੀਨ ਸੀ, ਉਹਦਾ ਨਾਮ ਸੀ ਖਾਲਸਾ। ਉਹ ਕਿਹੜੀ ਜ਼ਮੀਨ ਸੀ? ਜਿਹੜੀ ਸਿੱਧੀ ਉਹ ਬਾਦਸ਼ਾਹ ਦੀ, ਕਿਸੇ ਦਾ ਤਲਕ ਨਹੀਂ ਵਿੱਚ। ਉਹ ਜਿਹੜੀ ਬਾਦਸ਼ਾਹ ਦੀ ਜ਼ਮੀਨ ਰੱਖੀ ਸੀ ਉਹਦਾ ਨਾਮ ਇੱਕ ਫਾਰਸੀ ਦਾ ਸ਼ਬਦ ਹੈ ਖਾਲਸਾ, ਜਿਹਦਾ ਸਿੱਧਾ ਸੰਬੰਧ ਬਾਦਸ਼ਾਹ ਨਾਲ ਹੋਵੇ। ਆਪਾਂ ਨੂੰ ਖਾਲਸੇ ਕਿਉਂ ਕਿਹਾ? ਜਿਨ੍ਹਾਂ ਦਾ ਸਿੱਧਾ ਸੰਬੰਧ ਅਕਾਲ ਪੁਰਖ ਨਾਲ ਹੋਵੇ, ਕੋਸਾ ਵਿੱਚ ਨਾ ਕੋਈ ਹੋਵੇ। ਇਹ ਵਾਹਿਗੁਰੂ ਜੀ ਕਾ ਖਾਲਸਾ, ਵਿੱਚ ਤਾਂ ਹੈ ਹੀ ਨਹੀਂ ਕੋਈ। ਪਰ ਹੁਣ ਤਾਂ ਬਥੇਰੇ ਆ ਵਿੱਚ ਬੈਠੇ ਤੁਸੀਂ, ਚਾਚੇ ਤਾਏ ਮੇਰੇ, ਪੁੱਤਰ ਵੀਰ ਬੈਠੇ ਆ, ਬੀਬੀਆਂ ਮਾਵਾਂ ਬੈਠੀਆਂ, ਧੀਆਂ। ਬਾਪੂ ਕਿਰਪਾਨ ਪਾਈ ਨਾਨਕ ਪ੍ਰਕਾਸ਼ ਫਿਰਦਾ, ਅੰਮ੍ਰਿਤਸਰ ਫਿਰਦਾ, ਨਾਰੇ ਮਾਰਦਾ ਤਰਨ ਤਾਰਨ, ਗੁਰੂ ਮਾਨੇ ਉਹ ਗ੍ਰੰਥ, ਨੀਲੀ ਪੱਗ ਬੰਨੀ ਵੀ ਕਛਹਿਰਾ ਗਿੱਪਿਆਂ ਤੱਕ ਪਾਇਆ ਵੈ, ਕਿਰਪਾਨ ਉੱਪਰ ਨੂੰ ਗੁਰੂ ਮਾਨੇ ਉਹ ਗ੍ਰੰਥ। ਉਹਦਾ ਸਕਾ ਭਾਈ ਬਿਆਸਾ ਤੁਰਿਆ ਫਿਰਦਾ, ਕਹਿੰਦਾ ਮੈਂ ਕੰਨਾਂ ਚ ਮੰਤਰ ਲੈ ਕੇ ਆਉਣਾ। ਬਾਪੂ ਗੁਰਦੁਆਰੇ, ਭਾਈ ਬਿਆਸਾ ਉਹਦਾ ਪੁੱਤ, ਉਹ ਕਹਿੰਦਾ ਮੈਂ ਸਰਸੇ ਜਾ ਕੇ ਸੱਚਾ ਸੌਦਾ ਕਰਕੇ ਆਉਣਾ। ਪੁੱਤ ਸਰਸੇ ਨੂੰ ਤੁਰਿਆ ਫਿਰਦਾ। ਰਹਿ ਗਿਆ ਭਤੀਜਾ, ਉਹ ਕਹਿੰਦਾ ਦੂਰ ਜਾਣ ਦੀ ਲੋੜ ਨੀ, ਨੂਰ ਮਹਿਲ ਦਿਬ ਦ੍ਰਿਸ਼ਟੀ ਦੇਖ ਕੇ ਆਉਣੀ। ਉਹ ਕਹਿੰਦਾ ਦੂਰ ਕਾਹਨੂੰ ਜਾਣਾ, ਨੂਰ ਮਹਿਲ ਬਹੁਤ ਨੇੜੇ ਹੈ। ਚਾਰੇ ਗਏ, ਬਾਪੂ ਗੁਰਦੁਆਰੇ, ਚਾਚਾ ਬਿਆਸਾ, ਪੁੱਤ ਗੁਰਮੁਖ ਪਿਆਰੇ ਸਰਸੇ, ਭਤੀਜਾ ਨੂਰ ਮਹਿਲ, ਰਹੇਗੀ ਬੇਬੇ ਅਰ ਚਾਚੀ, ਦੋ ਰਹਿ ਗਈਆਂ ਨਾ। ਉਹਨਾਂ ਚਾਰਾਂ ਨੂੰ ਤੋੜ ਕੇ ਉਹ ਕਹਿੰਦੀ ਅਸੀਂ ਗੁੱਗੇ ਦੀਆਂ ਸੇਵੀਆਂ ਦੇ ਕੇ ਆਉਣੀਆਂ, ਜਿੱਥੇ ਅਖੋ ਸੱਚ ਨਾ ਬਚਾ ਲਓ ਸਿੱਖ। ਇੰਨੇ ਚਫੇਰ ਗੜੀਏ ਸਿੱਖ ਬਣੇ ਐ, ਛੇ ਮੈਂਬਰ ਕਰਦੇ, ਅੱਠ ਜਗ੍ਹਾ ਮੱਥਾ ਟੇਕਦੇ ਫਿਰਨਗੇ ਗੁਰਸਿੱਖ। ਕਿਹਨਾਂ ਗੱਲਾਂ ਤੋਂ ਰੋਕਿਆ ਸਾਨੂੰ ਸਤਿਗੁਰ ਪਾਤਸ਼ਾਹ ਗੁਰੂ ਅਰਜਨ ਦੇਵ ਦਾ ਬਚਨ, ਟੁੱਟਦਾ ਗੁਰੂ ਘਰ ਤੋਂ। ਉਦੋਂ ਖਾਲਸਾ, ਉਦੋਂ ਇੱਕ ਸ਼ਬਦ ਹੋਰ ਸੀ, ਹੁਣ ਵੀ ਪੜ੍ਹ ਲਿਓ ਰੈਵਨਿਊ ਵਿੱਚ। ਜੇ ਕਿਸੇ ਪਿੰਡ ਦਾ ਚੌਧਰੀ ਦੂਜੇ ਪਿੰਡ ਵਿੱਚ ਜਾ ਕੇ ਮਰ ਜਾਵੇ, ਉਥੇ ਦੇਣ ਉਹਨੂੰ ਫੂਕ, ਉਸ ਪਿੰਡ ਦੀ ਜ਼ਮੀਨ ਵਿੱਚੋਂ ਉਹਦੀ ਔਲਾਦ ਹਿੱਸਾ ਵੰਡਾ ਸਕਦੀ ਹੈ। ਅੱਜ ਪੜ੍ਹ ਲਿਓ ਰੈਵਨਿਊ ਦਾ ਐਕਟ, ਮਾਲ ਦੇ ਮਹਿਕਮੇ ਦਾ। ਜਿਸ ਪਿੰਡ ਵਿੱਚ ਕਿਸੇ ਚੌਧਰੀ ਦੀ ਮੜੀ ਬਣ ਜਾਵੇ ਨਾ, ਉਹਦੀ ਔਲਾਦ ਜਾ ਕੇ ਉਥੇ ਹਿੱਸੇਦਾਰ ਹੱਕਦਾਰ ਬਣ ਜਾਂਦੀ ਸੀ। ਢਿਲਵਾਂ ਦੇ ਲੋਕਾਂ ਨੇ ਸੁਣਿਆ ਜੇ ਇੱਥੇ ਫੂਕਤਾ, ਇਹਦੇ ਮੁੰਡਿਆਂ ਨੇ ਆ ਕੇ ਜ਼ਮੀਨ ਬਟਾ ਲੈਣੀ ਹੈ।

ਲਿਖਣੀ ਹੋਗੀ ਤੋ ਗੁਰੂ ਦਾ ਬਚਨ ਮੋੜਿਆ ਫੁੱਲ ਵੀ ਨੀ ਚੁਗੇ ਕਿਸੇ ਨੇ ਆਇਆ ਬਿਆਸਾ ਦਾ ਪਾਣੀ ਰੋੜ ਕੇ ਪਾਕਿਸਤਾਨ ਪਹੁੰਚਾਤਾ ਵਿਚਾਰਾ ਖੇਤਾਂ ਵਿਚ ਰੁੜਦਾ ਫਿਰਦਾ ਹੋਣਾ ਨਰਮੇ ਚ ਲੈਲ ਪਰ ਗੁਰਸਿੱਖ ਪਿਆਰੇ ਪਹੁੰਚਾਤਾ ਉੱਥੇ ਜਦੋਂ ਬਚਨ ਮੰਨਦਾ ਸੀ ਮੈਂ ਤੁਹਾਡੇ ਘਰ ਆ ਕੇ ਨਹਾਇਆ ਕਰੂੰਗਾ ਗੁਰੂ ਅਰਜਨ ਦੇਵ ਜੀ ਕਹਿੰਦੇ ਸਤਿਗੁਰ ਗੁਰੂ ਅਰਜਨ ਪਾਤਸ਼ਾਹ ਜੀ ਦੇ ਔਰ ਇੰਨਾ ਕੱਟੜ ਸਿੱਖ ਹੋਇਆ ਉਹਦੀ ਸੇਵਾ ਦੱਸਾਂ ਤੁਹਾਨੂੰ ਬੇਨਤੀ ਕਰਾਂ ਜਦ ਪੰਜਵੇਂ ਪਾਤਸ਼ਾਹ ਸ਼ਹੀਦ ਹੋਣ ਗਏ ਨਾ ਗ੍ਰਿਫ਼ਤਾਰ 20 ਮਈ ਨੂੰ ਕਰੇ ਮਹਾਰਾਜ 1906 ਵਿਚ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਜਹਾਂਗੀਰ ਦੇ ਹੁਕਮ ਨਾਲ ਤੇ ਗੁਰਮੁਖ ਪਿਆਰਿਓ ਪੰਜ ਸਿੱਖ ਗਏ ਸੀ ਸ਼ਹੀਦ ਹੋਣ ਨਾਲ ਇਹ ਪੰਜਵਾਂ ਇਹੀ ਢਿੱਲੋ ਸੀ ਲੰਗਾਹਾ ਭਗਤ ਮਹਾਰਾਜ ਨਾਲ ਸ਼ਹੀਦ ਹੋਣ ਵੀ ਲਾਹੌਰ ਗਿਆ ਹੋਰ ਕੁਰਬਾਨੀ ਸੁਣ ਲੋ ਇਹਦੀ ਜਦੋਂ 6ਵੇਂ ਪਾਤਸ਼ਾਹ ਦੀ ਪੁੱਤਰੀ ਬੀਬੀ ਵੀਰੋ ਉਹਦੀ ਜੰਨ ਆਉਣੀ ਸੀ ਪਰਸੋਂ ਨੂੰ 3 ਦਿਨ ਰਹਿੰਦੇ ਸੀ ਪਕਵਾਨ ਪੱਕੇ ਪਏ ਮੁਗਲ ਸ਼ਾਹ ਜਰਨੈਲ ਨੇ 13,000 ਦੀ ਫੌਜ ਲੈ ਕੇ ਅੰਮ੍ਰਿਤਸਰ ਤੇ ਕਰਤਾ ਹਮਲਾ ਪਹਿਲਾ ਜੰਗ 6ਵੇਂ ਪਾਤਸ਼ਾਹ ਦਾ ਅੰਮ੍ਰਿਤਸਰ ਹੋਇਆ ਕਿੱਥੇ ਹੋਇਆ ਅੱਜ ਵੀ ਜਾ ਕੇ ਦੇਖ ਲੋ ਜਿੱਥੇ ਖਾਲਸਾ ਕਾਲਜ ਹੈ ਹੁਣ ਉੱਥੇ ਜੰਗ ਹੋਇਆ ਲੈਲਪੁਰ ਖਾਲਸਾ ਕਾਲਜ ਹੈ ਜਿੱਥੇ ਇਹ ਜੰਗ ਦੀ ਜਗ੍ਹਾ 6ਵੇਂ ਪਾਤਸ਼ਾਹ ਦਾ ਪਹਿਲਾ ਜੰਗ ਮੁਗਲ ਸਰਾਂ ਜਰਨੈਲ ਆਇਆ ਸੀ 13,000 ਦੀ ਫੌਜ ਲੈ ਕੇ ਉਧਰ ਕੁੜੀ ਦਾ ਮੇਲ ਆਇਆ ਹੋਇਆ ਪਕਵਾਨ ਪੱਕਣ ਤੇ ਉਧਰ ਗੁਰਮੁਖ ਪਿਆਰੇ ਉਹ ਘੇਰਾ ਪੈ ਗਿਆ ਰਾਤੋ ਰਾਤ ਕੱਢਿਆ ਮਹਾਰਾਜ ਨੇ ਇਹ ਪਤਾ ਕਾਹਤੇ ਹੋਈ ਸੀ ਗੱਲ ਇਹ ਬਾਬੇ ਬੁੱਢੇ ਦਾ ਬਚਨ ਪੂਰਾ ਹੋਣਾ ਸੀ ਗੁਰਕਿਆਂ ਨੂੰ ਕੀ ਭਾਜੜਾਂ ਪੈ ਗਈਆਂ ਸਮੇਤ ਦਾਜ ਸਮੇਤ ਬੀਬੀ ਵੀਰੋ ਨਾਨਕੇ ਮੇਲ ਆਏ ਹੋਏ ਰਾਤੋ ਰਾਤ ਭਾਜੜਾਂ ਪਈਆਂ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਉਧਰੋਂ ਜੰਨ ਆ ਰਹੀ ਹੈ 3 ਦਿਨ ਜੰਨ ਰਹਿੰਦੀ ਸੀ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨੂੰ ਸੁਨੇਹਾ ਭੇਜਿਆ ਪੱਟੀ 50 ਚੌਧਰੀਆ ਤੂੰ ਹੀ ਜਨ ਸਾਹਮਣੀ ਹੈ ਤੇਰੇ ਘਰੇ ਸਾਡੀ ਪੁੱਤਰੀ ਦੇ ਆਨੰਦ ਹੋਣਗੇ ਉਹ ਸਾਰੀ ਜਨ ਵੀ ਇਹਨੇ ਸਾਂਭੀ ਉਥੇ ਹੀ ਹੁਣ ਬੀਬੀ ਵੀਰੋ ਦਾ ਵਿਆਹ ਆਏ ਸਾਲ ਮਨਾਇਆ ਜਾਂਦਾ ਗੁਰਪੁਰਬ ਦੇ ਤੌਰ ਤੇ ਜਿਵੇਂ ਪਾਤਸ਼ਾਹ ਦੀ ਇੱਕੋ ਪੁੱਤਰੀ ਸੀ ਬੀਬੀ ਵੀਰੋ ਜਿਹਦੀ ਕੁੱਖ ਤੋਂ ਐਡੇ ਸਪੁੱਤਰ ਬਹਾਦਰ ਜੰਮੇ ਭਾਈ ਸੰਗੋਸਾ ਤੇ ਜੀਤ ਮਲ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੰਗਾਣੀ ਦਾ ਜੰਗ ਜਿੱਤ ਕੇ ਦਿੱਤਾ ਨੋਟ ਕਰਦੇ 6ਵੇਂ ਪਾਤਸ਼ਾਹ ਦੇ ਪੋਤੇ ਸੀ ਉਹ ਬੀਬੀ ਵੀਰੋ ਦੇ ਪੁੱਤਰ ਜਿਹੜੇ ਭੰਗਾਣੀ ਦੇ ਜੰਗ ਵਿਚ ਪੋਟਾ ਸਾਹਿਬ ਸ਼ਹੀਦ ਹੋਏ ਨੇ ਭਾਈ ਸੰਗੋਸ਼ਾ ਤੇ ਜੀਤ ਮਲ ਇਹ ਕਮਾਂਡਰ ਸੀ ਉਸ ਜੰਗ ਦੇ ਇਨ੍ਹਾਂ ਨੇ ਸ਼ਹੀਦੀਆਂ ਪਾਈਆਂ ਉਸ ਬੀਬੀ ਦਾ ਵਿਆਹ ਵੀ ਇਹਦੇ ਘਰ ਹੋਇਆ ਇੰਨੀ ਕੁਰਬਾਨੀ ਕਰਨ ਦੇ ਬਾਵਜੂਦ ਵੀ ਗੁਰੂ ਦਾ ਬਚਨ ਨੀ ਟਲਿਆ ਮੜੀ ਆਪਣੇ ਖੇਤਾਂ ਵਿਚ ਨਹੀਂ ਹੋਈ ਗੁਰੂ ਅਰਜਨ ਪਾਤਸ਼ਾਹ ਦੇ ਇਤਿਹਾਸ ਵਿਚੋਂ ਉਹਨਾਂ ਦਾ ਇੱਕ ਬਚਨ ਹੈ ਗੁਰ ਕਾ ਬਚਨ ਬਸੈ ਜੀ ਨਾਲ ਜੇ ਅਸੀਂ ਬਚਨ ਮੰਨ ਲਈਏ ਸਤਿਗੁਰ ਸਾਡੇ ਘਰ ਆਉਣ ਨੂੰ ਤਿਆਰ ਹੈ ਜੇ ਬਚਨ ਨਾ ਮੰਨਿਆ ਆਪਣਾ ਘਰ ਵੀ ਆਪਣਾ ਨਹੀਂ ਰਹਿਣਾ ਆਪਣਾ ਵੀ ਆਪਣਾ ਨਹੀਂ ਰਹਿਣਾ ਅੱਜ ਬਚਨ ਡੇਗਾਂ ਕਰਾਓ ਅਖੰਡ ਪਾਠ ਕਰਾਓ ਦੀਵਾਨ ਸੁਣੋ ਤੀਰਥਾਂ ਤੇ ਜਾਓ ਇਹ ਕੰਮ ਕਰਦੇ ਰਹੋ ਹਟਣਾ ਨਹੀਂ ਜੇ ਇਹਨਾਂ ਕੰਮਾਂ ਤੋਂ ਤੁਸੀਂ ਹਟ ਗਏ ਸਾਡੀ ਗੱਡੀ ਵੀ ਖੜ ਜੂਗੀ ਅੱਜ ਖੇ ਖੁਸ਼ ਸਤਨਾਮ ਇਹ ਕੰਮ ਕਰਦੇ ਰਹੋ ਸਾਰੇ ਸਾਡੀ ਗੱਡੀ ਵੀ ਤਾਂ ਹੀ ਚੱਲਦੀ ਹੈ ਨਹੀਂ ਸਾਨੂੰ ਬਲਬੀਰ ਸਿੰਘ ਨੇ ਇੱਥੇ ਕਿਹਨੂੰ ਬੁਲਾਉਣਾ ਫਿਰ ਪਰ ਇਹਨਾਂ ਕੰਮਾਂ ਵਿਚ ਅਟਕ ਕੇ ਨਾ ਖੜ ਜਿਓ ਇਹਨਾਂ ਨੂੰ ਮੰਜ਼ਿਲ ਨਾ ਸਮਝ ਲਿਓ ਇਹ ਪੌੜੀਆਂ ਚੜ੍ਹਨਾ ਚ ਬਾਰੇ ਚ ਨਲਕਾ ਪਾਣੀ ਨਹੀਂ ਹੁੰਦਾ ਤਾਰ ਮਾਰੀ ਇੱਕੋ ਚੀਜ਼ ਹੈ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮੈਲ ਪਾ ਧਰਮ ਬਾਬਤ ਤੁਹਾਨੂੰ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਨ ਲੱਗੇ ਹਾਂ ਧਰਮ ਸਭ ਨੂੰ ਆਪੋ ਆਪਣੇ ਪਿਆਰੇ ਹੈ ਸਭ ਨੂੰ ਪਿਆਰਾ ਹੋਣਾ ਚਾਹੀਦਾ ਜਿਹਦਾ ਵੀ ਕੋਈ ਧਰਮ ਗੁਰਸਿੱਖ ਪਿਆਰਿਓ ਪਰ ਜਪਜੀਤ ਸਾਹਿਬ ਵਿਚ ਮੇਰੇ ਗੁਰੂ ਨਾਨਕ ਨੇ ਅੱਧੀ ਟੁਕ ਲਿਖੀ ਹੈ ਧਰਮ ਖਾਤਰ ਸਾਰੀ ਜਪਜੀਤ ਸਾਹਿਬ ਦੀ ਤਾਂ ਗੱਲੇ ਛੱਡੋ ਅੱਧੀ ਟੁਕ ਜੇ ਤੂੰ ਧਰਮੀ ਬਣੇ ਮੇਰੇ ਗੁਰੂ ਨਾਨਕ ਕਹਿੰਦੇ ਮੰਨੇ ਧਰਮ ਹੋਵੇ ਸੰਬੰਧ ਇੰਨੀ ਉਹ ਗੱਲ ਦੇਖੋ ਕੈਸਾ ਬਚਨ ਗੁਰੂ ਦਾ ਬਚਨ ਮੰਨ ਲੈ ਤੇਰਾ ਧਰਮ ਨਾਲ ਰਿਸ਼ਤਾ ਜੁੜ ਜੂਗਾ ਮੰਨੇ ਧਰਮ ਹੋਵੇ ਸੰਬੰਧ ਕਿੰਨਾ ਬਚਨ ਗੁਰੂ ਦਾ ਬਚਨ ਮੰਨ ਧਰਮੀ ਬਣ ਗਿਆ ਤੂੰ ਇਸੇ ਨੂੰ ਮੇਰੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਰਹਿਤ ਪਿਆਰੀ ਮੋਹੇ ਕੋ

0: ਸਿੱਖ ਪਿਆਰਾ ਨਾ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਹਿਮ ਮੈਂ ਉਸ ਕਾ ਤੇਰਾ। ਉਸ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਪ੍ਰਤੱਖ ਹਰ ਉਹਨਾਂ ਦੀ ਕੱਲ ਨੂੰ ਕਥਾ ਹੋਣੀ ਹੈ ਸਵਈਆਂ ਦੀ ਭਾਈ। ਲਗਾਤਾਰ ਸੰਗਤਾਂ ਦਾ ਧੰਨਵਾਦ ਹੈ। ਦੋਵੇਂ ਟਾਈਮ ਸਾਢੇ ਛੇ ਤੋਂ ਅੱਠ, ਸਾਢੇ ਸੱਤ ਸਵੇਰੇ ਤੇ ਸਾਢੇ ਛੇ ਤੋਂ ਅੱਠ ਸ਼ਾਮ ਨੂੰ। ਦੂਜੀ ਬੇਨਤੀ ਤੁਹਾਡੇ ਵਾਸਤੇ, ਜੋ ਚੌਪਈ ਸਾਹਿਬ ਦੀ ਕਥਾ ਟੈਕਸਲਾ ਕੰਪਨੀ ਨੇ ਕਰਾਈ ਹੈ ਸੰਗਤਾਂ ਦੇ ਗਿਆਨ ਵਾਸਤੇ, ਚੌਪਈ ਸਾਹਿਬ ਹੈ ਕਿ ਨਿੱਤ ਦੀ ਪੜ੍ਹਨ ਵਾਲੀ ਬਾਣੀ ਹੈ, ਬਾਣੀ ਦੇ ਅਰਥ ਆਉਂਦੇ ਹੁਣ ਫੇਰ ਪੜ੍ਹੋ ਵੇਖੋ ਕੀ ਆਨੰਦ ਆਉਂਦਾ। ਉਹ ਚੌਪਈ ਸਾਹਿਬ ਦੀਆਂ ਟੇਪਾਂ ਤੁਸੀਂ ਹੇਠੋਂ ਲੰਗਰ ਹਾਲ ਵਿਚੋਂ ਲੈ ਸਕਦੇ ਨੇ। ਗੁਰਮੁਖ ਉਥੇ ਖੜੇ, ਟੇਪ ਲਾਓ, ਸੀ ਡੀ ਲਾਓ ਟੈਕਸਲਾ ਕੰਪਨੀ ਵੱਲੋਂ, ਵੇਖੋ ਕੀ ਆਨੰਦ ਆਵੇਗਾ ਚੌਪਈ ਸਾਹਿਬ ਦਾ। ਤੀਜੀ ਬੇਨਤੀ, ਬਹੁਤ ਧੰਨਵਾਦ ਹੈ ਤੁਹਾਡੀ ਸੰਗਤ ਵਿਚੋਂ ਚਾਰ ਗੁਰਮੁਖਾਂ ਨੇ, ਸਰ ਅਜੀਤ ਸਿੰਘ ਜੀ ਢਿੱਲੋਂ, ਸਰ ਮੱਖਣ ਸਿੰਘ ਜੀ ਦੁਸਾਂਝ, ਸਰ ਮੱਖਣ ਸਿੰਘ ਜੀ ਗਿੱਲ, ਇਕ ਸਹੋਤਾ ਸਾਹਿਬ, ਇਨ੍ਹਾਂ ਨੇ ਚਾਰ ਗਰੀਬ ਬੱਚੀਆਂ ਨੂੰ ਸਪਾਂਸਰ ਕੀਤਾ ਵਿਆਹਾਂ ਵਾਸਤੇ, ਆਪਣੀ ਕਿਰਤ ਕਮਾਈ ਸਫਲੀ ਕੀਤੀ ਹੈ। ਤੁਹਾਨੂੰ ਵੀ ਬੇਨਤੀ ਹੈ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਇਕ ਗਰੀਬ ਬੱਚੀ ਦਾ ਵਿਆਹ ਕਰਨਾ ਹੋਵੇ, ਤੁਹਾਡੇ ਵਾਸਤੇ ਬਹੁਤ ਛੋਟੀ ਜਿਹੀ ਚੀਜ਼ ਹੈ, ਇੰਡੀਆ ਵਾਸਤੇ ਬਹੁਤ ਵੱਡੀ ਚੀਜ਼ ਹੈ ਜਿਹਦੀ ਧੀ ਦਾ ਵਿਆਹ ਹੋ ਜਾਵੇ, ਉਹ ਤੁਹਾਡਾ ਸਾਰਾ ਹੀ 600 ਪਾਉਂਡ ਹੈ। ਇਕ ਗਰੀਬ ਲੜਕੀ ਆਪਣੇ ਘਰ ਜਾ ਕੇ ਵਸੇਗੀ, ਕਿੰਨਾ ਕੁਝ, ਕਿੰਨੀ ਆਸ਼ੀਰਵਾਦ ਮਿਲੇਗੀ, ਕਿੰਨੀਆਂ ਖੁਸ਼ੀਆਂ ਹੋਣਗੀਆਂ। ਤੇ ਵੱਡੀ ਖੁਸ਼ੀ ਸਾਨੂੰ ਇਹ ਹੋਏਗੀ ਕਿ ਜਿਹਦਾ ਤੁਹਾਡੇ ਪੈਸੇ ਨਾਲ ਵਿਆਹ ਹੋਵੇਗਾ, ਉਹ ਦੋਵੇਂ ਪਰਿਵਾਰ ਅੰਮ੍ਰਿਤਧਾਰੀ ਹੋਣਗੇ। ਇਹੀ ਸਾਡੀ ਸ਼ਰਤ ਹੈ, ਉਹਨਾਂ ਨੂੰ ਅੰਮ੍ਰਿਤ ਛਕਣਾ ਪਵੇਗਾ ਤੇ ਉਹ ਬੱਚੇ ਬੱਚੀਆਂ ਦੇ ਦੋਵੇਂ ਪਰਿਵਾਰ ਅੰਮ੍ਰਿਤਧਾਰੀ। ਇਸੇ ਤਰ੍ਹਾਂ ਤੁਹਾਨੂੰ ਬੇਨਤੀ ਹੈ, ਤੁਸੀਂ ਕਰ ਸਕਦੇ ਹੋ। ਹੁਣ ਇਕੋ ਇਕ ਸਿੱਖੀ ਨੂੰ ਫੈਲਾਉਣ ਦਾ ਤਰੀਕਾ, ਗਰੀਬਾਂ ਦੀ ਬਾਂਹ ਫੜੋ, ਅਪਾਹਜਾਂ ਦੀ ਬਾਂਹ ਫੜੋ। ਵਾਹਿਗੁਰੂ ਨੇ ਤੁਹਾਨੂੰ ਬਹੁਤ ਕੁਝ ਦਿੱਤਾ, ਆਪਣੇ ਆਪਣੇ ਪਿੰਡ ਵਿਚੋਂ ਇਕ ਇਕ ਬੱਚੇ ਨੂੰ ਸਪਾਂਸਰ ਕਰੋ, ਗਰੀਬ ਨੂੰ। ਤੇਰੀ ਪੜ੍ਹਾਈ ਦਾ ਖਰਚਾ ਅਸੀਂ ਦਿਨੇ $400 ਹੈ ਸਾਰਾ ਸਾਲ ਦਾ, ਇਕ ਬੱਚੇ ਦਾ। ਤੁਸੀਂ ਇਕ ਬੱਚੇ ਨੂੰ ਸਪਾਂਸਰ ਕਰ ਸਕਦੇ ਹੋ, ਉਹਨੂੰ ਕਹੋ ਤੂੰ ਅੰਮ੍ਰਿਤ ਛਕ, ਤੇਰੀ ਪੜ੍ਹਾਈ ਦਾ ਖਰਚਾ ਅਸੀਂ ਦਿੰਨੇ। ਦੇਖੋ ਸਿੱਖੀ ਦੇ ਪ੍ਰਚਾਰ ਵਿਚ ਜੇ ਵਾਧਾ ਕਰਨੇ, ਤੁਸੀਂ ਆਪਣੇ ਪਿੰਡ ਵਿਚੋਂ ਬੱਚਾ ਦਓ ਜਾਂ ਕਮੇਟੀ ਦੀ ਮਰਜ਼ੀ ਨਾਲ ਬੱਚਾ ਜਿੱਥੋਂ ਵੀ ਤੁਸੀਂ ਸਕਦੇ ਹੋ। ਇਕ ਸਾਲ ਦਾ ਸਿਰਫ £400 ਹੈ। ਇਕ ਨੂੰ ਗੁਰਸਿੱਖ ਬਣਾ ਦੋਗੇ ਬੱਚੇ ਨੂੰ, ਉਹਨੂੰ ਵਿਦਿਆ ਦੇ ਦੋਗੇ, ਪਰ ਉਪਕਾਰ ਹੈ। ਇਹ ਗਰੀਬ ਦੀ ਲੜਕੀ ਦਾ ਵਿਆਹ, ਏਦਾਂ ਤਾਂ ਪੁੰਨੇ ਕੋਈ ਨੀ ਗੁਰਮੁਖ ਪਿਆਰਿਓ, ਕੰਨਿਆ ਦਾਨ ਵਰਗ, ਉਹ ਸਿਰਫ £600 ਹੈ ਤੁਹਾਡਾ। ਉਹ ਕਿਰਪ ਸਿਰਫ ਵਿਆਹ ਖਾਤਰ ਨਹੀਂ ਅਸੀਂ ਕਰਦੇ, ਉਹ ਦੋਵੇਂ ਪਰਿਵਾਰ ਗੁਰੂ ਦੇ ਸਿੱਖ ਸੱਜ ਜਾਣਗੇ। ਸੋ ਜਿਨ੍ਹਾਂ ਜਿਨ੍ਹਾਂ ਨੇ ਤੁਸੀਂ ਬੱਚੇ ਬੱਚੀ ਨੂੰ ਸਪਾਂਸਰ ਕਰਨਾ ਹੋਵੇ, ਉਹਨਾਂ ਦੇ ਰਜਿਸਟਰਡ ਫਾਰਮ ਨੇ ਤੇ ਰਜਿਸਟਰ ਹੀ ਉਹਨਾਂ ਦੀਆਂ ਰਸੀਦਾਂ ਨੇ, ਉਸ ਪਰਿਵਾਰ ਦੀ ਬੱਚੇ ਬੱਚੇ ਦੀ ਫੋਟੋ ਤੁਹਾਨੂੰ ਆਉਗੀ ਸਾਰੀ ਸੰਸਥਾ ਵੱਲੋਂ। ਜਦ ਮਰਜ਼ੀ ਉਹਨਾਂ ਨਾਲ ਗੱਲਬਾਤ ਕਰੋ, ਤੁਹਾਨੂੰ ਪਤਾ ਲੱਗੇਗਾ ਕਿ ਫਲਾਣੇ ਪਿੰਡ ਦੀ ਗਰੀਬ ਬੱਚੀ ਅਸੀਂ ਵਿਆਹੀ ਹੈ, ਫਲਾਣੇ ਤੋਂ ਵਿਆਹੀ ਹੈ। ਸਾਰਾ ਰਿਕਾਰਡ ਤੁਹਾਡੇ ਕੋਲ ਆਵੇਗਾ, ਉਹ ਤੁਸੀਂ ਹੇਠੋਂ ਫਾਰਮ ਲੈ ਸਕਦੇ ਹੋ, ਛਪੇ ਹੋਏ ਭਰ ਸਕਦੇ ਹੋ, ਦਾਸ ਦੇ ਕਮਰੇ ਵਿਚੋਂ ਲੈ ਸਕਦੇ ਹੋ। ਇਹ ਜ਼ਰੂਰੀ ਬੇਨਤੀ ਹੈ ਤੇ ਭੈਣਾਂ ਨੂੰ ਮੈਂ ਬਹੁਤ ਜ਼ਰੂਰੀ ਬੇਨਤੀ ਕਰਦਾ ਕਿ ਬੀਬੀਓ ਤੁਸੀਂ ਬੜਾ ਉਦਮ ਕਰਦੇ ਹੋ, ਵੀਰਵਾਰ ਨੂੰ ਦੇਖਿਆ ਸਾਰਾ ਦਿਨ ਨਾਮ ਜਪ ਹੋ ਰਿਹਾ, ਬਾਣੀ ਕਥਾ ਕੀਰਤਨ ਤੇ ਲੰਗਰ ਵੀ ਸਾਰਾ ਦਿਨ ਜਲੇਬੀਆਂ ਦਾ ਹੀ ਚੱਲਦਾ। ਬੀਬੀਆਂ ਦਾ ਉਦਣ ਚਾਹੇ ਮੇਰੀਆਂ ਬੰਦ ਹੈ, ਮੈਂ ਵੀ ਉਦਣ ਤਿੰਨ ਚਾਰ ਖਾ ਲੈਂਦਾ, ਅੱਜ ਖੇ ਖੋ ਸਤਨਾਮ ਚੱਕਰੀ ਦੀਆਂ ਉਦਣ। ਤੁਸੀਂ ਵੀ ਉਦਮ ਕਰਨਾ ਭੈਣਾਂ ਨੇ, ਜੇ ਕੋਈ ਕੱਲਾ ਪਰਿਵਾਰ ਨਾ ਕਰ ਸਕੇ, ਚਾਰ ਪਰਿਵਾਰ ਰਲ ਕੇ, ਦੋ ਪਰਿਵਾਰ ਰਲ ਕੇ ਇਕ ਗਰੀਬ ਬੱਚੀ ਦਾ ਵਿਆਹ ਕਰੋ, ਤਾਂ ਕਿ ਗੁਰਸਿੱਖੀ ਵਿਚ ਆਪਾਂ ਵਾਧਾ ਕਰ ਸਕੀਏ। ਬਹੁਤ ਧੰਨਵਾਦ ਤੁਹਾਡਾ, ਬੜੇ ਪਿਆਰ ਸਤਿਕਾਰ ਦੇ ਨਾਲ ਮੈਨੂੰ 5 ਮਿੰਟ ਹੁਕਮ ਹੋਇਆ ਸੀ ਕਿ 12 ਤੋਂ 5 ਮਿੰਟ ਪਹਿਲਾਂ ਸਮਾਪਤੀ ਕਰ ਦੇਣੀ ਹੈ। ਅਗਲਾ ਪ੍ਰੋਗਰਾਮ ਪ੍ਰਧਾਨ ਜੀ ਤੁਹਾਨੂੰ ਦੱਸਣਗੇ, ਬੋਲਦਿਆਂ ਤੋਂ ਬਹੁਤ ਭੁੱਲਾਂ ਹੋ ਜਾਂਦੀਆਂ ਨੇ, ਸਤਿਗੁਰ ਖਿਮਾ ਬਖਸ਼ਣ। ਕੱਲ ਤੋਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਸਵਈਏ, ਜੋ ਕਿ ਆਪਾਂ ਨੇ ਗੁਰੂ ਦੀ ਕਿਰਪਾ ਨਾਲ ਇਸ ਵੀਕ ਸੰਪੂਰਨ ਕਰਨੇ ਹੈ। ਇਕ ਤੁਹਾਡੇ ਨੋਟਸ ਵਿਚ ਹੋਰ ਗੱਲ ਲਿਆਵਾਂ, ਅਗਲਾ ਸੰਡੇ ਹੈ ਜਿਹੜਾ, ਉਹ ਸਿੱਖੋ ਸਿੱਖ ਜਗਤ ਦਾ ਬਹੁਤ ਵੱਡਾ ਦਿਨ ਹੈ, ਬਹੁਤ ਵੱਡਾ ਦਿਨ। ਉਸ ਦਿਨ ਗੁਰੂ ਰਾਮਦਾਸ ਜੀ ਦਾ ਅਵਤਾਰ ਗੁਰਪੁਰਬ ਹੈ। चौथे पातशाह ये तुहानू पता ही होना है कि अमृतसर साहब की धरती से जे सब तो वड्डा कोई गुरपुरब मनाया जाता है तो गुरु रामदास जी का अवतार दिन मनाया जाता जिदन सारा जलाओ लगद दुआले तो भी वध खुशियां वो अगले एतवार आ रहे गुरपुरब उस दिन आप चौथे पातशाह की विचार करांगे ते बार तक आप पंजवें पातशाह दे सवैया दी बहुत माया संगतां वलों आई है सतगुर तुहाडी माया सफली करन ते सारी माया जो कुछ तुसी बख्शदे हो ते उन्हां गरीब बच्चे बच्चियां वास्ते तुहाडी माया सफली होवे फिर तुहानू बेनती है कि चौपाई साहब दीआं टेपां ते सीडीआं जरूर सुनो सानू बाणी दा पता लगे इना गरीब बच्चे बच्चियां वास्ते भी भैणा ने भी वीरां ने भी जरूर उद्यम करके स्पॉन्सर करना है गरीबां नूं ताकि असीं उन्हां नूं सहायता दे के गुरु घर नाल जोड़ सकीए गुरसिख बना सकीए इन्हां बेनतियां प्रवान करियो अगे नूं समत बख्शियो वाहिगुरू जी का खालसा वाहिगुरू जी की फतह।
1: परम सत्कार योग गुरु रूप साध संगत जी वाहिगुरु जी का खालसा वाहिगुरु जी की फतेह। सरबत माई भाई धनता दे योग हो जो श्री गुरु ग्रंथ साहिब महाराज जी के चरणों में पुजे हो संगत रूप हो के गुरु का जस सरवण कर रहे हैं। गुरमुख प्यारियों तो गुरु के बचन आप जी ने सरवण किए जिन्ना समा होर सतगुर बख्शते ने अदब सत्कार श्रद्धा नाल बैठ के आपो अपनी वारी विच बोल के लाहा लैने। श्री गुरु नानक देव महाराज जी ने इस संसार विच सब तो वड्डा काम जे कोई कीता है तां ओह है समाज सदा। ये जिहड़ियां धर्मां दीआं गल्लां ने तां सतयुग तो ही चलदियां आ रहियां सी। पुन दान करने तीर्थां ते जाना पाठ करने ये तो आदकाल तो ही चले आ रहे हैं पर श्री गुरु नानक देव जी दे आउण समय सब तो वध जे विगाड़ सी तां समाज विच सी। बड़ी जरूरी बेनती है कि जिस बंदे दा समाजिक जीवन ठीक ना होवे वो बंदा लखां जन्मां विच धर्मी नहीं बन सकदा। धर्म ने उहदे नेड़े नहीं आउणा भावें वह चोला पावे भावें वह कृपान पावे भावें वह तिलक लावे बोधी रखे बोधी जैनी जो मर्जी बनिया। फिर जिस बंदे का समाजिक जीवन गलत है धर्म का उहदे उत्ते कोई असर नहीं। जिवें पानी विच पए पत्थर ते पानी का असर नहीं होंदा। ते जिस बंदे का समाजिक जीवन ठीक है वो धर्मी बनन की लोड़ नहीं प्यारे वो खुदे धर्मी हुंदा है। खोल सतनाम उहनू बनन की लोड़ नहीं है। श्री गुरु नानक देव जी ने जे सब तो नेक काम सब तो वड्डा काम कीता है ना वो समाज सुधार दा कीता। ये मनना पवेगा कि पिछले अवतारा तो यह काम हो नहीं सके। वो बंदे ते बंदे विच जेड़ा गैप सी नफरत पई हुई सी ना उहनू दूर नहीं कर सके। भगवान राम जी ने भी कोशिश की थी कृष्ण महाराज ने भी कोशिश की थी कि जात पात का भेद मुका दीए इंसान नू इंसान दे नेड़े ले आईए पर मनना पऊगा कि बुरी तरह फेल होए बेचारे। आम कहानी तुसी सुनदे हो कि राम जी ने भीलणी दे बेर खादे। एक सच्चाई है तो इस सच्चाई नू श्री गुरु ग्रंथ साहिब जी दे विच लिखिया पर खादे क्यों ਉਹਦੇ ਬੇਰ ਕਿਹੜਾ ਪਿਉਂਦੀ ਤੇ ਕੋਈ ਸਤਨਾਮ, ਉਹਦੇ ਬੇਰ ਕਿਤੇ ਸ਼ੂਗਰ ਕੋਟਡ ਕਰੇ ਬੇਟੇ, ਉਹ ਖਾਧੇ ਕਿਉਂ? ਉਸ ਸਮੇਂ ਦੇ ਜਾਤ ਪਾਤ ਦੇ ਉੱਚੇ ਬ੍ਰਾਹਮਣ ਸੰਤ ਮਹਾਂਪੁਰਸ਼ ਉਹਨੂੰ ਨੀਚ ਸਮਝ ਕੇ ਸੰਗਤ ਵਿੱਚ ਨਹੀਂ ਸੀ ਆਉਣ ਦਿੰਦੇ, ਉਹਨੂੰ ਸਰੋਵਰ ਵਿੱਚ ਇਸ਼ਨਾਨ ਨਹੀਂ ਸੀ ਕਰਨ ਦਿੰਦੇ ਕਿ ਨੀਚ ਹੈ ਪੀਲਣੀ, ਲੰਗਰ ਦਾ ਪ੍ਰਸ਼ਾਦਾ ਨਹੀਂ ਸੀ ਛਕਣ ਦਿੰਦੇ। ਇੱਥੇ ਤੱਕ ਕਿ ਪੰਪਾਸਰ ਤੀਰਥ ਦੇ ਰਿਸ਼ੀ ਆਪਣੇ ਝਾੜੂ ਤੇ ਛਿੜਕਾ ਵੀ ਨਹੀਂ ਸੀ ਕਰਨ ਦਿੰਦੇ ਕਿ ਤੂੰ ਨੀਚ ਹੈ ਸ਼ੂਦਰ, ਝਾੜੂ ਵੀ ਨਹੀਂ ਦੇ। ਭਗਵਾਨ ਰਾਮ ਚੰਦਰ ਜੀ ਨੇ ਸੋਚਿਆ ਜੇ ਇਹਨਾਂ ਅੱਜ ਦੇ ਧਾਰਮਿਕ ਆਗੂਆਂ ਦਾ ਵਹਿਮ ਮੈਂ ਕੱਢ ਦਵਾਂ ਤਾਂ ਬਾਕੀ ਲੋਕਾਂ ਦਾ ਵੀ ਨਿਕਲ ਜੂਗਾ। ਉਹ ਜਿਹੜਾ ਰਿਸ਼ੀਆਂ ਮੁਨੀਆਂ ਦਾ ਤੀਰਥ ਸੀ ਉਹਦਾ ਪਾਣੀ ਗੰਦਾ ਹੋ ਗਿਆ। ਸਾਰਿਆਂ ਨੇ ਬੇਨਤੀ ਕੀਤੀ ਕਿ ਆਓ ਰਾਮ ਜੀ ਚਰਨ ਪਾਓ। ਰਾਮ ਜੀ ਨੇ ਆਖਿਆ ਪਾਣੀ ਸਾਫ਼ ਕਰਨ ਵਾਲੇ ਚਰਨ ਤਾਂ ਤੁਹਾਡੇ ਕੋਲ ਹੈ, ਪਰ ਉਹ ਚਰਨ ਤੁਹਾਨੂੰ ਮਨਜ਼ੂਰ ਨਹੀਂ। ਚਲੋ ਸਮਾਂ ਦੇ ਦਿੱਤਾ, ਸਟੋਰੀ ਨਾਲ ਨਹੀਂ ਜੁੜਨਾ ਆਪਾਂ ਨੇ। ਜਦ ਰਾਮ ਜੀ ਨੇ ਸਮਾਂ ਦਿੱਤਾ ਨਾ ਆਉਣ ਦਾ, ਜਿੰਨੇ ਵੀ ਪੰਪਾਸਰ ਤੀਰਥ ਤੇ ਸਾਧੂ ਰਹਿੰਦੇ ਸੀ ਰਿਸ਼ੀ, ਸਾਰਿਆਂ ਨੇ ਆਪੋ ਆਪਣੇ ਆਸ਼ਰਮ ਸਜਾਏ, ਕਲੀਆਂ ਵਿਛਾ ਦਿੱਤੀਆਂ, ਚੌਕੇ ਦੇ ਦਿੱਤੇ, ਪਲੰਘ ਢਾਹ ਦਿੱਤੇ, ਚਾਦਰਾਂ ਵਿਛਾ ਦਿੱਤੀਆਂ। ਰਾਮ ਜੀ ਨੇ ਆਉਣਾ। ਰਾਮ ਜੀ ਆਏ, ਪਹਿਲੇ ਆਸ਼ਰਮ ਵਿੱਚ ਗਏ, ਬੜਾ ਭਾਰੀ ਮਹੰਤ ਬੈਠਾ ਪਲੰਘ ਤੇ। ਰਾਮ ਜੀ ਕਹਿੰਦੇ ਇਹ ਕਿਸਕਾ ਆਸ਼ਰਮ ਹੈ? ਬੜਾ ਚੌੜਾ ਹੋ ਕੇ ਬੋਲਿਆ, ਇਹ ਸੰਨਿਆਸੀਓਂ ਕਾ ਆਸ਼ਰਮ। ਭਗਵਾਨ ਜੀ ਕਹਿੰਦੇ ਠੀਕ ਹੈ, ਜੇ ਸੰਨਿਆਸੀਆਂ ਦਾ ਫਿਰ ਸੰਨਿਆਸੀ ਬੈਠੋ ਸਤਨਾ। ਉਹ ਤੋਂ ਗਾਹ ਗਏ, ਉਹ ਮਹੰਤ ਕਹਿੰਦਾ ਇਹ ਬੈਰਾਗੀਓਂ ਕਾ ਆਸ਼ਰਮ ਹੈ। ਭਗਵਾਨ ਜੀ ਕਹਿੰਦੇ ਫਿਰ ਬੈਰਾਗੀ ਬੈਠੋ। ਉਦਾਸੀਓਂ ਕਾ ਆਸ਼ਰਮ ਹੈ, ਇਹ ਜੋਗੀਓਂ ਕਾ ਆਸ਼ਰਮ ਹੈ। ਚੌਥਾ ਕਹਿੰਦਾ ਪੰਜਵਾਂ ਇਹ ਬ੍ਰਹਮਚਾਰੀਓਂ ਕਾ ਆਸ਼ਰਮ ਹੈ। ਰਾਮ ਕਹਿੰਦਾ ਮੈਂ ਤਾਂ ਵਿਆਹ ਵਾ, ਮੈਂ ਇੱਥੇ ਕੀ ਕਰਨਾ ਹੈ? ਕੋਲ ਸਾਧਨਾ ਤੁਸੀਂ ਬ੍ਰਹਮਚਾਰੀ ਬੈਠੋ। ਸਾਰਿਆਂ ਦੇ ਆਸ਼ਰਮ ਲੰਘ, ਕੋਈ ਉਦਾਸੀ, ਕੋਈ ਸੁਨਿਹਾਸੀ, ਕੋਈ ਬਰਾਗੀ, ਕੋਈ ਜੋਗੀ, ਕੋਈ ਬ੍ਰਹਮਚਾਰੀ, ਕਿਸੇ ਦੇ ਆਸ਼ਰਮ ਵਿੱਚ ਨਹੀਂ ਬੈਠੇ। ਲੰਘ ਕੇ ਗਾਂ ਕੱਖਾਂ ਦੀ ਕੁੱਲੀ ਭੂੰਜੇ ਬੈਠੀ, ਅੱਖਾਂ ਵਿੱਚੋਂ ਜਲ ਚੱਲੇ, ਹੱਥ ਜੋੜੇ ਹੋਏ, ਕਾਹਤੋਂ ਜਲ ਚੱਲ ਰਿਹਾ ਸੀ? ਅੱਜ ਮੇਰੇ ਰਾਮ ਨੇ ਮੇਰੇ ਪਿੰਡ ਆਉਣਾ, ਪਰ ਮੈਨੂੰ ਕਿਹਨੇ ਮਿਲਣ ਦੇਣਾ? ਮੈਂ ਤਾਂ ਨੀਚ ਹੈ, ਮੈਨੂੰ ਨੇੜੇ ਵੀ ਨਹੀਂ ਜਾਣ ਦੇਣਾ ਕਿਸੇ ਨੇ। ਉਹਦੀ ਕੁੱਲੀ ਦੇ ਮੂਹਰੇ ਆ ਕੇ ਰਾਮ ਖੜ ਗਏ ਤੇ ਆਵਾਜ਼ ਦਿੱਤੀ, ਇਹ ਕਿਸਕਾ ਆਸ਼ਰਮ ਹੈ? ਉਸ ਬੁੱਢੀ ਨੇ ਅੱਖਾਂ ਨਹੀਂ ਖੋਲੀਆਂ, ਹੱਥ ਜੁੜੇ ਰਹੇ, ਫਿਰ ਆਵਾਜ਼ ਦਿੱਤੀ, ਮਾਤਾ ਬੋਲੀਏ ਕਿਸਕਾ ਆਸ਼ਰਮ ਹੈ? ਉਹ ਮਾਤਾ ਕਹਿੰਦੀ ਹੈ ਮੇਰੇ ਰਾਮ ਕਾ ਆਸ਼ਰਮ ਹੈ। ਇਹ ਮੇਰੇ ਰਾਮ ਕਾ ਆਸ਼ਰਮ, ਜਦ ਕਿਹਾ ਨਾ ਮੇਰੇ ਰਾਮ ਕਾ ਆਸ਼ਰਮ, ਰਾਮ ਕਹਿੰਦੇ ਬੁੜੀ ਇਹ ਆਸ਼ਰਮ ਰਾਮ ਦਾ, ਫਿਰ ਤੂੰ ਕਿਉਂ ਬੈਠੀ ਹੈ? ਨਿਕਲ ਬਾਹਰ, ਇੱਥੇ ਮੈਂ ਬੈਠੂੰਗਾ। ਰਾਮ ਦੇ ਆਸ਼ਰਮ ਵਿੱਚ ਤੂੰ ਕਾਹਤੇ ਬੈਠੀ ਹੈ? ਪਰ ਅੱਜ ਦਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਜਾਂਦਾ ਘਰ, ਤੇ ਘਰ ਵੀ ਲਿਜਾਉਣ ਦਾ ਤਰੀਕਾ ਥੋੜ੍ਹਾ ਨਵਾਂ ਹੀ ਹੈ। ਜੇ ਤਾਂ ਮੇਰੇ ਵਰਗੇ ਚੋਲੇ ਵਾਲੇ ਨੂੰ ਘਰ ਲਿਜਾਣਾ ਹੋਵੇ, ਫਿਰ ਤਾਂ ਗਲੀ ਚੈਨ ਝਾੜੂ ਦਿੱਤਾ ਹੋਊਗਾ, ਕਲੀ ਵਿਛੀ ਹੋਊਗੀ, ਫੁੱਲ ਛਿੜਕੇ ਵੇ ਹੋਣਗੇ, ਪਤਾ ਨਹੀਂ ਇੱਕ ਦੋ ਸੀਸੀਆਂ ਸੈਂਟ ਦੀਆਂ ਵੀ ਚੱਕੀ ਫਿਰ ਨਾਲੇ ਦਾਲ ਕੇ। ਪਰ ਜਿੱਦਣ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਘਰ ਜਾਂਦੇ ਹੋ, ਕਦੇ ਗਲੀ ਵਿੱਚ ਛਿੜਕਾਅ ਕਰਿਆ? ਕਦੇ ਝਾੜੂ ਦਿੱਤਾ ਗਲੀ ਵਿੱਚ? ਬੰਦੇ ਨੂੰ ਘਰ ਲਿਜਾਣ ਖਾਤਰ ਝੰਡੀਆਂ ਲੱਗਦੀਆਂ ਨੇ, ਛਿੜਕਾਅ ਹੁੰਦੇ ਨੇ, ਝਾੜੂ ਵੱਜਦੇ ਨੇ, ਦਸੇ ਗੁਰੂਆਂ ਨੂੰ ਘਰ ਲਿਜਾਣ ਖਾਤਰ ਕੋਈ ਗਲੀ ਵਿੱਚ ਝਾੜੂ ਵੀ ਨਹੀਂ ਮਾਰਦਾ। ਦੇਖੋ ਫਰਕ ਕਿੰਨਾ ਪਿਆ ਸਾਡੇ ਤੇ। ਘਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸੱਜਾ ਦੇਣ ਦੇ ਪੈਣਗੇ, संतोख सिंह दे घर तो सदा आया खंड पाठ दा भोग पैना आयो, जमेर सिंह दे घर तो सदा आया आयो, सुरजन सिंह दे घर तो वो तेरे दस बाप तेरे घर आए बैठे हैं, घर अजे तेरे ही रह गया खुल सकना। फिर बापू नू घरों बुलाया तो इतने देखो श्री गुरु ग्रंथ साहब घर गए तो भी घर मेरा, ताही तो साडा सतगुर बैठता नहीं साडे घर। और राम जी बैठे ही कहते कहते उदासियों का जन्म है सन्यासियों का है, कहते बैठो। जब आवाज निकल गई ए मेरे राम का आश्रम है, कहते साडे मुख तो भी आवाज

0: गए राम जी गुरमुख प्यारे लक्ष्मण जी नाल, बड़े बड़े सेवक हनुमान जी नाल बैठ के जाके कहंदे मां लिया कुछ छकण नूं दे। किसी जंगल विच बेर दे दते, क्यों छके बेर? टोकरी बेरां दी चुकी राम जी ने पहला आप छके, फिर आप टोकरी लेके वो प्रसाद वरताउण लगे। सब तो पहली मुठ्ठी भर के राम जी ने सके भरा लक्ष्मण नूं दित्ती, लै प्रसाद छक। सका भरा लक्ष्मण पूंजड़े विच बेरां दा प्रसाद ले लिया, सामने सारी संगत दे भगा के मारिया, कहंदा भीलनी दा तूं खा सकदा मैं नहीं खांदा, फुल सके भरा ने राम दा कहना नहीं मन्या, भगा के मारे बेर ए नीच दे हथां दा मैं खावा। हुण पढ़ो श्री गुरु ग्रंथ साहिब विच भीलनी दी कथा किथे लिखी है, साफ बारा ते वधीक लक्ष्मण मुओ सराप। सानू तां रामायण पढ़नी पैंदी सी, महापुरुष कुटदे भी बहुत हुंदे थे, पहला पढ़ाउण वाले सारे कुटदे हुंदे थे, बड़े औखे ग्रंथ पढ़ने, तुहानू तां सिखाला ही है कम, तुहाडे तां रामायण भी महाभारत भी सराहणे ही आ जांदी है, अज कुछ सतनाम तुसीं तां बढ़ने दबणे, तुसीं कहड़ा पत्रा थलणा ग्रंथ दा, बगन दबो महाभारत वेख लो, महाभारत रामायण वेख लो, और मैण वेखी होनी है तुसी गुरसिख प्यारे। जद लक्ष्मण मूर्छित होया बेहोश होया, लक्ष्मण मुओ शराब गुरु ग्रंथ साहब गुरु नानक कहंदे ने, ओ का तो होया सी मूर्छित, ए भीलनी दी कुटिया विच राम ने शराप दिता सी। जाओ जात अभिमानिया, तू जात दा अभिमान करके इस रब दी भगतनी भीलनी दा प्रसाद डोलिया, ये बेर तैनू एक दिन खाने पैणगे। हुण तां कथा बना ली, कहिंदे हनुमान नूं भेजिया, हनुमान कहिंदे पहाड़ चक लिया, भी पहाड़ लक्ष्मण दबना था। देखो कहानियां की बनाईया ने कि पहाड़ चक, पहाड़ तो उत्थे की करवाउणा सी, वो तां अगे मरिया पिया, पहाड़ उपर गेरना सी उहदे, जिहड़ी असली तौर ते वेखणी नहीं। हनुमान ने बेनती की राम जी इहनू जिउंदा करो, इहदे बिना जंग नहीं लड़िया जाणा। राम कहिंदा मैं नहीं कर सकदा, इह मरूगा हुण। जामबंत ने बेनती की, अंगद जी ने बेनती की, हनुमान ने बेनती की, राम जी कहिंदे जाओ हनुमाना जे बचाउणा है तू नाल सी उस भीलणी दी कुटिया कोल जा, जिथे ने बेरां दा प्रसाद नीच समझ के गेरिया सी, उस बेरां तो जमिया होणगियां झाड़ियां, ओ झाड़ियां नूं लिया पट के उन्हां झाड़ियां दियां जड़ां घोट के दे मूंह विच पाओ तां लक्ष्मण बचूगा, जिहनूं हुण संजीवनी बूटी कहने। सल बिसल आण तोखी ले हरी, सल कहिए दुख बिसल कहिए बिस लै, बिस नू नाश करन वाली ओ बूटी की सी, ओ बेरियां दियां जड़ां सी भीलनी दे जिथे बेर गेरे सी, ओनू पहाड़ काते बना लिया। ओ हनुमान सी तकड़ा, उन्हें कहा कि ते होर बेरियां ना चलिया जान, जड़ां ते पट के खासियां ही लद लिया, जिथे आखो सतनाम ओनू असी पहाड़ बना लिया सी, ओ बेरियां गुरसिख प्यारे। राम जी ने कोशिश की जात पात खत्म करा, पर सका भाई लक्ष्मण ने नहीं मनिया, होर तो मनना ही किने। द्वापर विच कृष्ण जी ने कोशिश की कि जात पात खत्म कर दिए, दिल्ली जायो कदे रिंग रोड से आईटीओ ऑफिस लंघ के लाजपत नगर तो उरले पासे निजामुद्दीन स्टेशन दे कोल एक शहर दे विच तुहानू चिट्टे रंग दे पत्थरां दा ढठिया महल दिखूगा। यह है कैरवा पांडवों की राजधानी जिहदा नाम सी हस्तनापुर, असल राजधानी हुण भी ढठी पई है उत्थे, उहदा नाम है हस्तनापुर, जदों पांडव राज करदे सी। इत्थे ही गुरसिख प्यारे जग बचिया सी, जग ਪ੍ਰਾਸ਼ਿਤ ਕਰਨ ਵਾਸਤੇ ਤੇ ਜਾਗਤਾ ਕਰ ਲਿਆ। ਵਾਲਮੀਕ ਨੂੰ ਨੀਚ ਸਮਝ ਕੇ ਪਾਂਡਵਾਂ ਨੇ ਨਿਉਂਦਾ ਨਹੀਂ ਦਿੱਤਾ ਵੀ ਇਹ ਤਾਂ ਨੀਚ ਹੈ, ਇਹਨੂੰ ਜੱਗ ਚ ਨਹੀਂ ਵੜਨ ਦੇਣਾ। ਤੇ ਤੁਹਾਨੂੰ ਪਤਾ ਜੱਗ ਹੋ ਹੀ ਗਿਆ, ਜੱਗ ਸਫਲ ਨਾ ਹੋਵੇ। ਅੱਗੇ ਜੱਗ ਸਫਲ ਹੋਣ ਦੀਆਂ ਨਿਸ਼ਾਨੀਆਂ ਹੁੰਦੀਆਂ ਸੀ, ਜਾਂ ਤਾਂ ਕਣੀਆਂ ਪੈਣ, ਜਾਂ ਫਿਰ ਸੰਖ ਰੱਖਿਆ ਜਾਂਦਾ ਸੀ ਉਹ ਆਪਣੇ ਆਪ ਵੱਜੇ ਤਾਂ ਜੱਗ ਸਫਲਾ ਮੰਨਿਆ ਜਾਂਦਾ। ਹੁਣ ਆਪਣਾ ਵੀ ਸਫਲ ਹੁੰਦਾ ਹੈ, ਭੋਗ ਤੇ ਬਾਅਦ ਦੋ ਤਿੰਨ ਬੋਰੀਆਂ ਵਰਤਾ ਦਿੰਦੇ ਆ, ਅੱਜ ਫਿਰ ਆਖੋ ਸਤਨਾਮ, ਜੱਗ ਸਫਲ ਹੋ ਜਾਂਦਾ। ਹੁਣ ਸਿੱਖਾਂ ਦੇ ਜੱਗ ਠੇਕਾ ਸਫਲ ਕਰਦਾ, ਠੇਕਾ ਪਹਿਲੇ ਹੀ ਤੂੜੀ ਵਾਲੇ ਲਿਆ ਕੇ ਰੱਖੀਆਂ ਹੋਣੀਆਂ ਵੀ ਭੋਗ ਪੈਣਾ ਤੇ ਪਿੱਛੋਂ ਫਿਰ ਅੰਮ੍ਰਿਤ ਵੀ ਵਰਤਾਉਣਾ ਆਈ ਸੰਗਤ। ਤੇ ਜੱਗ ਸਫਲ ਕੀ ਵਿਪਨ ਕੀ ਰੀਤ ਵਿੱਚ ਪਏ ਹੋ, ਉਹ ਸਿਆਣੇ ਬੈਠੇ ਹੋ ਮੇਰੇ ਤੋਂ ਵੀ ਬੁੜੇ। ਇੱਕ ਖੰਡ ਪਾਠ ਹੁੰਦਾ ਸੀ ਸਾਰੇ ਪਿੰਡ ਚ, ਸਾਲ ਚ ਇੱਕ ਸ਼ਾਂਤੀ ਵਰਤ ਜਾਂਦੀ ਸੀ ਸਾਰੇ ਪਿੰਡ ਵਿੱਚ। ਤੇ ਹੁਣ ਮੇਰਾ ਖਿਆਲ ਪਿੰਡ ਵਿੱਚ ਕੋਈ ਉਹ ਪਿੰਡ ਐਸਾ ਬਚਿਆ ਵੇ ਜਿੱਥੇ ਕੋਤਰੀ ਨਾ ਹੁੰਦੀ ਹੋਵੇ। ਕਿਤੇ ਕਿਤੇ ਕਹਿੰਦੇ 250 ਕਰਨਾ ਹੈ। ਇਹ ਹੁਣ ਤੁਸੀਂ ਸਿਆਣੇ ਬੈਠੇ ਹੋ, ਬਹੁਤੇ ਟੀਕੇ ਤਾਂ ਹੀ ਲਾਉਣੇ ਪੈਣੇ ਆ ਜਦੋਂ ਬਿਮਾਰ ਖਤਰਨਾਕ ਹੋ ਜਾਂਦਾ ਹੈ, ਅਜਿਹੇ ਆਖੋ ਸਤਨਾਮ। ਨਹੀਂ ਤਾਂ ਸਾਦਾ ਜਿਹਾ ਬਿਮਾਰ ਤਾਂ ਬੱਟੀਆਂ ਨਾਲ ਠੀਕ ਹੋ ਜਾਂਦਾ। ਹੁਣ ਬਿਮਾਰੀਆਂ ਸਾਡੇ ਵੀ ਜ਼ਿਆਦੇ, ਟੀਕੇ ਵੀ ਧਰਮ ਕਰਮ ਦੇ ਜ਼ਿਆਦੇ ਲੱਗਦੇ। ਗੁਰਸਿੱਖ ਪਿਆਰੋ, ਕੋਈ ਮਰਜ਼ਾਦਾ ਨਹੀਂ, ਕੋਈ ਸਿਸਟਮ ਨਹੀਂ, ਕੋਈ ਡਰ ਭੈ ਨਹੀਂ। ਮੁੰਡੇ ਦਾ ਵਿਆਹ ਕਰਾ ਦਿਓ ਖੰਡ ਪਾਠ, ਕੁੜੀ ਦਾ ਵਿਆਹ ਕਰਾ ਦਿਓ ਖੰਡ ਪਾਠ। ਉਹ ਕਿੱਥੇ ਲਿਖਿਆ ਕੁੜੀ ਦੇ ਵਿਆਹ ਨੂੰ ਖੰਡ ਪਾਠ ਕਰਾਉਣਾ? ਬਿਲਕੁਲ ਨਾ ਕਰਾਇਆ ਕਰੋ। ਅਖੰਡ ਪਾਠ ਉਦੋਂ ਕਰਾਓ ਜਦੋਂ ਸਾਰਾ ਟੱਬਰ ਵਿਹਲਾ ਹੋਵੇ, ਘਰ ਵਿੱਚ ਕੋਈ ਕੰਮ ਨਾ ਹੋਵੇ। ਕੁੜੀ ਦੇ ਵਿਆਹ ਤਾਂ ਤੁਹਾਨੂੰ ਪਾਣੀ ਪੀਣ ਦਾ ਫਿਕਰ ਲੱਗਿਆ ਵਾ, ਚਾਹ ਪੀਣ ਦਾ, ਤਾਂ ਤੁਸੀਂ ਖੰਡ ਪਾਠ ਦਾ ਕੀ ਖੱਟੋਗੇ? ਆ ਪਾਠੀ ਵਿਚਾਰੇ ਰੌਲਾ ਪਾਈ ਜਾਂਦੇ। ਆਇਓ ਕੋਈ ਘਰ ਵਾਲਾ ਮੱਝ ਦਾ ਭੋਗ ਲਵਾਉਣਾ, ਅਰਦਾਸ ਵਿੱਚ ਖੜੇ ਹੋ, ਜਿੱਥੇ ਕੋਈ ਸਾਧਨ ਫੜ ਫੜ ਕੇ ਅਰਦਾਸ ਵਿੱਚ ਖੜੇ ਕਰਾਉਂਦੇ ਹੋ, ਖੰਡ ਪਾਠ ਹੈ ਸਾਡੀ। ਇੱਕ ਪਾਠੀਆਂ ਨੂੰ ਮੇਰੀ ਬੇਨਤੀ ਹੈ ਵੀ ਕਾਹਨੂੰ ਹੀ ਸੰਘ ਪੜਾਉਂਦੇ ਉਹਨੇ ਅਨਾਊਂਸਮੈਂਟ ਕਰ ਕਰਕੇ, ਪਹਿਲੇ ਦਿਨ ਤੇ ਹੀ ਅਨਾਊਂਸਮੈਂਟ ਆ। ਆ ਜਾਓ ਪਿੰਡ ਵਾਲੇ, ਉਹ ਖੰਡ ਪਾਠ ਆਰੰਭ ਹੋਣ ਲੱਗੇ ਵੀ ਤੁਸੀਂ ਮੂੰਗੀ ਲੈਣੀ ਹੈ ਪਿੰਡ ਵਾਲਿਆਂ ਤੇ, ਤੁਸੀਂ ਮਰਜ਼ਾਦਿਆਂ ਦਾ ਖੰਡ ਪਾਠ ਕਰੋ, ਲਾਊਡ ਸਪੀਕਰ ਵੱਧਦਾ, ਜਿਹਦਾ ਜੀ ਕਰੂ ਆ ਕੇ ਸੁਣੂ। ਆ ਜਾਓ ਪਿੰਡ ਵਾਲਿਓ, ਹੁਣ ਮੱਝ ਦਾ ਭੋਗ ਲੱਗਣ ਲੱਗਿਆ। ਦੱਸੋ ਪਿਛਲੇ ਦਿਨ ਤਾਂ ਵਿਚਾਰੇ ਹਟਦੇ ਹੀ ਨਹੀਂ, ਪਿਛਲੇ ਦਿਨ ਤਾਂ ਗ੍ਰੰਥੀ ਮਿੰਨਤਾਂ ਕਰਨਗੇ। ਉਹ ਆ ਜਾਓ ਪਿੰਡ ਵਾਲਿਓ, ਅੱਜ ਤਾਂ ਭੋਗ ਪੈਣਾ, ਅੱਜ ਤਾਂ ਆਏ ਜਾਓ। ਕੀ ਗੱਲਾਂ ਸਾਡੀਆਂ ਛਿੜੀਆਂ ਗੁਰਸਿੱਖ ਪਿਆਰੇ। ਅੱਗੇ ਅਖੰਡ ਪਾਠ ਹੁੰਦਾ ਸੀ, ਤੁਹਾਡੇ ਬੇਗੋਵਾਲ ਵੀ ਹੁੰਦਾ ਹੋਣਾ। ਅਖੰਡ ਪਾਠ ਬੇਗੋਵਾਲ ਤੇ ਰਾਮਪੁਰ ਦੇ ਸੁਣਨ ਆਉਂਦੇ ਤੇ, ਦਰਾਹੇ ਦੇ ਸੁਣਨ ਆਉਂਦੇ ਤੇ, ਚਾਰ ਚਾਰ ਕੋਲ ਸੁਣ ਜਾਂਦੇ ਸੀ। ਤੇ ਹੁਣ ਜਿਹੜਾ ਅਖੰਡ ਪਾਠ ਕਰਾਉਂਦਾ ਉਹਦਾ ਵੀ ਘਰ ਵਾਲੇ ਦਾ ਤੁਹਾਨੂੰ ਪਤਾ ਹੀ ਹੈ, ਉਹੀ ਨਹੀਂ ਬੈਠਦਾ, ਹੋਰ ਤਾਂ ਬੈਠਣਾ ਹੀ ਕਿਸੇ ਨੇ ਕੀ ਹੈ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿੱਥਾਂ ਕੀ ਕਾਲ ਥਾਏ ਪਈ ਜਿਨ ਹਰ ਨਾਮ।

पात शाही लेकर तख्त साचे सहबान के, ना आप लड़ू ना फौज लड़ाऊं।

है प्रतपालन पूरा आनंद बनोदी जी जप आनंद बनोदी जी जप सच सच्ची

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Yeah.

ਸਰਦਾਰ ਇੱਕ ਕੋਰੀ ਨਾਮ ਜੋ

गुरमत पूजल पहाड़ी विछोड़े मर गुरमत पूजल पहाड़ी विछोड़े

I'm not going to be able to do that.

Thank you.

0: ਖੁਸ਼ੀਆਂ ਮਨ ਭੋਗਣ
1: ਰੂਪ ਰੰਗ ਖੁਸ਼ੀਆਂ ਮਨ ਭੋਗਣ।

Thank you.

Thank you.

परम सुखा।

राजस्थान जगत में सर साध

Thank you.

عرش سب سواری ہے، عرش سب سواری ہے، عرش سب

0: लोग दम कटिए
1: ओ कहे लोग दम कटिए ओ कहे

आज सच की रसना आज सच की रसना

Thank you.

राज रूप में तेरे राज रूप में तेरे

बहुत रंग सारे बहुत रंग

Thank you.

Thank you.

Raja Khan Gatte Raja Khan Gatte

ਸਤਿਗੁਰ ਜੀ ਸਤਿਗਾ ਮੇਰੇ ਸਤਿਗੁਰ ਮੇਰੇ ਸਤਿਗੁਰ ਜੀ ਸਤਿਗਾ ਮੇਰੇ ਸਤਿਗੁਰ ਜੀ ਸਤਿਗਾ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਖਸਮ ਸਾਰ ਆਣ ਕੰਮ ਲੱਗ ਗਏ ਕੌਡੀ ਬਦਲੇ ਰਤਨ ਤੇ ਆਗੇ ਕੌਡੀ ਬਦਲੇ ਰਤਨ ਤੇ ਆਗੇ ਕੌਡੀ ਬਦਲੇ ਤਿਆਗੇ ਰਤਨ ਛੋੜ ਜਾ ਹੈ ਬਾਹੂ ਕਾ ਯਤਨ ਕੌਡੀ ਬਦਲੇ ਰਤਨ ਤਿਆਗੇ ਰਤਨ ਤਿਆਗ ਕੌਡੀ ਸੰਗਲ ਚੈ ਸਾਥ ਛੋੜ ਝੂਠ ਸੰਗ ਵਚੈ

Krishna, Krishna, Krishna, Krishna,

Thank you.

ہر کے سن

Thank you.

Thank you.

Jesus.

上。

Yeah.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

या

অন্তরে রাও রহে

गया।

Yeah.

भगवंत रूप

बाहो बाहो।

गोविंद दास सुन गुरु ते

ਅੱਖਾਂ ਮੱਥੇ ਉੱਤਰੇ ਸੱਚੇ ਦਰਬਾਰੇ।

Thank you.

ਮੋਹਰ ਬਜਾਓ ਸ਼ਾਮ ਮੋਹਰਾ ਚਲਾਓ ਪਾਤਸ਼ਾਹੀ ਲੈ ਕਰ ਆਓ ਪਾਤਸ਼ਾਹੀ ਲੈ ਕਰ ਆਓ ਤਖਤ ਸਾਚੇ ਸਹਿਬਾਨ ਕੇ।

ना साडू खालक ना साडू बलक पर्वत काटू ईरान खुरासान के।

Thank you.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

I'm not going to be able to do that.

Thank you.

I'm going to go to the hospital.

Thank you.

Thank you.

में अवगुण परे एक गुण नाही, अमृत चाड़ बिखर बिखाई, माया मोह परम पैपुले सतदारा सों प्रीत लगाई। एक उत्तम पंथ सुनियो गुर संगत, तेहि मलंत जम त्रास मिटाई। एक अरदास पाठ कीरत की, गुरु रामदास राखो शरणाई। सो कहो टल गुर सेवी है, अहनस सहज सुपाय, दर्शन परसे गुरु कै, जन्म मरण दुख जाए। हो गए शिव तक समी, नूर अरसों पुरसों चटी तुद डिठे सच पातशाह, माल जन्म जन्म दी कटी है। सज्जन सच्चा पातशाह सिरसा हांदा शाह, जिस पास बैठिया सोही है, सबना का बेसा सतनाम श्री वाहिगुरु साहिब जी। जैत सरी महला पंजवां, कार दूजा शांत एक ओंकार। सतगुर प्रसाद सलोक उचा गम अपार, प्रभ कथन ना जाए अकथ। नानक प्रभ शरणागति राखन का समरथ। ऊचा गम अपार, प्रभ कथन ना जाए अकथ। नानक प्रभ शरणागति राखन का समरथ। छंत ज्यों जानो त्यों राख, हर प्रभ तेरे आन। केते गण असंख अवगुण मेरे आन, असंख अवगुण खते फेरे। नित प्रत सद भूलिय, बिनवंत नानक दया तार। मोह मगन बिकराल माया, तौ प्रसादी भूलिय। लोक करत बेकार बिखड़े, प्रभ नेर हूं ते नेरिया। बिनवंत नानक दया तार, काड भव जल फेरिया। लोक करत बेकार बिखड़े, प्रभ नेर हूं ते नेरिया। बिनवंत नानक दया तार, काड भव जल फेरिया। वाहिगुरु जी का खालसा, वाहिगुरु जी की फतेह। सतनाम श्री वाहिगुरु साहिब जी। ओम जप जी साहिब, एक ओंकार। सतनाम करता पुरख निरभउ निरवैर, अकाल मूरत अजूनी सह भंग। गुरप्रसाद जप आद सच जुगाद सच है भी सच, नानक होशी भी सच। सोचै सोचना हो गई, जे सोची लख वार। चुपै चुपना हो गई, जे लाई रहा लिवतार। भुखिया भुखना फ्री, जे बन्ना फ्रिया पार। सहस स्याण पालक हो हैं, तक न चलै नाल। किव सच्यारा हुई है, किव कूड़ै टुटै पाल। हुक्म रजाई चलना नानक लिखिया नाल। हुक्मी होवन आकार, हुक्म न कहया जाई। हुक्मी होवन जी, हुक्म मिलै वड्याई। हुक्मी हुक्म नीच, हुक्म लिख दुख सुख पाई है। एक ना हुक्मी बख्शीश,
ਇੱਕ ਹੁਕਮ ਹੀ ਸਦਾ ਭਵਾਈ ਹੈ, ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਏ, ਗਾਵੈ ਪਾਣ ਹੋਵੇ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਕਮ ਵਿਚਾਰ, ਗਾਵੈ ਕਉ ਸਾਜ ਕਰੇ ਤਨ ਖੇ, ਗਾਵੈ ਕਉ ਜੀ ਲੈ ਫਿਰ ਦੇ, ਗਾਵੈ ਕਉ ਜਪੈ ਦਿਸੈ ਦੂਰ, ਗਾਵੈ ਕਉ ਵੇਖੈ ਹਾਦਰਾ ਦੂਰ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਠੀ ਕੋਟ ਕੋਟ, ਦੇਂਦਾ ਦੇਵ ਲੈਂਦੇ ਤੱਕ ਪਾਹੀ, ਜੁਗਾਂ ਜੁਗੰਤਰ ਖਾਹੀ ਕਾਹੇ, ਹੁਕਮੀ ਹੁਕਮ ਚਲਾਈ ਰਾਹ, ਨਾਨਕ ਵਿਗਸੈ ਵੇ ਪ੍ਰਵਾਹ, ਸਾਚਾ ਸਾਹਿਬ ਸਾਜਨਾ ਏ ਪਾਖਿਆ ਭਾਉ ਅਪਾਰ, ਅੱਖ ਹੈ ਮੰਗੈ ਦੇਹ ਦੇ ਦਾਤ ਪਰੇ ਦਾ ਤਾਰ। ਫਿਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ, ਨਾਨਕ ਏ ਵਹਿ ਜਾਣੀ ਹੈ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ, ਨਿਰੰਜਨ ਸੋਏ ਜਿਨ ਸੇ ਵਿਆਤਨ ਪਾਇਆ ਮਾਨ, ਨਾਨਕ ਗਾਵੀ ਹੈ ਗੁਣੀ ਨਿਧਾਨ, ਗਾਵੀ ਹੈ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ, ਗੁਰਮੁਖ ਨਾਦੁ ਗੁਰਮੁਖ ਵੇਦੁ ਗੁਰਮੁਖ ਰਹੇ ਆਸਮਾਈ, ਗੌਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਾਂ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਤਰ ਨਾ ਜਾਈ, ਤੀਰਥ ਨਾਵਾਂ ਜੇ ਤਿਸ ਭਾਵਾਂ, ਬਿਣ ਪਾਣੇ ਕੇ ਨਾਏ ਕਰੀ, ਜੇਤੀ ਸਿਰਠ ਉਪਾਈ ਵੇਖਾ, ਬਿਣ ਕਰਮਾ ਕੇ ਮਿਲ ਲਈ, ਮਤ ਵਿੱਚ ਰਤਨ ਨਿਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਤਰ ਨਾ ਜਾਈ, ਜੇ ਜੁਗ ਚਾਰੇ ਆਰ ਜਾਂ ਹੋਰ ਦਸਾਉਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਈ, ਚੰਗਾ ਨੌ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤੈਸੋ ਨਦਰ ਨਾ ਆਵਈ ਤਾਂ ਬਾਤ ਨ ਪੁੱਛੈ ਕੇ, ਕੀਟਾਂਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਦੇ, ਤੇਹਾ ਕੋਇ ਨਾ ਸੁਜਈ ਜੇ ਤੈਸ ਗੁਣ ਕੋਇ ਕਰੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਬਲੇ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾਨੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਯੁਗ ਜੁਗਤ ਧਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਤਸੰਤੋ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵਹਿਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ।

ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰ ਤੋਂ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਝੂਠਾ ਨਾ ਖਾਈ ਮੰਨੈ ਜਮ ਕੈ ਸਾਧ ਨਾ ਜਾਈ ਐਸਾ ਨਾਮ ਉਹ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਾਤਸ਼ਾਹ ਪ੍ਰਗਟ ਜਾਈ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵਹੇ ਮੋਖ ਦੁਆਰ ਮੰਨੈ ਪਰਵਾਰੇ ਸਾਧਾਰ ਮੰਨੈ ਤਰੈ ਧਾਰੇ ਗੁਰਸਿੱਖ ਮੰਨੈ ਨਾਨਕ ਪਵਹੇ ਨਾ ਭਿੱਖ ਐਸਾ ਨਾਮ ਉਹ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹੇ ਦਰਗਹਿਮਾਨ ਪੰਚੇ ਸੁਹੇ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੈ ਨਾਹੀਂ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤਬਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭ ਨਾ ਲਿਖਿਆ ਗੁੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀਆਓ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਗ ਜਾਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਯੋਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਹਨ ਲਿਵਲਾਈ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਟ ਅਤਿਅਕ ਮਾਹੀ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪਖ ਖਾਹੇ ਅਸੰਖ ਨਿੰਦਕ ਸਿਰ ਕਰਹੀ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਤਾਭ ਅਗਮ ਅਗਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਵਾਣ ਅਖਰਾ ਸਰਸਨ ਯੋਗ ਵਖਾਣ ਜਿਨੇ ਲਿਖੇ ਤੈਸ ਸਿਰ ਨਾਹੀ ਜੈ ਫੁਰਮਾਏ ਦਿਵਤ ਪਾਏ ਜੇਤਾ ਕੀਤਾ ਤੇਤਾ ਨਾਉ ਬਿਣ ਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਣ ਦੇ ਬਾਣੀ ਤੋਂ ਤੈਲ ਤਰਸੋ ਫੇ ਮੂਹ ਤੋਂ ਬਲੀਕੀ ਕੱਪੜ ਹੋਏ ਦੇ ਸਾ ਬੂਣ ਲਈਆ ਉਹ ਧੋਏ ਭਰੀਐ ਮਤ ਬਾਬਾ ਕਾ ਸੰਗ ਉਹ ਧੋਪੈ ਨਾਵੈ ਕਾ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵਾ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰ ਉੱਤੀ ਮਹਾਂ ਕਵਣ ਜਿਤ ਵਾਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਭਗਤ ਨਾ ਪਾਇਓ ਕਾਦੀਆਂ ਜੇ ਲਿਖਣ ਲਈ ਕੁਰਾਣ ਸਿਤ ਵਾਰ ਨਾ ਜੋਗੀ ਜਾਣੇ ਰੁੱਤ ਮਹਾਂ ਨਾ ਕੋਈ ਜਾ ਕਰਦਾ ਸਿਰ ਠੀਕ ਹੋ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ ਕਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਹੋ ਗਏ ਨਾਨਕ ਜੇ ਕੋ ਆਪਾਂ ਜਾਣੇ ਅੱਗੇ ਗਿਆ ਨਾ ਸੋਹੈ
पाताला पाताल लख आकाश आकाश उड़ पुड़क भाल थके वेद कह निकवात सहस अठारह कह निकेबा सलू पतात लेखा होए तो लिखी है लेखा होए विनाश नानक वड्डा आखी है आपे जाने आप सालाही साला इति सुरत न पाइया नदियां तबह पवहे समुद न जानी है समुद सा सुल्तान ग्रह सिति माल तन कीड़ी तुलना होगनी जे तिस मनो न विसरहे अंत न शक्ति गण न अंतो अंत न करण देण न अंतो अंत न वेखण सुन न अंतो अंत न जप क्या मन मंत अंत न जापै किता आकार अंत न जापै पारावार अंत कारण किते बिल लाही ताके अंत न पाए जाहे अंत न जाने कोई बहुता कहिए बहुता होए वड्डा साहेब ऊंचा थाऊं ऊंचे ऊपर ऊंचा नाऊं ये बड़ ऊंचा हुए कोए ते सूचे को जाने सोए जे बड़े आप जाने आप नानक नदरी करमी दात।

ஆரியமுல் பாரியமுல் பண்டார் அமுல்லாவே முல ஜாஹி முல் பாஹி முல் சுமாஹி முல் தர்ம முல் தீபான முல் தொல் முல் பருவான் அமுல் பக்ஷீஷ அமுல் நிசான முல் கர்ம முல் பெருமான முல்லு முல் அக்கணாயி ஆக்கிரஹில் விலாய் ஆக்கை வீத பாட் புராணு ஆக்கை படை கரை வக்கியானு ஆக்கை பரமே அக்கைந்து ஆக்கை கோபித கோவிந்த ਆਖੇ ਈਸ਼ਰ ਆਖੇ ਸਿੱਧ ਆਖੇ ਗੀਤੇ ਗੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਗੀਤੇ ਕਹਿ ਕਹੇ ਉੱਠ ਉੱਠ ਜਾਹੇ ਤੇ ਗੀਤੇ ਹੋਰ ਕਰੇ ਦਾਖ ਨ ਸਖੇ ਕਈ ਕਹੀ ਜੇਵੜ ਭਾਵੈ ਜੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਆ ਸਰਗਾਵਾ ਰੰਗ ਵਾਰ ਸੂਦਰ ਕਿਹਾ ਸੂ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸੋ ਕਹੀ ਅੰਨ ਕੀਤੇ ਗਾਵਣ ਹਾਰੀ ਗਾਵੇ ਤੁਨ ਪਾਉਣ ਪਾਣੀ ਦਾ ਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵਹਿ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੀ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੀ ਗਾਵਹਿ ਇੰਦਰ ਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੀ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਪਰਾਰੇ ਗਾਵਨ ਪੰਡਿਤ ਪੜਨ ਰੱਖੀ ਸੁਰ ਜੁਗ ਜੁਗ ਵੇਦਾ ਨਾਲੀ ਗਾਵੇ ਮੋਹਣੀ ਅਮਨ ਮੋਹਣ ਸੁਰਗਾ ਮਛ ਪਾਯਾਲੀ ਗਾਵਨ ਰਤਨ ਉਪਾਏ ਤੇਰੇ ਆਸੜ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵੇ ਕਾਣੀ ਚਾਰੀ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਧਨ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਔਰ ਕੇਤੇ ਗਾਵਨ ਸੇਮੈ ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰੋ ਜਨਸੀ ਮਾਇਆ ਜਿਨੋ ਪਾਈ ਕਰ ਕਰ ਵੇਖੈ ਕੀਤਾ ਪ੍ਰਣਾਮ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਸਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀਤ ਆਦੇਸ਼ ਦਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦੈ ਭੰਡਾਰਨ ਗਟਗਟ ਬਜੈ ਨਾਦ ਆਪ ਨਾਥ ਨਾਥੀ ਸਭ ਜਾਂਕੀਰ ਦਸਿਧ ਅਬਰਸਾਦ ਸੰਜੋਗ ਬਜੋਗਦ ਕਾਰ ਚਲਾਵੈ ਲਿਖਿਆ ਵੈ ਭਾਗ ਆਦੇਸ਼ ਤਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਹੀ ਦਿਨ ਚੱਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ ਜਿਵ ਤਿਸ ਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਹੈ ਵਿਡਾਣ ਆਦੇਸ਼ ਤਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਇੱਕ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀਕਾਰ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਉ ਲੱਖ ਹੋ ਹੈ ਲੱਖ ਹੋਵੇ ਲੱਖ ਵੀਸ ਲੱਖ ਲਗੜਾ ਆਖੀਆਂ ਹੈ ਏਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆਂ ਚੜੀਆ ਹੋਏ ਅਕੀਸ਼ ਸੁਣ ਗੱਲਾਂ ਆਕਾਸ਼ ਕੀ ਗੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਗੂੜੀ ਗੂੜ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸਾ ਜੋਰ ਕਰ ਵਿਖ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਗੀਤੇ ਪਵਨ ਪਾਣੀ ਵੈ ਸੰਤਰ

ਮਹੇਸ਼ ਗੇਤੇ ਬਰਮੇ ਕਾੜਦ ਘੜੀਐ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਗੇਤੇ ਗੇਤੇ ਤੂ ਉਪਦੇਸ਼ ਗੇਤੇ ਅੰਦ ਚੰਦ ਸੂਰ ਕੇਤੇ ਗੇਤੇ ਮੰਡਲ ਲੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਗੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਗੇਤੇ ਰਤਨ ਸਮੁੰਦ ਗੀਤੀਆਂ ਖਾਣੀ ਗੀਤੀਆਂ ਬਾਣੀ ਕੇਤੇ ਬਾਤ ਨਿਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਦਿਸੈ ਨਾਥ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿਸੈ ਘਾੜਦ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਦਿਸੈ ਘੜੀਐ ਸੁਰਾਂ ਸਦਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਦਿਸੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਦਾਕੇ ਰੂਪ ਨ ਕਥਨੇ ਜਾਹੇ ਨਾ ਉਹ ਮਰੈ ਨ ਠਾਗੇ ਜਾਹੀ ਜਿਨ ਕੈ ਰਾਮ ਵਸੈ ਮਨ ਵਾਹੇ ਤਿਥੈ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਗੁਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤੰਤ ਨ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜ ਅਸਾਰ ਜਤ ਪਹਾਰਾ ਤੀਰ ਜਸੁਨਿਆਰ ਹਰਣ ਮਤ ਵੇਦ ਹਥਿਆਰ ਪਾਉ ਖਲਾਗਨ ਤਪਤਾਉ ਪਾਂਡਾ ਪਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਾਤਵ ਦਿਵਸ ਰਾਧ ਦਾਈ ਦਾਇਆ ਖਿਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਜੀ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਸ਼ਬਦ ਸ਼ੰਤ ਪ੍ਰਸਾਦ ਚੱਕਰ ਜੇ ਨਰ ਬਰੰਜਾ ਤੇ ਅਰ ਬਾਦ ਨਹਿਣ ਜੇ ਰੂਪ ਰੰਗ ਅਰ ਦੇਖ ਪੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋ ਜਗ ਜੈ ਕੋਟ ਇੰਦਰ ਨਰਾਣ ਸਾ ਸਹਾਣ ਗਣੇ ਜੈ ਤ੍ਰਿਪਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਾਵ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਯਾਤ ਸ਼ੰਭ ਨਮਸਤਵੰਗ ਅਕਾਲੇ ਨਮਸਤਵੰਗ ਕਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਈ ਨਮਸਤੰਗ ਅਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਰਵਰਗੇ ਨਮਸਤੰਗ ਸਰਗੇ ਨਮਸਤੰਗ ਬਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੀ ਨਮਸਤੰਗ ਅਪਾਰੀ ਨਮਸਤੰਗ ਸੋਈ ਕੈ ਨਮਸਤੰਗ ਨੀ ਕੈ ਨਮਸਤੰਗ ਪੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਦਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਯੋਗੇ ਨਮਸਤੰਗ ਅਰੰਗੇ ਨਮਸਤੰਗ ਅਪੰਗੇ ਨਮਸਤੰਗ ਅਗਮੇ ਨਮਸਤਰਮੇ ਨਮਸਤੰਗ ਜਲਾਸ਼ਰੇ ਨਮਸਤੰਗ ਨਰਾਸ਼ਰੇ ਨਮਸਤੰਗ ਅਜਾਤੀ ਨਮਸਤੰਗ ਅਪਾਤੇ ਨਮਸਤੰਗ ਮਜਬੇ ਨਮਸਤਜਬੇ ਆਦੇਸੰਗ ਆਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮਸ ਨਮੋ ਸਰਬ ਪਾਲੇ ਨਮਸਤਾ ਸੁਦੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਵੇ ਨਮਸਤੰਗ ਸੁਬਨਵੇ ਨਮੋ ਸਰਬ ਗੌਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਲ ਕਾਲੇ ਨਮੋ ਸਰ ਨਮਸਤਾਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ
ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬਧੰਦੇ ਨਮੋ ਵਸਤਾ ਬੰਦੇ ਨਮਸਤੰਗ ਨਰਸਾਕੇ ਨਮਸਤੰਗ ਨਰਭਾਕੇ ਨਮਸਤੰਗ ਨਰਸਾਕੇ ਨਮਸਤੰਗ ਨਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਾਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬਸੋਖੰ ਨਮੋ ਸਰਬਭੋਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਜਾਚਰੀ ਛੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖ ਹੈ ਪੇਖ ਹੈ ਨਾਮ ਹੈ ਕਾਮ ਹੈ ਅਦੇ ਹੈ ਪੇ ਹੈ ਜੀਤ ਹੈ ਪੀਤ ਹੈ ਧਰਮਾਨੰਦ ਦਾਨ ਹੈ ਤਰਬਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਪਰਣ ਹੈ ਅਗੰਜ ਹੈ ਪੰਜ ਹੈ ਚੂਜ ਹੈ ਜੰਜ ਹੈ ਮੀਗਰ ਫੀਕ ਹੈ ਦੰਦ ਹੈ ਬੰਧ ਹੈ ਨਿਰਭੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਅੱਲਾਹ ਹੈ ਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਅਭਾਇ ਗਾਹ ਅਮਾਨ ਹੈ ਨਿਦਾਨ ਹੈ ਨੀਕ ਹੈ ਫਿਰੇਕ ਹੈ ਭੁਜੰਗ ਪ੍ਰਯਾਤ ਸ਼ੰਭ ਨਮੋ ਸਰਬਮਾਨੇ ਸਮਾਧੀ ਨਿਦਾਨੇ ਨਮੋ ਦੇਵ ਦੇਵੇ ਅਭੇਖੀਏ ਭੇਵੇ ਨਮੋ ਕਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਨ ਪਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਦ ਨਾਦੇ ਨਮੋ ਪਨ ਪਾਨੇ ਨਮੋ ਬਦ ਬਾਦੇ ਅਨੰਗੀ ਅਨਾਮੇ ਸਮਾਧੀ ਸਰੂਪੇ ਬਰਭੰਗੀ ਪਰਮਾਥੇ ਸਮਾਧੀ ਬਭੂਤੇ ਕਲੰਕ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਯੋਗ ਯੋਗੇਸ਼ਵਰੰਗ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਹਿਰਦੇ ਨਮੋ ਸਸਤ੍ਰ ਪ੍ਰਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀਏ ਪਰਮੀ ਭੋਗੀਏ ਭੁਗਤੇ ਨਮੋ ਯੋਗ ਯੋਗੇਸ਼ਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਗਰੂਰ ਕਰਮੇ ਨਮੋ ਪ੍ਰੇਤਾ ਪ੍ਰੇਤ ਦੇਵ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਸ਼ਾਂਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਸ਼ਨਾਨੇ ਨਮੋ ਮੰਤਰ ਮੰਤਰੰਗ ਨਮੋ ਯੰਤਰ ਯੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਬੰਗ ਪ੍ਰਣਾਸੀ ਅਨੂਪੇ ਰੂਪੇ ਸਮਾਪਤਲ ਨਿਵਾਸੀ ਸਦਾ ਸਿੱਧਦਾ ਬੁੱਧਦਾ ਬਿਰਧ ਕਰਤਾ ਅਦ ਉਰਦ ਅਰਧੰਗ ਅਗੰਗੋ ਗਾਰਤਾ ਪਰੰਗ ਪਰਮ ਪਰਮੇਸ਼ਵਰੰਗ ਪ੍ਰੋਚ ਪਾਲੰ ਸਦਾ ਸਰਬਦਾ ਸਿੱਧਦਾਤਾ ਦਿਆਲੰ ਅਸ਼ੇਦੀ ਅਭੇਦੀ ਅਨਾਮੰਗ ਕਾਮੰਗ ਸਮਸਤ ਉਪਰਾਜੀ ਸਮਸਤਾਸ ਦਾਮੰਗ ਤੇਰਾ ਜੋਰ ਚਾਚਰੀ ਸ਼ੰਭ ਜਲਿਆਂ ਤਲਿਆਂ ਪੀਤਾ ਬੇਹੈ ਪ੍ਰਭੂਆਂ ਜੂਹਾਂ ਦੇ ਸਭੇ ਸੈ ਭੁਜੰਗ ਪ੍ਰਯਾਤ ਸ਼ੰਭ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਵਮਾਨੇ ਸਮਾਧੀ ਨਦਾਨੇ ਨਮਾਸੂੰਗ ਨਰਨਾਥੇ ਨਮਾਸੂੰਗ ਪਰਮਾਥੇ ਨਮਾਸੂੰਗ ਗੰਜੇ ਨਮਾਸੂੰਗ ਪੰਜੇ ਨਮਾਸੂੰਗ ਅਕਾਲੇ ਨਮਾਸੂੰਗ ਅਪਾਲੇ ਨਮੋ ਸਰਵਦੇਸੇ ਨਮੋ ਸਰਵਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਾਂ ਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਬ ਗ੍ਰਿਸੰਗ ਨਮੋ ਸਰਬ ਰੰਗੇ ਦਰਭੰਗੀ ਅਣੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਬੀਜੇ ਸਮਾਧੰ ਪ੍ਰਸਿਜੇ ਗਰਭਾਲੰਗ ਸਰੂਪੇ ਕੋ ਗਰਭੰਗ ਪ੍ਰਣਾਸੀ ਸਦਾ ਸਰਬਦਾ ਆਰਿਦ ਸਿਧੰਗ ਨਿਵਾਸੀ ਚਰਪਟ ਛੰਦ ਦਵ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਜਲ ਭੋਗੇ ਜਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਖ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਪਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰਗ ਸਰਬੰਗ ਭੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਛੰਦ ਦਵ ਪ੍ਰਸਾਦ ਆਦਿ ਰੂਪਨ ਆਦਿ ਮੂਰਤ ਯੋਨ ਪੁਰਖ ਅਪਾਰ ਸਰਬਮਾਨ ਤਰਮਾਨ ਦੇਵਾ ਪੇਵਾਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਗੋਪਨ ਕਾਲੂ ਜਤਰ ਤਤਰ ਵਿਰਾਜੀ ਅਵਧੂਤ ਰੂਪ ਪ੍ਰਸਾਦ ਨਾਮ ਠਾਮਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਜੋ ਨਾਦ ਸੇਖ ਦੇ ਸੌਰ ਨਾ ਪੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਈ ਫੈਲੇ ਵਨ ਰਾਗ ਨਾਮ ਕਾਮ ਹੀਨ ਪੇਖਤ ਦਾਮ ਹੁਨੇ ਜਾਹੀ ਸਰਬਮਾਨ ਸਰਬਧਰਮਾਨ ਸਦੈਵ ਮੰਤ ਤਾਹੀ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖਿਲ ਖਿਲ ਖਿਲ ਖਿਲ ਅਨੰਤ ਕੁਬਰੇਕ ਦੇਵ ਪੇਵ ਨਾ ਜਾਨੀ ਜੇ ਬੇਦੁਰਗ ਦੇਵ ਰੂਪ ਰੰਗ ਨਾ ਜਾਤ ਪਾਸ ਜਾਨੀ ਕੇ ਜੇਵ ਕਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਵਹੀਨ ਜਕਰ ਬਕਰ ਫਿਰੇ ਚਦਰ ਜਾਕ ਮਾਨ ਹੀ ਪ੍ਰਦੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੇ ਜਾਪ ਆਦਿ ਦੇਵ ਅਨਾਦ ਮੂਰਤ ਥਪ ਸਭ ਜੇ ਥਾਪ ਪਰਮ ਰੂਪ ਵਨੀਤ ਮੂਰਤ ਪੂਰਨ ਪੁਰਖ ਪਾਰੂ ਸਰਵ ਵਿਸ਼ਵ ਰਚਿਓ ਸੁਯੰ ਪਵਗਣ ਭੰਜਨ ਹਾਰ ਕਾਲ ਹੀਨ ਕਲਾ ਸੰਜੋਤ ਅਕਾਲ ਪੁਰਖ ਦੇਸ
ਧਰਮ ਧਾਮ ਸੁ ਬਰਮ ਰਹਿਤ ਅਭੂਤ ਲਖ ਅਭੇਸ ਰੰਗ ਰਾਗ ਨ ਰੰਗ ਜੈ ਤੈ ਜਤ ਬਹੁਤ ਨਾਮ ਗਰਭ ਗੰਜਨ ਦੋਸ਼ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਇਕ ਪੁਰਖ ਬਤੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਅਸੂਤ ਅੰਗਹੀਨ ਅਪੰਗ ਅਨਾਤਮ ਏਕ ਪੁਰਖ ਅਪਾਰੂ ਸਰਵ ਲਾਇਕ ਸਰਵ ਕਾਇਕੋ ਸਰਵ ਕੋਪਰਤ ਪਾਰੂ ਸਰਬਗੰਤਾ ਸਰਬਹੰਤਾ ਸਰਬਧਿਆਨ ਪੇਖ ਸਰਬਸ਼ਾਸਤ੍ਰ ਨ ਜਾਨੀ ਜੇ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨੈਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨ ਆਵਈ ਬਹੁ ਚਿਤ ਮਦ ਪਾਰ ਛੰਦ ਦਵ ਪ੍ਰਸਾਦ ਗੁਣ ਗਨ ਉਧਾਰ ਮਹਿਮਾ ਪਾਰ ਆਸਨ ਭੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾਸ਼ ਆ ਜਾਨ ਬਾਹ ਸ਼ਾਹਨ ਸ਼ਾਹ ਰਾਜਾਨ ਰਾਜ ਪਾਨਨ ਪਾਨ ਦੀਵਾਨ ਦੀਪ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਕਾਨ ਰੰਕ ਕਾਲਨ ਕਾਲ ਅਨਭੂਤ ਅੰਗ ਆਪਾਪ ਅੰਗ ਗਤਮਿਤ ਪਾਰ ਗੁਣਗਨ ਉਧਾਰ ਮੁਨਗਨ ਪ੍ਰਣਾਮ ਨਿਰਭੈ ਕਾਮ ਆਤ ਦੁਤ ਪ੍ਰਚੰਡ ਮਿਤ ਗਤ ਅਖੰਡ ਅਲਿਸ ਕਰਮ ਅਦ੍ਰਿਸ ਧਰਮ ਸਰਬ ਪ੍ਰਣਾਡਿਆ ਆਣ ਡੰਡ ਬਾਡਿਆ ਜਾਚਰੀ ਛੰਦ ਦਵ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰਿ ਬਾਰੀ ਹਰਿਅੰਗ ਹਰਿਅੰਗ ਨਿਰਨਾਮੇ ਕਾਮੇ ਭੁਜੰਗ ਪ੍ਰਯਾਤ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੀ ਚਤੁਰ ਚਕਰ ਜਾਨੀ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨਿਆ ਚਤੁਰ ਚਕਰ ਦਾਨਿਆ ਜਾਜਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਹੀ ਅਜਨਮੰਗ ਅਜਾਈ ਨਾ ਚਿਤਰੈ ਨ ਮਿੱਤਰੈ ਪਰਿਆ ਪਵਿੱਤਰੈ ਪ੍ਰਤੀਸਾ ਦੀਸਾ ਦ੍ਰਿਸਾ ਕ੍ਰਿਸਾ ਭਗਵਤੀ ਛੰਦ ਦਵ ਪ੍ਰਸਾਦ ਕਥਤੇ ਕਿਆ ਸਜ ਦੇਸੈ ਕਿਆ ਪਿਜ ਬੇਸੈ ਕਿਆ ਗੰਜ ਕਰਮੈ ਕਿਆ ਪੰਜ ਪਰਮੈ ਕਿਆ ਪਿਜ ਲੋਕੈ ਕਿਆ ਦਿੱਤ ਸੋਕੈ ਕਿ ਅਵਧੂਤ ਵਰਣੈ ਕਿ ਬਿਭੂਤ ਕਰਨੈ ਕਿ ਰਾਜੰਗ ਪ੍ਰਭਾਏ ਕਿ ਧਰਮੰਗ ਤੁਜਾਏ ਕਿਆ ਸੋਕ ਵਰਣੈ ਕਿ ਸਰਬਾ ਪਰਣੈ ਕਿ ਜਗਤੰ ਕ੍ਰਿਤੀਐ ਕਿ ਸਤਰੰਗ ਸਤਰੀਐ ਕਿ ਬ੍ਰਹਮੰਗ ਸਰੂਪੈ ਕਿ ਅਨੁਪਮ ਰੂਪੈ ਕਿ ਆਦਿ ਦੇਵੈ ਕਿ ਆਪ ਪੇਵੈ ਕਿ ਚਿਤਰੰਗ ਵਹੀਨੈ ਕਿ ਕਹਿ ਦੀਨੈ ਕਿ ਰੋਜੀ ਰਜਾ ਕਰੀ ਮਿਰਹਾ ਕਹਿ ਕਿ ਪਾਕ ਬਿਆ ਵਹਿ ਕਿ ਗੈ ਬੁਲ ਗੈ ਵਹਿ ਕਿ ਆਪ ਬੁਲ ਗੁਨਾਹੈ ਕਿ ਸ਼ਾਨ ਸ਼ਾਇ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਰਹਿੰਦੈ ਕਿ ਰਾਜ ਕਰੀਮੈ ਕਿ ਕਰਮੰ ਕਰੀਮੈ ਕਿ ਸਰਬੰਗ ਦਲੀ ਹੈ ਕਿ ਸਰਬਤ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਵਤਰ ਮਾਨੇ ਹੈ ਕਿ ਸਰਵਤਰ ਦਾਨੇ ਹੈ ਕਿ ਸਰਵਤਰ ਗਾਉਣੇ ਕਿ ਸਰਵਤਰ ਪਾਉਣੇ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਪੇਸਾ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨਾ ਕਿ ਸਰਵਤਰ ਲੀਨਾ ਕਿ ਸਰਵਤਰ ਜਾਹੋ ਕਿ ਸਰਵਤਰ ਪਾਹੋ ਕਿ ਸਰਵਤਰ ਦੇਸਾ ਕਿ ਸਰਵਤਰ ਪੇਸਾ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਪੇਖੀ ਕਿ ਸਰਵਤਰ ਪੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਦਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਪੇਸਾ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਪੇਖੀ ਕਿ ਸਰਵਤਰ ਪੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਪੇਸ ਹੈ ਕਿ ਸਰਵਤਰ ਮਾਨੇ ਸਦੈਵ ਪ੍ਰਧਾਨ ਆਏਂਗੇ ਸਰਵਤਰ ਜਾਪਿਆਂਗੇ ਸਰਵਤਰ ਥਾਪਿਆਂਗੇ ਸਰਵਤਰ ਭਾਨ ਆਏਂਗੇ ਸਰਵਤਰ ਮਨ ਆਏਂਗੇ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਬੰਗ ਕਲੀਮੈ ਕਿ ਬਰਮੰਗ ਫੀਮੈ ਕਿ ਆਕਲੋ ਲਾਮੈ ਕਿ ਸਾਹਿਬ ਕਲਾਮੈ ਕਿ ਉਸਨੋ ਵਜੂਆ ਤਮਾਮ ਰਜੂਆ ਹੈ ਮੇਸੋ ਸਲਾਮੈ ਸਲੀ ਕਦਮ ਦਾਮੈ ਗਨੀ ਵਲ ਸਕਸਦਾ ਗਰੀ ਵਲ ਬਰਸਦਾ ਬਲੰਦਨ ਮਕਾਨੈ ਜਮੀਨ ਵਲ ਜਮਾਨੈ ਤਮੀਰ ਵਲ ਤਮਾਮੈ ਰਜੂ ਵਲ ਨਦਾਨੈ ਹਰੀ ਫੁਲ ਜੀਮੈ ਰਜਾ ਕਿ ਜਕੀਨੈ ਨੇਕਲ ਤਰੰਗੈ ਪੇਦੈ ਪੰਗੈ ਆਜੀ ਜਲ ਨਿਵਾਜ ਹੈ ਗਨੀ ਮੁਲਕ ਰਾਜ ਹੈ ਨਿਰੋਗਤ ਸਰੂਪ ਹੈ ਤ੍ਰਮੁਕਤ ਬਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਜੋਗਤ ਸੁਦਾਇ ਸਦੈਵ ਸਰੂਪ ਹੈ ਬੇਦੀ ਅਨੂਪ ਹੈ ਸਮਾਜ ਤੋਂ ਬਰਾਜ ਹੈ ਸਦਾ ਸਰਬਸਾਜ ਹੈ ਸਮਾਜ ਤੋਂ ਸਲਾਮ ਹੈ ਸਦੈਵ ਕਾਮ ਹੈ ਨਿਰਬਾਧ ਸਰੂਪ ਹੈ ਗਾਧ ਹੈ ਅਨੂਪ ਹੈ ਓ ਅੰਗਾਧ ਰੂਪ ਹੈ ਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਦੇ ਅਗੰਜੇ ਅਗਾਦੇ ਸੁਭੰਗ ਸੁਰਭਾਗੇ ਸੁ ਸਰਬਾਨ ਰਾਗੇ ਤ੍ਰਿਭੁਗ ਸਰੂਪ ਹੈ ਸਜੈ ਸੁਦੈਂਗ ਨਰਕੰ ਪ੍ਰਣਾਸ ਹੈ ਪ੍ਰਥਿਉਲ ਪ੍ਰਵਾਸ ਹੈ ਨਿਰੋਗਤ ਪ੍ਰਵਾਹ ਹੈ ਸਦੈਵ ਸਦਾ ਹੈ ਵਿਭੁਕਤ ਸਰੂਪ ਹੈ ਪ੍ਰਜੋਗਤ ਅਨੂਪ ਹੈ ਨਿਰੋਗਤ ਸਦਾ ਹੈ ਵਿਭੁਕਤ ਪ੍ਰਵਾਹ ਹੈ ਅਨੋਗਤ ਸਰੂਪ ਹੈ ਪ੍ਰਜੋਗਤ ਅਨੂਪ ਹੈ ਚਾਚਰੀ ਛੰਦ
ਅਭੰਗ ਹੈ ਨਾਂਗ ਹੈ ਪੀਖ ਲੀਖ ਹੈ ਪਰਮੈ ਕਰਮੈ ਨਾਦ ਜੁਗਾਦੈ ਜੈ ਬੈ ਬੂਧੈ ਦੂਧੈ ਨਾ ਸਬਦਾ ਸਤੰਦ ਬੰਧੈ ਅਭਗਤ ਹੈ ਬਿਰਗਤ ਹੈ ਨਾਸ਼ ਹੈ ਪ੍ਰਕਾਸ਼ ਹੈ ਨਿਚਿੰਤ ਸੁਨਿੰਤ ਲਿਖ ਦਿਖ ਹੈ ਲੀਖ ਹੈ ਪੀਖ ਹੈ ਟਾਹ ਗਾਏ ਸੰਭੈ ਕਮ ਹੈ ਨੀ ਲੈਣਾ ਦੈ ਅਨਿਤ ਸੁਨਿਤ ਹੈ ਜਾਤ ਆਜਾਦ ਹੈ ਚਰਪਟ ਛੰਦ ਤਗ ਪ੍ਰਸਾਦ ਸਰਵੰਗ ਹੰਤਾ ਸਰਵੰਗ ਗੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣ ਸਰਵੰਗ ਪ੍ਰਾਣ ਸਰਵੰਗ ਕਰਮੰਗ ਸਰਵੰਗ ਧਰਮੰਗ ਸਰਵੰਗ ਯੁਗਤਾ ਸਰਵੰਗ ਮੁਗਤਾ ਰਸਾਵਲ ਛੰਦ ਤਗ ਪ੍ਰਸਾਦ ਨਮੋ ਨਿਰਕ ਨਾਸ਼ ਸਦੈ ਵੰਗ ਪ੍ਰਕਾਸ਼ ਅਨੰਗੰਗ ਸਰੂਪੇ ਭੰਗੰਗ ਬਭੂਤੇ ਪਰਮਾਤਿੰਗ ਪਰਮਾਤੀ ਸਦਾ ਸਰਵ ਸਾਥੀ ਅਗਾਧ ਸਰੂਪੇ ਨਿਰਵਾਦ ਬਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੁੱਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸ੍ਰੀ ਕਾ ਮਿਤੋ ਮੀ ਕਾਇ ਸਦੈਵੰ ਪ੍ਰਵਾਹ ਜੈ ਅਜਾਇ ਭਗਵਤੀ ਸ਼ੰਦ ਦਾ ਪ੍ਰਸਾਦ ਕੇ ਜਾਹਰ ਜੂਰ ਹੈ ਕਿ ਹਾਜ਼ਰ ਹਜੂਰ ਹੈ ਮੇਸਲ ਸਲਾਮ ਹੈ ਸਮਾਲ ਤਿਲਕ ਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨਾਲ ਜਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜ਼ੀ ਦਹਿੰਦਾ ਹੈ ਕਿ ਰਾਜ ਗ੍ਰਹਿੰਦਾ ਹੈ ਕਰੀਮਲ ਕਮਾਲ ਹੈ ਕਿ ਉਸ ਨਾਲ ਜਮਾਲ ਹੈ ਗਨੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀ ਫੁਲ ਸਗਨ ਹੈ ਹਰਾ ਸਿਲ ਬਕਨ ਹੈ ਗਲੰਕ ਪ੍ਰਣਾਸ ਹੈ ਸਮਾਲ ਤੁਲ ਨਿਵਾਸ ਹੈ ਅਗੰਜਲ ਗਨੀਮ ਹੈ ਰਿਆਇ ਗ੍ਰਹੀਮ ਹੈ ਸਮਾਲ ਤੁਲ ਜਵਾਹ ਹੈ ਕਿ ਸਾਹਿਬ ਗ੍ਰਹਿ ਹੈ ਗਨਕ ਪ੍ਰਣਾਸ ਹੈ ਬੈਸ ਤੁਲ ਨਿਵਾਸ ਹੈ ਕਿਸਰ ਵੱਲ ਗਵਾਨਾ ਹੈ ਮੀਸ ਵੱਲ ਵਨ ਹੈ ਤਮਾਮਲ ਤਮੀਜ਼ ਹੈ ਸਮਾਲ ਤਲ ਅਜੀਜ ਹੈ ਪਰੰਗ ਪਰਮੀਸ ਹੈ ਸਮਾਲ ਤਲ ਅਜੀਜ਼ ਹੈ ਅਧੀਸਲ ਅਲੇਖ ਹੈ ਮੀਸ ਵੱਲ ਅਭੇਖ ਹੈ ਜਮੀਨ ਵੱਲ ਜਮਾ ਹੈ ਮੀਕ ਵੱਲ ਮਾਹ ਹੈ ਕਰੀਮਲ ਕਮਾਲ ਹੈ ਜਦੋਂ ਜਮਾਲ ਹੈ ਕਿ ਅਚਲੰਗ ਰੰਗ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਤੋ ਭਭੂਤ ਹੈ ਕਿ ਮਤੋ ਪਸਾ ਹੈ ਕਿ ਆਤਮ ਪ੍ਰਵਾਹੇ ਕਿ ਅਚਲੰਗ ਨੰਗ ਹੈ ਕਿ ਮਤੋ ਅਪਾਂਗ ਹੈ ਮਦ ਪਾਰ ਛੰਦ ਤਗ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ ਹਰ ਬਰਿਆ ਗੰਜ ਹਰ ਨਰ ਪ੍ਰਭੰਜ ਆਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰਿਆ ਖਾਂਡੂ ਪਰ ਨਰਿਆ ਮਾਂਡੂ ਗਨ ਪਵਨਾਸ਼ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਆਨ ਸ਼ਿਜ ਅੰਗ ਆਸਨ ਅਪਾਂਗ ਉਪਮਾ ਪਾਰਗਤ ਮਿਤ ਉਦਾਰ ਜਲ ਸਲ ਮੰਡ ਦੇਸ ਬਿਸ ਪਾਂਡ ਜਲ ਸਲ ਮਹੰਤ ਦੇਸ ਬਿਸ ਬੇਅੰਤ ਵਨ ਪਵਨ ਆਸੁ ਤ੍ਰਿਤ ਤਰ ਤੁਰਾਸ ਆ ਜਾਨ ਬਾਹ ਇਕ ਸਦਾਹ ਓਂਕਾਰ ਆਦਿ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਗੁਰ ਗੁਰ ਪ੍ਰਣਾਮ ਜਿ ਚਰਨ ਨਾਮ ਅੰਸ਼ ਜਗਾਤ ਅਜ ਜਿਨਵਾਤ ਅੰਚਨ ਜਗਾਤ ਅੰਦਰੰਜ ਬਾਤ ਅਣਟੁੱਟ ਭੰਡਾਰ ਅਣਠਟ ਅਪਾਰ ਅਡੀਠ ਧਰਮ ਅਤ ਟੀਠ ਕਰਮ ਅਣ ਪ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਦਵ ਪ੍ਰਸਾਦ ਕਰੁਣਾਲਿਆ ਹੈ ਹਰ ਗਾਲਿਆ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਵ ਵਾਰਣ ਹੈ ਦ੍ਰਿਦ ਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਵੰਗ ਪਰ ਹੈ ਸਰਵੰਗ ਕਰ ਹੈ ਸਰਵਸ ਹੈ ਸਰਵਨਾਸ ਹੈ ਕਰੁਣਾ ਕਰ ਹੈ ਵਿਸਵੰ ਪਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡ ਸਹਿ ਖਲਖੰਡ ਸਹਿ ਪਰਤੇ ਪਰ ਹੈ ਕਰੁਣਾ ਕਰ ਹੈ ਜਪਾ ਜਪ ਹੈ ਦਪਾ ਦਪ ਹੈ ਕ੍ਰਿਤਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਧਰਣੀ ਦ੍ਰਿਤ ਹੈ ਅਮਰਦੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸ਼ਵੰਪਰ ਹੈ ਕਰੁਣਾਲਿਆ ਹੈ ਨਿਰਭਨਾਇਕ ਹੈ ਸਰਵਪਾਇਕ ਹੈ ਭਾਵ ਪੰਜਨ ਹੈ ਅਰਗੰਜਨ ਹੈ ਰਿਪਦਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਦਾ ਹੈ ਪਰਮਾਤਮਾ ਹੈ ਸਰਬਾਤਮਾ ਹੈ ਆਤਮ ਵਾਸ ਹੈ ਜਸ ਕੇ ਜਾਸ ਹੈ ਭੁਜੰਗ ਪ੍ਰਯਾਤ ਛੰਦ ਨਮੋ ਸੂਰਯ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੀ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਧਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰਗ ਬਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਗ ਬੰਕੇ ਬੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਰਮੇ ਪੂਜਾ ਏਕ ਸ਼੍ਰੀ ਛੰਦ ਅਜਯ ਲਯ ਭਯ ਭੈ ਪੂਜੂ ਨਾਸ ਕਾਸ ਗੰਜ ਪੰਜ ਲਖ ਪਖ ਗਾਲਿਆ ਲੇਖ ਪੇਖ
अनाम काम घाटा न थी परमाथि अजूनी अमोनी न रागे न रंगे न रूपे न रेखे गर्मंग बर्मंग गंजे लेखे पुजंग प्रयात शंभ नमास्तल परनामे समास्तल परनाशे गंजलो नामे समास्तल निवासे नृगामंग विभूते समास्तल स्वरूपे गो कर्मंग प्रणाशी सुधर्मंग विभूते सदा सचदानंद सतरंग प्रणाशी गणिमल गनिंदा समास्तल निवासी जैव विभूते जैव गणिमय हरियं करियं गणिमल रहीमय चतर चक्र वरती चतर चक्र भुगते सुजम पव शुभंग सर्वदा सर्व जुगते दुकालंग प्रणाशी दयालंग स्वरूपे सदांग संगे अपंगंग विभूते चतर्चक्र वर्ति चतर्चक्र भुगते सुयंभव शुभम सर्वदा सर्वजुगते दुकालिंग प्रणाशी दयालंग स्वरूपे सदांग संगे अपंगंग विभूते सतनाम श्री वाहिगुरु साहिब जीयो ताव प्रसाद सवैये को अंकार सदगुरु प्रसाद श्रावक शुद्ध समूह सदान के देख प्रयोग कर जो जति के ताव प्रसाद सवैये पातशाही दसवीं श्रावक शुद्ध समूह सुधान के देख प्रयोग कर योग जति के सूर सुरार्दन शुद्ध सुधारिक संत समूह अनेक मति के सारे ही देश को देख रहे हो मात को न देखित प्राण पति के श्री भगवान की भाई कृपा हूं ते एक रति बिन एक रति के माते मतंग जरे अर संग अनूप तंग सुरंग सवारी गोड दुरंग गुरंग से गुरु से पौन के गौन को जात नवारी बारी बयान के बहु बली वजन आवश्य जात विचारी ते पाए तो काम पाए भूपत हंत गुरंग पाए पदारी जीत फिर सब देश दसान को बाजत ढोल मृदंग नगारी गुंजत गऊड़ अगजान के सुंदर हंसत है हजराज हजारी भूत भविख भवान के भूपत कौन गने नहीं जात विचारी सरी पत सरी भगवान भजे बने अंत को अंत के धाम सुधारी तीर्थ नहान उदय दमदान सुसंजम नेमन एक बसेखा वेद पुराण कदेव पुराण जमीन जवान सुबान कपेखा पौन आहार जति जसदार सब सुब चार हजार के देखा सरी भगवान भजे बन भूपत एक रति बन एक न लेखा शुद्ध सपा दुरंत दबाह सुशासना दुर्जान दलेंगे पारी गुमान परे मन मैं कारु पर्वत पंखा ले नहा लेंगे तोर अरीन मरोर मवासन माध्यम दंगन मान मलाएंगे सरी पद सरी भगवान कृपा बहनो त्याग ज्ञान निदान चलेंगे वीर पार बटे परे हार बचारे सार की धार बछैया दूर तदेश मलिंद मवासन मातक जान के मान मलैया गढ़ गड़ान को तोड़न हार सुबादनी जगचार लोइया साहिब श्री सब को सरनायक जाच कनेक एक दवैया दानव देव नंद राजर भूत भगवान जपेंगे जीव जते जल में सल मैं बली पर मैं सब साप तपेंगे पुन प्रतापन बाढ़ जाने बापन के बहु पुंज खपेंगे मान वेंद्र जंद्र राधव जंतर लोक राज करेंगे कोट स्नान गजान अनेक स्वंबर साज भरेंगे जय नर सरिपद के बरस हैं पाग दे नर फेर न दे धराएंगे कहाँ पहो जो दो लोचन मुंद गए बैठ रहे हो भग ध्यान लगायो न हाथ फिरो लिए सात समुद्र न लोग गए उपर लोग गवायो बात की हो बख्यान सो बैठ गए ऐसे ही ऐसे सुबह सब आयो साज कहो सुन ले हो सब जिन प्रेम की उतनी प्रभ पायो काहू ले पाहन पूज धरियो सिर काहू ले लिंग घरे लटकायो काहू लख्यो हर बाजी दिशा मैं काहू पिछा कोशी सुनवायो

ਕਉ ਬਦਾਨ ਕੋ ਪੂਜਿਤ ਹੈ ਬਸ ਕਉ ਮਿਰਦਾਨ ਕੋ ਪੂਜਨ ਤਾਇਓ ਗੁਰ ਕਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਜੀ ਚਾਉ ਪਈ ਸਾਹਿਬ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਜਾਓ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ ਹਮਰੇ ਦੁਸ਼ਟ ਸਭ ਤੁਮ ਘਾਵਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਵਸੈ ਮੋਰੁ ਪਰਿਵਾਰਾ ਸੇਵਕ ਸਿੱਖ ਸਭ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਆ ਸਭ ਬੈਰਨ ਕਵਾਜ ਸਿੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸ਼ਾਡ ਕੋਈ ਅਬਰ ਨ ਧਿਆਉਂ ਜੋ ਅਬਰ ਜਾਉਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਬਰਿਆ ਮਰਨ ਕਾਲ ਕਾ ਦਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਬਚਾ ਸਰੀ ਹਸਤੋ ਜੂ ਕਰਿਓ ਰੱਛਿਆ ਰਾਖ ਲਿਓ ਮੋਇ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋਂ ਪੁਰੀ ਚਤੁਰਦਰ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਭ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਆ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਦਰਨ ਕੋ ਪਲਮੋ ਵਧ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੂੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਬਟ ਬਟ ਕੀ ਜਾਣੈ ਜਬ ਉਦ ਕਰਖ ਕਰਿਆ ਕਰ ਤਾਰਾ ਪ੍ਰਜਾ ਦਰਤ ਤਬ ਦੇ ਅਪਾਰਾ ਜਬ ਆ ਕਰਖ ਕਰ ਤੋ ਕਵਹੂੰ ਤੁਮ ਮੈਂ ਮਿਲਤ ਦੇ ਦਰ ਸਭ ਹੂੰ ਜੇ ਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਅਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦਿ ਨੀਲ ਨਾਦ ਸੰਭ ਦਾ ਕਾ ਮੂੜ ਜਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਂ ਕਉ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਂਦੀਪ ਕਉ ਕਰ ਸਦਾ ਸੇਵ ਨਿਰੰਕਾਰ ਕਾ ਜੀਵਤ ਨੈ ਪੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿਨ ਭਿਨ ਦੇਤੀ ਤੁਮਰਾ ਲਖਣਾ ਜਾਏ ਪਸਾਰਾ ਕਿਹੇ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸਿਧ ਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਵ ਬੈਠਾ ਕਹੂੰ ਸਿਮਟ ਪਇਓ ਸੰਕਰ ਕਿਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵ ਆਦਿ ਜੁਗਾਦ ਸਰੂਪ ਸੁਜੰਪਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਉਭਾਰਿਆ ਸਿੱਖ ਸੰਗਰੋ ਦੁਸ਼ਟ ਜਿਤੇ ਉਠ ਵਧ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੋਈ ਤਵ ਸਰਣੀ ਭਰੇ ਦਿਨ ਕੇ ਦੁਸ਼ਟ ਦੋਤਾ ਹੈ ਮਰੇ ਪੁਰਖ ਜਵਨ ਭਗ ਭਰੇ ਤਿਹਾਰੇ ਦਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਡਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹੈ ਰਹੋ ਤਾਂ ਕੇ ਦਾਪ ਤਨ ਕਮੋ ਹਰਿਓ ਰਿਧ ਸਦਕਰਮ ਸਭ ਹੋਈ ਦੁਸ਼ਟ ਸ਼ਾਸ ਸਗਨ ਕੋਈ ਏਕ ਵਾਰ ਜੰਤ ਮੈਂ ਸੰਭਾਰਾ ਕਾਲ ਫਾਸ ਤੇ ਤਾਂ ਉਬਾਰ ਜਿਨ ਨਰ ਨਾਮ ਤਿਹਾਰ ਕਹਾ ਦਾਰਦ ਦੁਸ਼ਟ ਦੋਖ ਦੇ ਰਹਾ ਖੜ ਗਿਰਮ ਸਰਨ ਤਿਹਾਰੀ ਆਪ ਹਾ ਗਲਿਓ ਬਾਰੀ ਸਰਬਠਾ

ਆਈ ਦੁਸ਼ਟ ਦੁੱਖ ਤੇ ਲਿਓ ਬਚਾਈ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਦਾਂ ਪਾਇਆ ਸਹਿਬ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾ ਬਣਾਈਆਂ, ਸ਼ਬਦੋ ਤੰਗਾ ਵਾਰੀ ਕੇਰਾ ਮਨ ਜਿ ਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਹਰ ਨਾਲ ਲੈ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰੋਰ ਨਾਲੇ। ਸੱਚ ਸਾਹਿਬਾ ਕਿਆ ਨਹੀਂ ਕਰਦੇ ਰਹੇ, ਕਰਤਾ ਤੇਰਾ ਸਭ ਕਿਸੈ, ਜਿਸ ਦੇ ਸੁਖ ਪਾਵੇ ਸਦਾ ਸਿਵਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਬਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਕਰ ਸਭਾਗੇ, ਕਰ ਸਭਾਗੇ ਸ਼ਬਦ ਵਾਜੇ, ਕਲਾ ਜਿਤ ਕਰਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਨਿਵੈ ਬਨ ਦੇਨ ਮਾਣੀ, ਦੇਨ ਮਾਣੀ ਦੇਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰਬਨ ਵਾਰੀਆ, ਏਸ ਨੌਰ ਥਾਓ ਨਾਹੀ, ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲੈ ਵਾਜੋ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰੂ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਗਲਵੇ ਕੱਟੇ, ਗਿਆਨ ਅੰਜਰ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਜਿਨ ਕਾ ਸਭ ਸੱਚੇ ਸਵਾਰਿਆ, ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਨੂੰ ਦੇ ਸੁਜਨ ਪਾਵੇ, ਬਾਬੇ ਦਾ ਸੁਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ, ਇੱਕ ਪਰਮ ਪੂਲੇ ਫਿਰੇ ਦਾ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਪੈ ਨਿਰਮਲ, ਜਿਨਾ ਭੈਣਾ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ, ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਘੇਰੀ ਕਿਤ ਦੁਆਰੇ, ਪਾਈ ਹੈ ਤਨ ਮਨ ਤਨ ਸਭ ਸਾਉ ਗੁਰ ਕਾ ਹੁਕਮ ਮੰਨਿਆ, ਪਾਈ ਹੈ ਹੁਕਮ ਮੰਨਿਆ ਗੁਰੂ ਕੇ ਰਾਹ, ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਇਹ ਮਨ ਚੰਚਲਾ ਜਦਰਾਈ, ਕਿਨੈ ਨਾ ਪਾਇਆ ਜਦਰਾਈ ਨਾ ਪਾਇਆ, ਕਿਨੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮਹੂਣੀ ਜਿਨੇ ਪਰਮ ਪੁਲਾਇਆ, ਮਾਇਆ ਦਮੋਣੀ ਦਿਨ ਕੀਤੀ ਜਿਨ ਠਗੌਲੀ ਪਾਈਆ, ਗੁਰਬਾਣ ਕੀਤਾ ਦਿਸੇ ਬਿਟੋ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈ ਹੈ। ਐਸਾ ਕੰਮ ਮੁੱਲੇ ਨਾ ਕੀਚਿਆ ਜਦੰਤ ਪਛੁਤਾਈ ਹੈ, ਸਤਿਗੁਰੂ ਕਾ ਉਪਦੇਸ਼ ਸੁਣ ਦੂ ਮੈਂ ਤੇਰਾ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਆਗਮੈਂ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੈ ਤੇਰਾ ਆਪਣਾ, ਤੂੰ ਜਾਣਹੀ ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਿਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ, ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜਦੇ, ਇਸ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਦੁੱਧ ਪਾਏ ਇੱਕ ਵੇਖ ਪਰਸਣੇ ਆਇਆ, ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁੱਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਦਰਸ਼ਨਾ ਬਹੁਤ ਨਾਹੀਂ ਬੋਲਣਾ, ਖੰਡੋ ਤਿੱਖੀ ਵਾਲੋ ਨਿੱਕੀਏ ਤ ਮਾਰਗ ਜਾਣਾ, ਗੁਰਪ੍ਰਸਾਦੀ ਜਿੰਨੀ ਆਪ ਤਜਿਆ ਰਵਾਸ ਨਾ ਸਮਾਣੀ, ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਿਵ ਚੱਲਾਂ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵ ਚੱਲਾਂ, ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ, ਜਿਸ ਨੂੰ ਕਥਾ ਸੁਣਾਹੀ ਆਪਣੀ, ਸੇ ਗੁਰਦੁਆਰੇ ਸੁਖ ਪਾਵਹੀ, ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵ ਚਲਾਵੇ।
ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ, ਇਹ ਦਿਨ ਕਿਆ ਮਨ ਵਸਿਆ ਜਿੰਦਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਵਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ ਬਣ ਸਹਿਜੈ, ਸਹਿਸਾ ਨਾ ਜਾਈ ਨਾ ਜਾਏ, ਸਹਿਸਾ ਕਥਾ ਸੰਜਮ ਰਹੇ ਕਰਮ ਕਮਾਏ, ਸਹਿਸਾ ਜੀਵ ਮਲੀਨ ਹੈ ਗਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾ ਗਵਾਰ, ਸੁਰਾਉ ਚਿੱਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ, ਸਹਿਸਾ ਉਜਾਏ, ਜੀਓ ਮਾਲੇ ਬਾਲ ਨਿਰਮਲ, ਬਾਲੋ ਨਿਰਮਲ ਜੀਓ ਤਾਂ ਮਾਲੇ, ਜਿਨੀ ਜਨਮ ਜੂ ਹੈ ਹਾਰਿਆ। ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵਿਦਾ ਮੈਂ ਨਾਮ ਉਤਮ ਸੋ ਸੁਣੇ ਨਾਹੀ, ਫਿਰ ਜੋ ਬੇਤਾ ਲਿਆ, ਕਹਿ ਨਾਨਕ ਜਨ ਸਚ ਤਰਿਆ, ਕੂੜੇ ਲਾ ਕੇ ਜਿਨੀ ਜਨਮ ਜੂ ਹੈ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ, ਗੂੜ ਕੀ ਸੋ ਇਹ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਬਣਜਾਰੇ, ਕਹੇ ਨਾਨਕ ਜਨ ਮਨ ਨਿਰਮਲ ਹੋ ਸਦਾ ਰਹੇ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਉਹ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰਨਾਲੇ। ਗੁਰ ਕੈ ਚਰਨ ਹਿਰਦੇ ਧਿਆਈ, ਅੰਤਰਾਤਮਾ ਸਮਾਲੇ, ਆਪ ਛੱਡ ਸਦਾ ਰਹੇ ਪਰਣੇ, ਗੁਰ ਬਿਨਾਂ ਵਰ ਨਾ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਤੇ ਕੋਈ, ਪੁੱਛੋ ਵਿਕੀਆਂ ਜਾਏ, ਨੇਕ ਜੂਨੀ ਪਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸਭ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਹੈ ਸਰ ਬਾਣੀ। ਜਿਨ ਕੋ ਨਜ਼ਰ ਕਰਮ ਹੋਵੇ, ਹਿਰਦੇ ਦੇ ਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਵਰ ਰੰਗ, ਜੱਬਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ। ਹਰ ਹਾਰ ਨਿਤ ਕਰੇ ਰਸਨਾ, ਕਹਿਆ ਕਿਛੁ ਨਾ ਜਾਣੀ, ਚਿੱਤ ਜਿਨ ਕਰ ਲਿਆ ਮਾਇਆ, ਬੋਲਣ ਪਏ ਰਬਾਣੀ, ਕਹੇ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਸਨੋ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ।

ਸਿਵ ਸਕਦਾ ਪੋ ਬਾਈ ਕੇ ਕਰਤਾ ਪਿਓ ਗੁੰਮਰਦਾਈ ਗੁੰਮਰਦਾਈ ਆਪ ਵੇਖਿਆ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਸੋ ਹੋਵੇ ਮੁਕਤ ਸਭ ਮਨ ਵਸਾਈ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਕਿਸੇ ਲਵ ਲਾਈ ਕਹਿ ਨਾਨਕ ਆਪ ਕਰਤਾ ਪਿਓ ਗੁੰਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰਮਨ ਵਸਿਆ ਬੁੱਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅਣ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿ ਮਨੁ ਵਸਾਰੀਐ ਮਨੁੱਖ ਵਸਾਰੀਏ ਬੁੱਢਦਾਤਾ ਅਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪੋ ਨ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਵੇ ਆਪੇ ਲਾਈ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕ ਬੁੱਢਦਾਤਾ ਸੋ ਕਿ ਮਨੁ ਵਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਵਾਰ ਮਾਇਆ ਮਾਇਆ ਗਨ ਸਭੇ ਕੋ ਜਿਹੀ ਕਰਦੇ ਖਿਦ ਰਜਾਇਆ ਜਾਂ ਤਿਸ ਬਣ ਜਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੇ ਲੱਗੀ ਦ੍ਰਿਸ਼ਨਾ ਮਾਇਆ ਮਨ ਵਰਤਾਇਆ ਇਹ ਮਾਇਆ ਜਰ ਵਿਸਰੈ ਮੋਹ ਪੁਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ ਹਰ ਆਪ ਮੁੱਲ ਕਹੇ ਇਹ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਦੇ ਰਾਜ ਜਾਣੀ ਹਰ ਹਰ ਨਤ ਜਪੋ ਜੀਓ ਲਾਹਾ ਘਟ ਦਿਹਾੜੀਏ ਧਨ ਤਿਨਾ ਮਿਲੇ ਜਿਨ ਹਰ ਆਪੇ ਬਾਣੈ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਆਤੂ ਅੰਦਰ ਰਸਰਾਜ ਰਹੀ ਤੇਰੀ ਪਿਆਸ ਨਾ ਜਾਏ ਉਰਦ ਕਿਤਾ ਹੈ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾ ਗਿਆ ਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਅੰਦਰ ਸਾ ਵਿਸਰੇ ਜਾਂ ਹਰ ਵਸ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਦਾਤੂ ਜਗ ਮਹਿ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਦਾਤੂ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਹ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਪੂਜਿਆ ਤਾਂ ਜਲ ਤਾਂ ਹੋਆ ਜਲ ਤਾਂ ਰੀਸ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਜਿਆ ਜੋਤ ਰਾਖੀ ਦਾਤੂ ਜਗ ਮਹਿ ਆਇਆ ਮਾਨ ਚਾਹੂ ਪਾਇਆ ਪ੍ਰਭਾਗ ਮੈਂ ਸੁਣਿਆ ਹਰ ਮੰਗਲ ਗਾਓ ਸਕੀਰੇ ਮੰਦਰ ਬਣਿਆ ਹਰ ਗਾਓ ਮੰਗਲ ਨੇ

ਕਾਰਨਯੋਗ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹੇ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਬੁਝਿਆ ਦਾ ਜਾ ਵੇਖਾ ਰਿਕ ਹੈ ਹਰ ਬਿਨ ਵਰਨਾ ਕੋਈ ਕਹੇ ਨਾਨਕੇ ਨੇ ਤਰੰਦ ਸੇ ਸਤਿਗੁਰ ਮਿਲਿਆ ਦੇ ਬਦਲੇ ਟੋਈ ਇਹ ਸਰੋਣ ਮੇਰੇ ਸਾਚਾ ਸੁਣਦੇ ਨੂੰ ਬਿਠਾਈ ਸਾਚਾ ਸੁਣਦੇ ਨੂੰ ਬਿਠਾਈ ਸਰੀਰ ਲਾਈ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਊਗਾ ਰਸਨਾ ਰਸ ਬਾਣੀ ਸੱਚ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਈ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਦੇ ਨੂੰ ਬਿਠਾਈ ਹਰ ਜੀਉ ਗੁਫਾ ਅੰਦਰ ਰੱਖ ਕਹੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਵਣ ਨਾਂ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਣੀ ਨਾ ਦਸਵਾਂ ਦੁਆਰ ਦਿਖਾਇਆ ਸਹਿਨ ਏਕ ਰੂਪ ਨਾਵਨੰਦ ਦਸਨੰਦ ਜਾਈ ਪਾਇਆ ਕਹੇ ਨਾਂਕਾਰ ਪਿਆਰਿਆ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਇਹ ਸੱਚਾ ਸੁਹਿਲਾ ਸੱਚਾ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸੱਚਾ ਜਿੱਥੇ ਸਦਾ ਸੱਚ ਤੇ ਆਵੇ ਸੱਚੋ ਤੇ ਆਵੇ ਜਾਂ ਤਾਂ ਦੁਭਾਵੇ ਗੁਰਮੁਖ ਜਿੰਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੁਜਨ ਪਾਵੇ ਕਹੇ ਨਾਨਕ ਸੱਚ ਸੁਹਿਲਾ ਸੱਚੀ ਕਰ ਗਾਵੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹੇ ਤੇ ਪਵੈ ਤਾ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸਾਹਿਬਾਸਰੀ ਤੁਮਰੀ ਕਿਰਪਾ ਮਹਿਸੂਸ ਕਨੇਰੀ ਹੋਏ ਨਾ ਜਾਣੇ।

Thank you.

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੂਸਰ ਨਾਹੀਂ ਠਾਉ ਕਾ ਪਹਿ ਜਾਈਐ ਆਠ ਪਹਿਰ ਕਰ ਜੋੜ ਸੋ ਪ੍ਰਭ ਤੇ ਆਈਐ ਸਤਨਾਮ ਸ੍ਰੀ ਵਾਹਿਗੁਰੂ ਜੀ ਜੈਤ ਸਰੀ ਮਹੱਲਾ ਪੰਜਵਾਂ ਕਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਉਚਾਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰੱਥ ਉਚਾ ਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰੱਥ ਸੰਤ ਜਿਉ ਜਾਨਹੁ ਤਿਉ ਰਾਖ ਹਰ ਪ੍ਰਭ ਤੇਰਿਆ ਤੇਰੇ ਗਣੋ ਅਸੰਖ ਅਵਗੁਣ ਮੇਰਿਆ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਕੁਲੀਐ ਲੂਕ ਕਰਤ ਬਿਕਾਰ ਵਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਰ ਕਾਢ ਪਵ ਜਲ ਫੇਰਿਆ ਲੂਕ ਕਰਤ ਬਿਕਾਰ ਵਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਰ ਕੇ ਕਾਢ ਪਵ ਜਲ ਫੇਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, Western Singh Sabha and Williams Lake. Any comments and suggestions, please call 250-392-3874.
3: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada to. Tusi sanu apna salaam mashwara den layi sade is number te sampark kar sakde ho 250-392-3074। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3074। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਣੋ ਹੀ ਸਭ ਪੈਦਲ ਜਾਓ।

ਚੰਗਾ ਆਪਣਾ ਪਰ ਤੁਹਾਨੂੰ ਨੀਚਦਾ ਹੈ ਜੇ ਦਰਵਾਣਾ ਪਰ ਹਰੇ ਦਰ

ਵਸਾਈਆ ਕਰ ਹੁਕਮ ਮਸਤ

पति पति सारी है जो है तो चलती सबको

ਮੰਦਾ ਮੂਦਾ ਕੀ ਸਹੀ ਤੇ ਲੰਮੀ ਨਜ਼ਰ ਨਿਹਾਲੀ ਜੋ ਸਾਹਿਬ ਨਾਲ ਆ ਗਿਆ ਤੇ ਮੇਰਾ ਪਾਸਾ ਨਾ ਦੀ।

ਸੁਣੇ ਪਾਏ ਨਾਨਕ ਦੇ ਸਿਵਾਰੀ ਉਹ ਤੁਸੀਂ ਨਾਈ ਸਾਰੇ ਸੋ ਪਰੇ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਦ ਗੁਰ ਇਨਮ ਹੈ, ਜੁਗਾਦ ਗੁਰ ਇਨਮ ਹੈ, ਸਤਿਗੁਰ ਇਨਮ ਹੈ, ਸ੍ਰੀ ਗੁਰਦੇਵ ਇਨਮ ਹੈ। ਅਸਤਰੀ ਸਿਮਰੋ ਸਿਮਰ ਸਿਮਰ ਸੁਰ ਪਾਵੋ, ਕਲ ਕਲੇ ਤਨਮਾਹੀ ਮਿਟਾਵ। ਸਿਮਰੋ ਜਾ

ਪ੍ਰਭ ਕਾ ਸਿਮਰਨ ਰਿੱਧ ਸਿੱਧ ਨਾਉ ਨਿਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਦ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨਸੈ ਦੂਜਾ ਪ੍ਰਭ ਕਾ ਸਿਮਰਨ ਤੀਰਥ ਸਨਾਨੀ ਪ੍ਰਭ ਕਾ ਸਿਮਰਨ ਦਰਗਹਿ ਮਾਨੀ ਪ੍ਰਭ ਕਾ ਸਿਮਰਨ ਹੋਏ ਸੁਫਲਾ ਪ੍ਰਭ ਕਾ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨੇ ਆਪ

ਨਾਨਕ ਗੁਰਮੁਖ ਨਾਮ ਜਪੀਏ ਕਬਾਰ, ਨੌ ਖੰਡ ਪ੍ਰਿਥਵੀ ਸਰੈ ਚਰ ਜੀਵੈ, ਮਹਾ ਉਦਾਸ ਤਪੀ ਸਰ ਜੀਵੈ, ਅਗਨ ਨਾਹੇ ਹੋਮ ਪ੍ਰਾਨ, ਕਣਕ ਅਸਰ ਹੈ ਵਰ ਕੁੰਭਾਨ, ਨਿਓਲੀ ਕਰਮ ਕਰੈ ਬਵਾਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਕੀ ਹਉ ਮੈਂ ਮੈਲ ਨ ਜਾਵੈ, ਹਰ ਕੇ ਨਾਮ ਸੰਸਰ

ਨਾਲ ਮਿੱਥਿਆ ਰੱਥ ਹਸਤੀ ਅਸ ਬਸਰਾ ਮਿੱਥਿਆ ਰੰਗ ਸੰਗ ਮਾਇਆ ਦੇਖ ਹਸਤਾ ਮਿੱਥਿਆ ਧਰੋ ਮੋ ਅਭਮਾਨ ਮਿੱਥਿਆ ਆਪਸ ਉੱਪਰ ਕਰਤ ਗਮਾਨ ਅਸਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿੱਥਿਆ ਸਰਵਨ ਪਰ ਨਿੰਦਾ ਸੁਣ ਮਿੱਥਿਆ ਹਸਤ ਪਰ ਦਰਬ ਕੋ ਹਿਰੈ।

ਮਿੱਥਿਆ ਨਾਹੀ ਰਸਮਾਂ ਪਰਸ ਮਨ ਮੈਂ ਪੀਤ ਨਿਰੰਜਨ ਦਰਸ ਪਰ ਤਿਰਿਆ ਰੂਪ ਨ ਪੇਖੈ ਨੇਤਰ ਸਾਧ ਕੀ ਟਹਿਲ ਸੰਸੰਗ ਹੇਤ ਕਰਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰ ਪ੍ਰਸਾਦ ਦਿਖਿਆ ਪ੍ਰਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ

ਸਰ ਜਾਮੀ ਜੋ ਪਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਨਿਆਵੈ ਕਹੋ ਮਾਨਕ ਤੇ ਕਿਆ ਹੋਇਆ ਜੋ ਤਿਸ ਪਾਵੈ।

ਕਟ ਕਟ ਸੁਨੀ ਸਰਵਨ ਲਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪੀਸਲੋ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਿਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਦੀ ਸੰਤ ਕੈ ਦੁਖਨ ਆਰ ਜਾ ਕਟੈ ਸੰਤ ਕੈ ਦੁਖਨ ਜਮਤੇ ਨੀ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਇ ਸੰਤ ਕੈ ਦੁਖਨ ਨਰਕ ਮੈਂ ਪਾਇ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇਹੀਨ ਸੰਤ ਕੇ ਹੱਥੇ ਕੋ ਰੱਖੇ ਨ ਕੋਇ ਸੰਤ ਕੈ ਦੁਖਨ ਥਾਨ ਪੁਸ਼ਟ ਹੋਇ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕੇ ਦੁਖਨ ਕਾਗ ਜੋ ਲਵੈ ਸੰਤਨ ਕੇ ਦੁਖਨ ਸਰਪ ਜੋਨ ਪਾਇ ਸੰਤ ਕੇ ਦੁਖਨ ਪ੍ਰਗਟ ਜੋਨ ਕਿਰਮਾਇ ਸੰਤਨ ਕੇ ਦੁਖਨ ਤਿਸਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਚਲੈ ਸੰਤ ਕੇ ਦੁਖਨ ਤੇਜ ਸਭ ਜਾਇ ਸੰਤ ਕੇ ਦੁਖਨ ਨੀਚ ਨਿਚਾਇ ਸੰਤ ਦੁਖੀ ਕਾ ਥਾਉ ਕੋ ਨਾਇ ਨਾਨਕ ਸੰਤ ਪਾਵੈ ਤਾਂ ਉਹ ਵੀ ਗਤ ਪਾਇ ਸੰਤ ਕਾ ਨਿੰਦਕ ਮਹਾਤ ਪਾਇ ਸੰਤ ਕਾ

ਸਰ ਚੇਤਨ ਮੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਇੱਕੋ ਏਕ ਇੱਕ ਸਨ ਇਤ ਉਤ ਕੀ ਸੁਝੀ ਜਨ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਨਿਆ ਗੁਰ ਪ੍ਰਸਾਦ ਆਪਣੇ ਆਪ ਪੂਜੈ ਜਿਸ ਕੀ ਜਾਨੋ ਤ੍ਰਿਸ਼ਨਾ ਪੂਜੈ ਸਾਧ ਸੰਗ ਹਰ ਹਰ ਜਸ ਕਹਿਤ

ਜਿਨ ਪ੍ਰਭ ਜਾਗਾ ਸੋ ਸੁਭਾਵੰਤ ਸਗਲ ਸੰਸਾਰ ਉਤਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲੇ ਉਦਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪੇ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰੈ ਬਿੜਪਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ ਜੋ ਕਿਸ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਏ ਹੋਵੈ ਸੋ

ਜਾਂ ਕੈ ਮਨ ਗੁਰ ਕੀ ਪ੍ਰਤੀਤ ਕਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤੈ ਲੋਇ ਜਾ ਕੈ ਹਿਰਦੈ ਏਕੋ ਹੋਇ ਸਚ ਕਰਨੀ ਸਚ ਤਾਂ ਕੀ ਰਹਿਤ ਸਚ ਹਿਰਦੈ ਸਚ ਮੁਖ ਕਹਿਤ ਸਚੀ ਦ੍ਰਿਸ਼ਟ

ਸਤਿਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਿਕੁਦਰੈ ਨਾਨਕ ਹਰ ਗੁਣ ਗਾਵਤ ਸਦੀ ਸਤਿਗੁਰ ਸਿੱਖ ਕੀ ਕਰੈ ਪ੍ਰਪਾਲ ਸੇਵ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਗੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਨਾਮ ਤੰਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੰਘ ਕਾ ਹਲ ਪਲਵਾਰ ਨਾਨਕ ਸਤਿਗੁਰ ਸਿੰਘ ਕਾ ਜੀ ਨਾਲ ਸਮਾਰ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ

ਆਈ ਸਾਧ ਸੰਗ ਜਪਨਾ ਮੁਰਾਰੀ ਚਿਤ ਪਾਈ ਚੁੱਕੇ ਪ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ

ਇੱਕ ਜਨ ਧਿਆਇਆ ਸਾਜਨ ਸੰਤ ਕਰੋ ਏਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰ ਨਾਮ ਜਪਾਵੋ।

ਅਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ ਕਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿਠਾ ਸਗਲ ਸਮਗਰੀ ਇਕ ਸਕਟ ਮਾਹੇ ਅਨਕ ਰੰਗ ਨਾਨਾ ਦਿਸਦਾ ਨੌ ਨਿਤ

ਕੈ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੈ ਬਾਹਰ ਪਿਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਕਿਸ ਪ੍ਰਭ ਤੇ

ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸਿਰਦੈ ਭਗਵੰਤ ਤਨ ਤਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗ ਚਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪਬੀਆ ਰਾਧਿਆ ਪੂਰਾ ਜਾਂ ਕਾ ਨਾਨਕ

ਕਰਤਾ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਅਦਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀ ਕਲਾਲ ਇਹ ਰਤਨ ਸੁਨਤ ਕਮਾਵਤ

0: ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ज्ञान योग चवर शतर तख दे मालक साहिब सतगुरु गुरु ग्रंथ साहिब सच्चे पातशाह जी दी पावन पवित्र हजूरी अंदर सुभाईमान गुरु सवारियो रात्रि दे सतगुरु जी दी हजूरी विच सजे दीवान दी हाजरी आप जी ने भरी है। अमृत बचना दा कीर्तन सत्कार योग भाई साहिब जी ने असानू सरवण कराया है ते जो आप जी ने कीर्तन विच सरवण कीता है उसे नूं ही आधार बना के आपां अज दी विचार गुरु कृपा नाल करांगे। भाई साहिब जी होनी अमृत बचन हजूर दे सरवण करा रहे सन। नाम जपो मेरे साजन सहना अखरी अर्थ एदे बड़े स्पष्ट ने। सहन दा अखरी अर्थ हुंदा है साक रिश्तेदार ते सज्जन दा अखरी अर्थ है मित्र। साहिब कृपालू जी मेर पै करदे ने खे मेरे सज्जनो खे मेरे मित्रो आओ उस परमात्मा दे नाम नूं आपां जपिए। कुदरती तौर ते जदों सतगुरु जी दे इस दर विच प्रवेश कर लगा ते कृपालू सतगुरु जी दा अज दा हुक्म आप जी पढ़ के आए होवोगे उत्थे भी गल नाम जपन दी कही। इत्थे कह नाम जपो ते उत्थे हजूर ने मेर कीती रखना गुण गोपाल निद गायन शांत सहज रहस मन उपजियो सगले दुख भुलाए। आओ करो कृपा साध संगत जी धन गुरु ग्रंथ साहिब सानू सारियां नू टिका बख्शन और अपनी सिफत सलाह आप विच वरत के प्रेम भावना श्रद्धा अकीदत नाल आप ही करा लें। गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दी अमृत गुरबाणी दे विच संसार दे हास विलास दियां कोई कहानियां नहीं। धन गुरु ग्रंथ साहिब जी दी अमृत बाणी विच संसारी राजियां दे कोई सोहेले नहीं गाए गए। गुरु ग्रंथ साहिब जी दी अमृत गुरबाणी दे अंदर संसार दे चुंच ज्ञान दी बात नहीं कीती गई। सारी धन गुरु ग्रंथ साहिब जी दी अमृत गुरबाणी विच दातार जी ने एक अकाल पुरख वाहिगुरु जी दी सिफत कीती। सियाणे पुरश एक गल कहिंदे ने कि जे धन गुरु ग्रंथ साहिब जी दे दर्शन करने ने ते संखेप विच समझना होवे कि गुरु ग्रंथ साहिब जी दी अमृत बाणी विच है की ते चार गल्लां सानू चेते रखनियां चाहीदियां ने। पहली बात कि गुरु ग्रंथ साहिब जी दी अमृत बाणी विच नरोल सच दी व्याख्या कीती गई है। सच्चे परमात्मा दी वाहिगुरु जी दी गल कीती गई। दूसरी बात के उस सच दी प्राप्ति दी जुगत उस सच दी प्राप्ति दा वसीला दर्शाया गया है।
ਤੀਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਨੇ ਗੁਰੂ ਚਰਨਾਂ ਨਾਲ ਜੁੜ ਕੇ ਸੱਚ ਨੂੰ ਪ੍ਰਾਪਤ ਕੀਤਾ ਉਹਨਾਂ ਦੀ ਸਿਫਤ ਸਲਾਹ ਔਰ ਉਹਨਾਂ ਦੇ ਜੀਵਨ ਨੂੰ ਬਿਆਨ ਕੀਤਾ ਹੈ ਅਤੇ ਚੌਥਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਨ੍ਹਾਂ ਨੂੰ ਮਨੁੱਖਾ ਦੇਹੀ ਮਿਲੀ ਖਾ ਕੇ ਪਹਿਣ ਕੇ ਸੰਸਾਰ ਨੂੰ ਭੋਗ ਕੇ ਚਲੇ ਗਏ ਪਰ ਅੰਦਰ ਦਾ ਰੰਗ ਨਾ ਲੱਗਾ ਉਹ ਨਾਮ ਤੋਂ ਵਿਛੁਨਿਆਂ ਦੀ ਗੱਲ ਕੀਤੀ ਗਈ ਹੈ। ਫਿਰ ਬੇਨਤੀ ਸਰਵਣ ਕਰਿਓ, ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੱਚ ਦੀ ਵਿਆਖਿਆ ਸੱਚੇ ਪਰਮਾਤਮਾ ਦੀ। ਦੂਸਰੀ ਬੇਨਤੀ ਕਿ ਸੱਚ ਨੂੰ ਪਾਉਣ ਦਾ ਵਸੀਲਾ। ਤੀਸਰਾ ਜਿਨ੍ਹਾਂ ਨੇ ਸੱਚ ਨੂੰ ਪ੍ਰਾਪਤ ਕੀਤਾ ਭਗਤ ਜਨ, ਸੰਤ ਜਨ, ਗੁਰਮੁਖ ਜਨ, ਬ੍ਰਹਮ ਗਿਆਨੀ, ਤਤ ਬੇਤੇ, ਸਮਦਰਸ਼ੀ ਮਹਾਂਪੁਰਸ਼ਾਂ ਦੀ ਸਿਫਤ ਅਤੇ ਚੌਥਾ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਜਿਨ੍ਹਾਂ ਨੇ ਸਭ ਕੁਝ ਰੱਬ ਦਾ ਦਿੱਤਾ ਖੰਡਾਇਆ ਪਰ ਉਸ ਦਾਤਾਰ ਨੂੰ ਚੇਤੇ ਨਾ ਕੀਤਾ, ਜ਼ਿੰਦਗੀ ਦੀ ਬਾਜ਼ੀ ਹਾਰ ਕੇ ਚਲੇ ਗਏ, ਹਜ਼ੂਰ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ। ਭਾਈ ਸਭਗੁਣਾ ਨੇ ਬਚਨ ਪੜ੍ਹਿਆ ਕਿ ਨਾਮ ਜਪੋ। ਹਜ਼ੂਰ ਕਹਿ ਰਹੇ ਨੇ ਇਹ ਕੰਮ ਕਰੋ, ਇਹਦੇ ਤੋਂ ਬਿਨਾਂ ਸਰਨਾ ਨਹੀਂ। ਆਪ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿੱਚ ਜਦੋਂ ਬਚਨ ਪੜ੍ਹਦੇ ਤੇ ਧੰਨ ਗੁਰੂ ਅਰਜੁਨ ਸਾਹਿਬ ਨੇ ਪਤਾ ਮੰਗ ਕੀ ਕੀਤੀ, ਆ ਅਖੀਰ ਵਿੱਚ ਨਿਮਰਤਾ ਵਿੱਚ ਆ ਕੇ ਪਰਮਾਤਮਾ ਦਾ ਇੱਕ ਤਾਂ ਸ਼ੁਕਰ ਕੀਤਾ ਕਿ ਹੇ ਮੇਰੇ ਮਾਲਕ, ਤੁਸੀਂ ਆਪ ਕਿਰਪਾ ਕਰਕੇ ਇਹ ਬਾਣੀ ਉਚਾਰਨ ਕਰਾਈ। ਕੇਵਲ ਉਚਾਰਨ ਹੀ ਨਹੀਂ, ਆਪ ਜੀ ਨੇ ਆਪ ਕਿਰਪਾ ਕੀਤੀ, ਇਸ ਉਚਾਰਨ ਕੀਤੀ ਕੋਈ ਬਾਣੀ ਨੂੰ ਇੱਕ ਥਾਂ ਤੇ ਇਕੱਤਰ ਕਰਨ ਦੀ ਆਪ ਸਮਰੱਥਾ ਬਖਸ਼ੀ। ਤੀਸਰੀ ਇੱਕ ਕਿਰਪਾ ਕਰਿਓ ਦਾਤਾ ਜੀ, ਰਹਿਮਤ ਦੇ ਘਰ ਵਿੱਚ ਆਏ, ਸਤ ਗੁਰੂ ਦਾ ਮਿਲਾਪ ਬਖਸ਼ਿਆ ਤੇ ਇੱਕ ਕਿਰਪਾ ਹੋਰ ਕਰ ਦਿਓ ਕਿ ਮੇਰੀ ਜ਼ਿੰਦਗੀ ਕੇਵਲ ਨਾਮ ਹੈ, ਤੁਸੀਂ ਤਰੁੱਟ ਪਵੋ ਤੇ ਨਾਮ ਦੇ ਦਿਓ, ਨਾਮ ਦੇ ਨਾਲ ਮੇਰਾ ਤਨ ਤੇ ਮਨ ਖਰਿਆ ਹੋ ਸਕਦਾ। ਆਪ ਇਹ ਰੋਜ਼ ਬਚਨ ਪੜ੍ਹਦੇ ਹੋ ਕਿ ਤੇਰਾ ਕੀਤਾ ਜਾਤੋ ਨਾਹੀਂ, ਨਾਮ ਜਪੋ ਮੇਰੇ ਸਾਜਨ ਸੈਨਾ। ਮੈਂ ਸਿਰਫ ਇਹਦੇ ਸੰਬੰਧੀ ਹੀ ਅਰਜ਼ ਕਰਨੀ, ਪਰ ਬਾਣੀ ਵਿੱਚ ਨਾਮ ਦੀ ਮੰਗ ਕਿਤਨੀ ਕੁ ਹੈ। ਸਹਿਬ ਬਖਸ਼ਿਸ਼ ਕਰਦੇ ਨੇ, ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕੀਤੋ ਹੀ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ, ਆਪੇ ਤਰਸ ਪਇਓਈ, ਤਰਸ ਪਿਆ ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਠੀ ਵਹਿਖਰਿਆ। ਖੇ ਮਾਲਕ ਆਪਣੇ ਨਾਮ ਦੀ ਦਾਤ ਬਖਸ਼, ਜਿਸ ਨਾਲ ਮੇਰਾ ਤਨ ਤੇ ਮਨ ਪੂਰਨ ਤੌਰ ਤੇ ਖਿੜਾਓ ਵਿੱਚ ਆ ਜਾਏ। ਦੇਖੋ ਹਜ਼ੂਰ ਦੀ ਬਾਣੀ ਅਸੀਂ ਪੜ੍ਹਦੇ ਹਾਂ, ਇਹ ਵੀ ਅੰਮ੍ਰਿਤ ਬਾਣੀ ਵਿੱਚ ਬਚਨ ਮਿਲਦੇ ਨੇ ਕਿ ਨਾਮ ਨੂੰ ਕੋਈ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦਾ, ਨਾਮ ਨੂੰ ਪੂਰਨ ਤੌਰ ਤੇ ਕਥਿਆ ਨਹੀਂ ਜਾ ਸਕਦਾ। ਨਾਮ ਨੂੰ ਕਥਨਾ ਬੜਾ ਕਰੜਾ ਹੈ, ਪਰ ਨਾਲ ਇਹ ਵੀ ਬਚਨ ਕੀਤੇ ਕਿ ਜਿਸ ਨੂੰ ਨਹੀਂ ਕਥਿਆ ਜਾ ਸਕਦਾ, ਜੇ ਉਹਦੇ ਤੱਕ ਪਹੁੰਚਣਾ ਚਾਹੁੰਦਾ ਤੇ ਅਖਰੀ ਨਾਮ ਨੂੰ ਆਪਣੀ ਜ਼ਬਾਨ ਨਾਲ ਜਪ ਕੇ ਉਸ ਅਕਥ ਤੱਕ ਤੇਰੀ ਪਹੁੰਚ ਹੋ ਸਕਦੀ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਦੇਖੋ, ਨਾਮ ਹੀ ਇੱਕ ਐਸਾ ਹੈ ਜਿਹਦੇ ਵਿੱਚ ਪਰਮਾਤਮਾ ਆਪ ਵਰਤਦਾ। ਸਿਮਰਨ ਕਹਿ ਲਓ, ਨਾਮ ਕਹਿ ਲਓ, ਧਿਆਨ ਕਹਿ ਲਓ, ਭਾਵੇਂ ਇਹ ਵੱਖ ਵੱਖ ਅੰਦਰ ਦੀਆਂ ਅਵਸਥਾਵਾਂ ਬਣਦੀਆਂ ਨੇ, ਪਰ ਸਿਮਰਨ ਜਪ ਇਹ ਵਿਅਰਥ ਨਹੀਂ। ਗੁਰਮੁਖੋ, ਆਪ ਸੁਖਮਨੀ ਸਾਹਿਬ ਜੀ ਦਾ ਅੰਮ੍ਰਿਤ ਬਚਨ ਪੜ੍ਹਦੇ ਹੋ, ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ। ਕਹਿਣ ਲੱਗੇ, ਹਰ ਸਿਮਰਨ ਮਹਿ ਆਪ ਨਿਰੰਕਾਰਾ। ਹੁਣ ਇਸ ਤੁਕ ਨੂੰ ਅਸੀਂ ਬੜੀ ਵਾਰੀ ਪੜ੍ਹਨੇ ਕਿ ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਹਿੰਦੇ ਨੇ ਇਹ ਮਤ ਸੋਚੀ ਮੈਂ ਵਾਹਿਗੁਰੂ ਸ਼ਬਦ ਗੁਰੂ ਕਾ ਬਖਸ਼ਿਆ ਜਪਣਾ ਪਿਆਵਾਂ, ਤੇ ਸ਼ਾਇਦ ਮੈਂ ਜ਼ਬਾਨੀ ਸ਼ਬਦ ਨੂੰ ਵਾਰ ਵਾਰ ਰਿਪੀਟ ਕਰ ਰਿਹਾ ਨਹੀਂ। ਜਦੋਂ ਤੂੰ ਸਿਮਰਨ ਕਰਨਾ ਹੈ, ਤੇਰੇ ਸਿਮਰਨ ਵਾਲੇ ਸ਼ਬਦ ਵਿੱਚ, ਉਸ ਗੁਰੂ ਸ਼ਬਦ ਵਿੱਚ ਆਪ ਨਿਰੰਕਾਰ ਵਰਦਾ ਹੈ। ਹਰ ਸਿਮਰਨ ਮੈਂ ਆਪ ਨਿਰੰਕਾਰ, ਆਪ ਉਹ ਵਰਦਾ ਹੈ, ਨਾਮ ਦਾ ਦਾਤਾ। ਪਹਿਲੀ ਬੇਨਤੀ, ਨਾਮ ਤਾਂ ਜਪਾਂਗੇ
ਜੇ ਆਪਾਂ ਸਤਿਗੁਰੂ ਜੀ ਕੋਲੋਂ ਨਾਮ ਦੀ ਦਾਤ ਦ੍ਰਿੜ ਕੀਤੀ ਹੋਵੇਗੀ, ਤੇ ਜੇ ਨਾਮ ਹੀ ਜੇ ਦ੍ਰਿੜ ਨਹੀਂ ਕੀਤਾ ਤੇ ਉਸ ਦਾ ਫਿਰ ਜਪ ਕਿਵੇਂ ਕਰਾਂਗੇ, ਕਿਵੇਂ ਉਸ ਦੀ ਕਮਾਈ ਕੀਤੀ ਜਾਏਗੀ? ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ ਨਾਮ ਜਪ ਦੀ ਜੁਗਤ ਵੀ ਬਾਣੀ ਵਿੱਚ ਬਖਸ਼ਿਸ਼ ਕੀਤੀ ਕਿ ਕਿਵੇਂ ਜਪਣਾ ਹੈ ਤੂੰ ਨਾਮ। ਆਪ ਸੂਈ ਰਾਗ ਪੜ੍ਹਦੇ ਹੋ, ਇਹ ਕਿਰਪਾਲੂ ਦਾਤਾ ਜੀ ਦਾ ਪਹਿਲਾ ਸ਼ਬਦ ਕਦੀ ਪੜ੍ਹੋ, ਜਪਣ ਦਾ ਸੰਬੰਧ ਸਾਡੀ ਰਸਨਾ ਦੇ ਨਾਲ ਹੈ, ਜਪਣ ਦਾ ਸੰਬੰਧ ਸਾਡੀ ਜ਼ਬਾਨ ਦੇ ਨਾਲ ਹੈ। ਧੰਨ ਗੁਰੂ ਨਾਨਕ ਸਾਹਿਬ ਮਿਹਰ ਕਰਦੇ ਨੇ ਕਿ ਇਹ ਮਨੁੱਖ, ਇਹ ਜੀਵ, ਆਹ ਦੱਸਾਂ ਤੂੰ ਨਾਮ ਕਿਵੇਂ ਜਪੇ। ਹਜ਼ੂਰ ਨੇ ਪਹਿਲਾ ਬਚਨ ਤਾਂ ਇਹ ਕੀਤਾ ਹੈ ਕਿ ਜਿਵੇਂ ਆਪਾਂ ਪੁਰਾਤਨ ਸਮੇਂ ਦੇਖਦੇ ਹਾਂ, ਨਾਮ ਜਪਣ ਦੀ ਜੁਗ ਦੱਸੀ ਗੁਰੂ ਜੀ ਨੇ ਕਿ ਪੁਰਾਤਨ ਸਮੇਂ ਕਿ ਬੀਬੀਆਂ ਭੈਣਾਂ ਸਵਾਣੀਆਂ ਆਪਣੇ ਘਰਾਂ ਦੇ ਵਿੱਚ ਦੁੱਧ ਜਮਾਉਣਾ, ਗਰਮ ਕਰਕੇ ਦੁੱਧ ਨੂੰ ਜਾਗ ਲਾਉਣੀ, ਅਤੇ ਉਸ ਤੋਂ ਬਾਅਦ ਜਦੋਂ ਰਾਤ ਉਹ ਦੁੱਧ ਜੰਮ ਜਾਣਾ, ਸਾਰੀ ਰਾਤ ਉਹਦੀ ਸਾਧਨਾ ਸੀ ਕੇਵਲ ਜੰਮਣ ਦੀ, ਅਤੇ ਸਵੇਰੇ ਉਸ ਮਦਾਨੀ ਪਾ ਕੇ ਉਸ ਭਾਂਡੇ ਵਿੱਚ ਜੰਮੇ ਹੋਏ ਦੁੱਧ ਦੇ ਵਿੱਚੋਂ ਉਹ ਮੱਖਣ ਤੱਤ ਕੱਢ ਲੈਂਦੀਆਂ ਸਨ। ਹਜ਼ੂਰ ਨੇ ਕਿਹਾ ਜਿਵੇਂ ਇੱਕ ਘਰ ਦੁੱਧ ਨੂੰ ਜਾਗ ਲਾ ਕੇ ਜਮਾ ਕੇ ਮਦਾਨੀ ਪਾ ਕੇ ਰਿੜਕਿਆ ਜਾਂਦਾ ਹੈ, ਉਸ ਵਿੱਚੋਂ ਤੱਤ ਪੈਦਾ ਕੀਤਾ ਜਾਂਦਾ, ਮੱਖਣ ਨਿਕਲਦਾ ਹੈ, ਆ ਆਪਣੇ ਅੰਦਰ ਨੂੰ ਕਿਤੇ ਰਿੜਕਣ ਦਾ, ਆਪਣੇ ਅੰਦਰ ਨੂੰ ਬਿਲੋਵਣ ਦਾ ਯਤਨ ਕਰੀ, ਉਸ ਦੁੱਧ ਵਿੱਚੋਂ ਤਾਂ ਕੇਵਲ ਮੱਖਣ ਦਾ ਤੱਤ ਨਿਕਲਦਾ ਹੈ, ਤੇ ਜੇ ਆਪਣੇ ਅੰਦਰ ਨੂੰ ਵਰੋਲਣ ਲੱਗ ਪਵੇ, ਆਪਣੇ ਅੰਦਰ ਨੂੰ ਕਿਤੇ ਬਿਲੋਵਣ ਦੀ ਜਾਂਚ ਆ ਜਾਏ, ਇਹਦੇ ਵਿੱਚੋਂ ਮੱਖਣ ਨਹੀਂ ਪਿਆਰਿਆ, ਇਹਦੇ ਵਿੱਚੋਂ ਬ੍ਰਹਮ ਗਿਆਨ ਦਾ ਤੱਤ ਨਿਕਲੇਗਾ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਆਪ ਥੋੜਾ ਜਿਹਾ ਟੇਕ ਕੇ ਸਰਵਣ ਕਰਿਓ, ਉਹ ਕਿਵੇਂ ਜਪਿਆ ਜਾਏ ਨਾਮ। ਹੁਣ ਇੱਕ ਪਾਸੇ ਬਾਣੀ ਵਿੱਚ ਆਪਾਂ ਪੜ੍ਹਨੇ ਹਾਂ ਕਿ ਸਾਰੀ ਦੁਨੀਆ ਰੱਬ ਰੱਬ ਕੂਕਦੀ ਰਹੇ ਤੇ ਪਰਮਾਤਮਾ ਮਿਲਦਾ ਨਹੀਂ। ਪਹਿਲੀ ਬੇਨਤੀ, ਜਿਸ ਨੇ ਨਾਮ ਜਪਣਾ ਹੈ ਉਸ ਗੁਰਮੁਖ ਨੂੰ ਆਪਣੇ ਅੰਦਰ ਦੇ ਭਾਂਡੇ ਨੂੰ ਧੋਣਾ ਪਏਗਾ। ਜੇ ਅੰਦਰ ਦਾ ਭਾਂਡਾ ਮੈਲ ਨਾਲ ਭਰਿਆ ਹੈ, ਅੰਮ੍ਰਿਤ ਵਰਗਾ ਦੁੱਧ ਉੱਥੇ ਕੀ ਕਰੇਗਾ ਪਿਆਰਿਓ, ਜੇ ਭਾਂਡੇ ਕੀ ਮਲੀਨਤਾ ਨਾਲ ਭਰੇ ਹੋ। ਪਰ ਸਤਿਗੁਰੂ ਨੇ ਕਹਿਤੀ, ਕਿਰਪਾਲਤਾ ਕੀਤੀ, ਪਹਿਲਾ ਬਚਨ ਕੀਤਾ, ਭਾਂਡਾ ਧੋਏ ਬੈਸ ਧੂਪ ਦੇਵੋ। ਹਜ਼ੂਰ ਦੇ ਬਚਨ ਨੇ ਨਾਮ ਜਪੋ ਮੇਰੇ ਸਾਜਨ ਸੈਨਾ, ਪਰ ਕਿਵੇਂ ਜਪੀਏ ਸੱਚੇ ਪਾਤਸ਼ਾਹ ਜੀ? ਸਾਹਿਬ ਕਹਿਣ ਲੱਗੇ ਇਵੇਂ ਜਪ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਤੈ ਕੋ ਜਾਵੋ, ਦੂਤ ਕਰਮ ਪੁਰ ਸੁਰਤ ਸਮਾਇਣ ਹੋਏ ਨਿਰਾਸ਼ ਜਮਾਵੋ। ਹੁਣ ਦੇਖੋ ਇਸ ਬਚਨ ਨੂੰ ਕਿੰਨੇ ਭਾਵ ਪੂਰਤ ਇਹ ਬਚਨ। ਹਜ਼ੂਰ ਕਹਿੰਦੇ ਨੇ ਆਪਣੇ ਅੰਦਰ ਦੇ ਭਾਂਡੇ ਨੂੰ ਧੋ, ਜੇ ਅੰਦਰ ਦਾ ਭਾਂਡਾ ਨਹੀਂ ਧੋਤਾ ਤੇ ਫਿਰ ਇਸ ਭਾਂਡੇ ਵਿੱਚ ਦੁੱਧ ਕਿਵੇਂ ਜੰਮੇਗਾ, ਜਾਗ ਕਿਵੇਂ ਲੱਗੇਗੀ? ਪੁਰਾਤਨ ਸਮੇਂ ਕਿ ਜਿਸ ਭਾਂਡੇ ਦੇ ਵਿੱਚ ਦੁੱਧ ਜਮਾਇਆ ਜਾਂਦਾ ਸੀ, ਤੇ ਜੇ ਕਿਤੇ ਦੁੱਧ ਨਾ ਜੰਮਣਾ, ਦੁੱਧ ਖਰਾਬ ਹੋ ਜਾਣਾ, ਤੇ ਬੀਬੀਆਂ ਸਵੇਰੇ ਪਹਿਲਾ ਕੰਮ ਇਹ ਕਰਦੀਆਂ ਸਨ ਕਿ ਉਸ ਭਾਂਡੇ ਨੂੰ ਚੰਗੀ ਤਰ੍ਹਾਂ ਮਾਂਜਣਾ, ਕੂਚਣਾ, ਸਾਫ਼ ਕਰਨਾ, ਤੇ ਕਈ ਵਾਰੀ ਉਹਨੂੰ ਧੁੱਪੇ ਰੱਖ ਕੇ ਸੁਕਾਉਣਾ, ਤੇ ਕਈ ਵਾਰੀ ਕੀ ਕਰਨਾ ਕਿ ਅੱਗ ਦੀ ਅੰਗਿਆਰੀ ਲਏ, ਉਸ ਦੇ ਉੱਪਰ ਲਾਲ ਮਿਰਚਾਂ ਰੱਖ ਦੇਣੀਆਂ, ਤੇ ਜਦੋਂ ਉਸ ਨਾਲ ਮਿਰਚਾਂ ਨੇ ਸੜਨਾ, ਧੂੰ ਨਿਕਲਣਾ, ਤੇ ਉਸ ਭਾਂਡੇ ਨੂੰ ਅੱਗ ਦੀ ਅੰਗਿਆਰੀ ਉੱਪਰ ਮੂਧਿਆਂ ਮਾਰ ਦੇਣਾ, ਜਿਹਨੂੰ ਧੂਪ ਦੇਵੋ ਕਿਹਾ ਹੈ। ਜੇ ਪੁੱਛਣਾ ਵੀ ਧੁੱਪ ਵਿੱਚ ਕਿਉਂ ਨਹੀਂ ਸੁਕਾਇਆ ਇਹਨੂੰ, ਕਹਿਣਾ ਕਿ ਇਹਦੇ ਵਿੱਚ ਮਾਂਜਿਆ ਜ਼ਰੂਰ ਹੈ, ਧੋਤਾ ਜ਼ਰੂਰ ਹੈ, ਪਰ ਅਜੇ ਵੀ ਇਹਦੇ ਵਿੱਚ ਕੀਟਾਣੂ ਕਿਤੇ ਨਾ ਕਿਤੇ ਰਹਿ ਸਕਦੇ ਨੇ, ਜਿਹੜੇ ਦੁੱਧ ਨੂੰ ਖਰਾਬ ਕਰਨ, ਤੇ ਜਦੋਂ ਮਿਰਚਾਂ ਦੀ ਧੂਣੀ ਦੇਣੀ, ਸਾਧਨਾ ਕਰਨੀ, ਤੇ ਪਿਆਰਿਓ ਉਹ ਧੂੰ ਜਿਹੜਾ ਸੀ ਉਸ ਭਾਂਡੇ ਦੇ ਅੰਦਰ ਦੇ ਕੀਟਾਣੂ ਮਾਰ ਦਿੰਦਾ ਸੀ। ਸਾਹਿਬ ਕਹਿੰਦੇ ਨੇ ਪਹਿਲੀ ਗੱਲ, ਅੰਦਰ ਦੇ ਭਾਂਡੇ ਨੂੰ ਧੋ ਜੇ ਨਾਮ ਜਪਣਾ ਹੈ, ਪਰ ਉਹ ਭਾਂਡਾ ਧੋਤਾ ਕਿਵੇਂ ਜਾਏ? ਹਜ਼ੂਰ ਦੇ ਬਚਨ ਆਪਾਂ ਪੜ੍ਹਨੇ, ਦੇਖੋ ਦਾਤਾ ਜੀ ਨੇ ਹਰ ਗੱਲ ਦਾ ਉੱਤਰ ਬਾਣੀ ਵਿੱਚ ਦਿੱਤਾ। ਬਾਬਾ ਨਾਨਕ ਜੀ ਦੇ ਬਚਨ ਆਉਂਦਾ ਹੈ ਕਿ ਭਾਂਡਾ ਅਤ ਮਲੀਨ ਧੋਤਾ ਹਛਾਣਾ ਹੋਏ ਸੀ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਤੈ ਕੋ ਜਾਵੋ। ਸੱਚੇ ਪਾਤਸ਼ਾਹ ਕਿੱਥੇ ਧੋਈਏ? ਕੋਈ ਨਾ ਕੋਈ ਥਾਂ ਹੋਵੇ ਤੇ ਦੱਸੋ ਸਾਨੂੰ,
ਤੇ ਸਾਹਿਬ ਨੇ ਕਿਹਾ ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ, ਗੁਰੂ ਦੁਆਰਾ ਹੋਏ ਸੋਚੀ ਪਾਏ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ। ਗੁਰੂ ਦੁਆਰੇ ਤੇ ਭਾਂਡੇ ਧੋਤੇ ਜਾਂਦੇ ਨੇ, ਪਰ ਜੇ ਕੋਈ ਆਪਣੇ ਭਾਂਡੇ ਨੂੰ ਧੋਣ ਦਾ ਯਤਨ ਕਰੇ, ਮਹਿਲ ਕਿਵੇਂ ਜਾਂਦੀ ਹੈ ਸਾਡੇ ਭਾਂਡੇ ਅੰਦਰ। ਗੁਰਮੁਖੋ ਇੱਕ ਉਦਾਹਰਨ ਸਿਰ ਮੈਂ ਅਰਜ਼ ਕਰਦਿਆਂ ਕਿ ਇਸ ਸਰੀਰ ਵੀ ਭਾਂਡਾ ਹੈ। ਗੁਰੂ ਸਾਹਿਬ ਦੇ ਬਚਨ ਆਪ ਪੜ੍ਹਦੇ ਹੋ, ਆਸਾ ਕੀ ਵਾਰ ਵਿੱਚ ਵੀ ਦਾਤਾ ਜੀ ਨੇ ਕਿਹਾ, ਕਹਿੰਦੇ ਨੇ ਖੇ ਪ੍ਰਭੂ ਪਤਾ ਨਹੀਂ ਕਿਹੋ ਜਿਹੀਆਂ ਖੇਡਾਂ ਰਚਨਾ, ਇੱਕੋ ਮਿੱਟੀ ਦੇ ਭਾਂਡੇ ਬਣੇ ਨੇ, ਇੱਕਨਾ ਵਿੱਚ ਅੰਮ੍ਰਿਤ ਵਰਗਾ ਦੁੱਧ ਪੈਂਦਾ ਹੈ ਤੇ ਇੱਕਨਾ ਭਾਂਡੇ ਜਿਹੜੇ ਨੇ ਉਹ ਸਾਰਾ ਦਿਨ ਅੱਗ ਉੱਤੇ ਸੜੀ ਜਾਂਦੇ। ਸਾਰਿਆਂ ਦੇ ਸਰੀਰ ਭਾਂਡੇ ਪੰਜਾਂ ਤੱਤਾਂ ਦੇ ਬਣੇ ਨੇ, ਇੱਕ ਇੰਨੇ ਕੁ ਭਾਗਾਂ ਵਾਲੇ ਪੈਦਾ ਕੀਤੇ ਜਿਹੜੇ ਸਿਰਫ ਗੁਣਾਂ ਦੇ ਅੰਮ੍ਰਿਤ ਨੂੰ ਇਕੱਠੇ ਦੁੱਧ ਨੂੰ ਇਕੱਤਰ ਕਰੀ ਬੈਠੇ ਨੇ, ਤੇ ਦੂਜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਈਰਖਾ ਤੇ ਵਿਕਾਰਾਂ ਦੇ ਭੱਟ ਵਿੱਚ ਹੀ ਸੜਦੇ। ਅਸੀਂ ਬਚਨ ਪੜ੍ਹਦੇ ਹਾਂ ਸਰੀਰ ਨੂੰ ਭਾਂਡਾ ਕਿਹਾ ਕਿ ਆਪੇ ਭਾਂਡੇ ਸਾਜੀਆਂ, ਆਪੇ ਪੂਰਨ ਦੇਹ, ਇੱਕ ਨੀ ਦੁੱਧ ਸਮਾਈ ਹੈ ਇੱਕ ਚੁੱਲ੍ਹੇ ਰਹਿਣ ਚੜ੍ਹੇ। ਇੱਕ ਉਹ ਭਾਂਡੇ ਜਿਹੜੇ ਸਾਰਾ ਦਿਨ ਚੁੱਲ੍ਹੇ ਤੇ ਤਪਦੇ ਨੇ, ਤੇ ਇੱਕ ਉਹ ਭਾਂਡੇ ਜਿਨ੍ਹਾਂ ਵਿੱਚ ਅੰਮ੍ਰਿਤ ਵਰਗਾ ਦੁੱਧ ਪਾਇਆ ਗਿਆ। ਫਿਰ ਬੇਨਤੀ ਮੇਰੀ ਸਰਵਣ ਕਰਿਓ ਕਿ ਸਰੀਰ ਇੱਕ ਭਾਂਡਾ ਹੈ, ਇਸ ਭਾਂਡੇ ਦੇ ਵਿੱਚ ਮਲੀਨਤਾ ਕਿਵੇਂ ਚਲੀ ਜਾਂਦੀ ਹੈ। ਸ਼ਾਇਦ ਪਿਛਲੇ ਸਾਲ ਵੀ ਮੈਂ ਇੱਕ ਬੇਨਤੀ ਕੀਤੀ ਸੀ, ਜੇ ਆਪਾਂ ਆਪਣੇ ਅੰਦਰ ਨੂੰ ਪੜ੍ਹਨ ਦਾ ਯਤਨ ਕਰੀਏ ਨਾ, ਕਿਉਂਕਿ ਕੇਵਲ ਬਾਹਰ ਨੂੰ ਤੱਕ ਤੱਕ ਕੇ ਬੰਦੇ ਨੂੰ ਅੰਦਰ ਦੇਖਣਾ ਭੁੱਲ ਗਿਆ ਹੈ। ਜਿਤਨਾ ਬਾਹਰ ਤੱਕਦੇ ਹਾਂ ਉਨਾ ਭਟਕਣਾ ਦਾ ਜਨਮ ਹੁੰਦਾ ਹੈ, ਤੇ ਜਿੰਨਾ ਆਪੇ ਨੂੰ ਦੇਖਣਾ ਸ਼ੁਰੂ ਕਰਾਂਗੇ ਸੱਚ ਜਾਣਿਓ ਉਹਨਾਂ ਅੰਦਰ ਦਾ ਟਿਕਾ ਬਣੇਗਾ। ਬਾਹਰ ਨੂੰ ਤੱਕ ਕੇ ਖਿੰਡਾਓ ਹੈ, ਅੰਦਰ ਨੂੰ ਤੱਕ ਕੇ ਟਿਕਾਓ ਹੈ। ਹਾਂ ਅੰਦਰ ਟਿਕ ਜਾਏ ਤੇ ਫਿਰ ਬਾਹਰ ਤੂੰ ਝਾਤੀ ਮਾਰ ਕੇ ਦੇਖੀ, ਬਾਹਰ ਵੀ ਉਹ ਕੁਛ ਹੈ ਜਿਹਨੂੰ ਅੰਦਰ ਤੂੰ ਦੇਖਣਾ ਹੈ। ਪਿਛਲੇ ਦਿਨ ਇੱਕ ਬੇਨਤੀ ਕੀਤੀ, ਸਤਿਗੁਰੂ ਦਾ ਬਚਨ ਆਉਂਦਾ ਤੁਹਾਨੂੰ ਬਾਣੀ ਦੀ ਤਕਰੀਬਨ ਸਾਰਿਆਂ ਨੂੰ ਸੋਝੀ ਹੈ। ਇੱਕ ਪਾਸੇ ਗੁਰੂ ਤੇਗ ਬਹਾਦਰ ਜੀ ਬਚਨ ਕਰਦੇ ਨੇ, ਬਾਹਰ ਕਿੱਥੇ ਤੁਰਿਆ ਜਾਂਦਾ, ਪਰਮਾਤਮਾ ਨੂੰ ਲੱਭਣ ਚੱਲਿਆ। ਸ਼ਬਦ ਤੁਸੀਂ ਸਮਝ ਗਏ ਹੋਵੋਗੇ ਕਿ ਜੰਗਲ ਵਿੱਚ ਭਟਕਣ ਤੁਰਿਆ, ਜੰਗਲ ਵਿੱਚ ਪਰਮਾਤਮਾ ਬੈਠਾ। ਕਹਿਣ ਲੱਗੇ ਗੁਰਮੁਖਾਂ ਝਾਤੀ ਮਾਰ, ਉਹ ਇਸ ਤਰ੍ਹਾਂ ਰਮਿਆ ਜਿਵੇਂ ਫੁੱਲ ਵਿੱਚ ਸੁਗੰਧੀ ਤੇ ਦਰਪਣ ਦੇ ਵਿੱਚ ਤੇਰਾ ਪ੍ਰਤੀਬਿੰਬ, ਤੇਰਾ ਪਰਛਾਵਾਂ। ਨਾਲ ਬਚਨ ਫਿਰ ਅਗਲਾ ਕਰ ਦਿੱਤਾ ਉਹਨੇ, ਪਹਿਲਾਂ ਕਿਹਾ ਬਾਹਰ ਨਾ ਭਟਕ ਅੰਦਰ ਨੂੰ ਆ। ਕਹਿਣ ਲੱਗੇ ਮਤਾ ਸਮਝੇ ਕਿ ਸਭ ਕੁਛ ਅੰਦਰ, ਜਦੋਂ ਅੰਦਰ ਟਿਕ ਗਿਆ ਤੇ ਬਾਹਰ ਝਾਤੀ ਮਾਰ ਕੇ ਦੇਖੀ, ਬਾਹਰ ਵੀ ਉਸ ਤੋਂ ਬਿਨਾਂ ਹੋਰ ਕੋਈ। ਗੁਰੂ ਜੀ ਦਾ ਬਚਨ ਅਸੀਂ ਪੜ੍ਹਦੇ ਹਾਂ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਪੋਪ ਮਦ ਜੋ ਬਾਤ ਬਸਤਾ ਹੈ, ਮੂਕਰ ਮਾਹੇ ਜੈਸੇ ਛਾਈ, ਤੈਸੇ ਹੀ ਅਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ। ਹੁਣ ਧਿਆਨ ਦਿਆ ਜੀ, ਪਹਿਲਾਂ ਬਾਹਰ ਜਾਣ ਤੋਂ ਵਰਜਿਆ ਤੇ ਨਾਲ ਫਿਰ ਬਚਨ ਕੀਤੋ ਨੇ, ਕਹਿਣ ਲੱਗੇ ਬਾਹਰ ਭੀਤਰ ਏਕੋ ਜਾਣੋ। ਇੱਕ ਪਾਸੇ ਕਹਿ ਰਹੇ ਨੇ ਕਿੱਧਰ ਬਾਹਰ ਜਾ ਰਿਹਾ, ਕਾਹੇ ਰੇ ਬਨ ਖੋਜਣ ਜਾਈ, ਇਹ ਬਾਹਰ ਜਾਣਾ ਨਹੀਂ। ਪਰ ਜਦੋਂ ਆਪਣੇ ਘੱਟ ਵਿੱਚ ਝਾਤੀ ਮਾਰ ਕੇ ਦੇਖਿਆ ਤੇ ਫਿਰ ਸਮਝ ਪੈ ਗਈ, ਸੋ ਅੰਤਰ ਸੋ ਬਾਹਰ, ਅਨੰਤ ਜਿਹੜਾ ਅੰਦਰ ਉਹ ਬਾਹਰ ਹੈ। ਪਰ ਸ਼ਰਤ ਪਹਿਲਾਂ ਅੰਦਰ ਤੱਕੀ, ਬਾਹਰ ਭੀਤਰ ਏਕੋ ਜਾਣੂ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਕੀਨਾ ਮਿਟੈ ਨਾ ਭ੍ਰਮ ਕੀ ਕਾਹੀ। ਹੇ ਸਾਜਨ ਸੈਨਾ, ਜੇ ਨਾਮ ਜਪਣਾ ਹੈ ਤੇ ਇਸ ਭਾਂਡੇ ਨੂੰ ਪਹਿਲਾਂ ਧੋ, ਇਸ ਭਾਂਡੇ ਵਿੱਚ ਮੈਲ ਕਿਵੇਂ ਜਾਂਦੀ। ਆਪਣੀ ਗਰਦਨ ਤੋਂ ਉੱਪਰ, ਕੰਠ ਤੋਂ ਉੱਪਰ ਪਰਮਾਤਮਾ ਨੇ ਸਾਡੇ ਸਰੀਰ ਦੇ ਸੱਤ ਦੁਆਰੇ ਬਣਾਏ ਨੇ। ਸਮਝੋ ਇਸ ਬੇਨਤੀ, ਸੱਤ ਦੁਆਰੇ ਨੇ ਇਸ ਕੰਠ ਤੋਂ ਉੱਪਰ। ਜਿਸ ਨੂੰ ਇਹ ਸੱਤ ਹੀ ਸੋਧਣ ਦੀ ਜਾਚ ਆ ਗਈ, ਸੱਚ ਜਾਣੇ ਉਹ ਸੱਤ ਨਾਮ ਨਾਲ ਜੁੜ ਸਕੇਗਾ। ਸੱਤ ਦੁਆਰੇ ਕਿਹੜੇ ਨੇ? ਦੋ ਨੇਤਰ ਨੇ, ਦੋ ਨਾਸਕਾਂ ਨੇ, ਦੋ ਕੰਨ ਨੇ ਤੇ ਇੱਕ ਸਾਡਾ ਮੁਖ ਹੈ। ਨੌ ਇੰਦਰੇ ਜਿਹੜੇ ਪ੍ਰਗਟ ਨੇ ਨੌ ਦੁਆਰੇ, ਸੱਤ ਦਰਬਾਰੇ ਕੇਵਲ ਕੰਠ ਤੋਂ ਉੱਪਰ ਨੇ। ਤੇ ਜੇ ਇਹਨਾਂ ਸੱਤਾਂ ਨੂੰ ਕਿਤੇ ਕਾਬੂ ਪਾਉਣ ਦੀ ਜਾਚ ਆ ਜਾਏ ਤੇ ਗੁਰਮੁਖੋ ਅੰਦਰ ਦਾ ਭਾਂਡਾ ਮੈਲ ਤੋਂ ਬਚ ਸਕਦਾ ਹੈ। ਦੇਖੋ ਫਿਰ ਬੇਨਤੀ ਮੇਰੀ ਸਮਝਿਓ
ਕਿ ਭਾਂਡਾ ਧੋਣ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਅਤੇ ਪਹਿਲੀ ਗੱਲ ਮਨ ਸਵੀਕਾਰ ਕਰ ਲਵੇ ਕਿ ਮੈਂ ਮੈਲ ਨਾਲ ਭਰਿਆ ਹਾਂ। ਇੱਥੇ ਤਾਂ ਮਨ ਮੰਨਦਾ ਹੀ ਕੋਈ ਨਹੀਂ, ਮੈਲ ਨਾਲ ਪਲੀਤ ਵੀ ਹੋਇਆ, ਫਿਰ ਵੀ ਕਹੀ ਜਾਂਦਾ ਭਾਵੇਂ ਜੋ ਮਰਜ਼ੀ ਕਹੋ ਅੰਦਰੋਂ ਅਸੀਂ ਬੜੇ ਸਾਫ਼ ਹਾਂ। ਬੰਦਾ ਕਈ ਵਾਰੀ ਸੋਚਦਾ ਫਿਰ ਇਹ ਸਾਫ਼ ਹੈ ਅਤੇ ਟਿਕਾ ਕਿਉਂ ਨਹੀਂ। ਜੇ ਸੋਨਾ ਸ਼ੁੱਧ ਹੋ ਜਾਏ ਅਤੇ ਕੁਠਾਲੀ ਵਿੱਚ ਭਟਕਦਾ ਨਹੀਂ, ਸ਼ੁੱਧ ਹੋਇਆ ਸੋਨਾ ਤਾਂ ਆਪਣੇ ਆਪ ਹੀ ਕੁਠਾਲੀ ਵਿੱਚ ਟਿਕ ਜਾਂਦਾ। ਜੇ ਮਨ ਸ਼ੁੱਧ ਹੋਵੇ, ਮਨ ਨਿਰਮਲ ਹੋਵੇ, ਫਿਰ ਭਟਕੇਗਾ ਨਹੀਂ ਗੁਰਮੁਖੋ, ਫਿਰ ਆਪਣੇ ਆਪ ਟਿਕੇਗਾ। ਹਜ਼ੂਰ ਕਿਰਪਾਲੂ ਜੀ ਨੇ ਬਚਨ ਕੀਤਾ ਕਿ ਅਸੀਂ ਘਰ ਬਣਾਉਂਦੇ ਹਾਂ, ਕਿਵੇਂ ਸਰੀਰ ਭਾਂਡੇ ਵਿੱਚ ਮੈਲ ਪੈਂਦੀ। ਇੱਕ ਘਰ ਦੀ ਉਦਾਹਰਣ ਆਪਾਂ ਲੈ ਲਈ, ਘਰ ਵਿੱਚ ਰੋਸ਼ਨਦਾਨ ਆਪਾਂ ਰੱਖਦੇ ਹਾਂ, ਮਕਾਨ ਬਣਾਉਂਦੇ ਹਾਂ, ਘਰ ਦੇ ਵਿੱਚ ਖਿੜਕੀਆਂ ਰੱਖਦੇ ਹਾਂ ਅਤੇ ਅੰਦਰ ਬਾਹਰ ਜਾਣ ਵਾਸਤੇ ਸਾਡੇ ਕੋਲ ਦਰਵਾਜ਼ੇ ਨੇ। ਖਿੜਕੀ ਰਾਹੀਂ ਅੰਦਰ ਬਾਹਰ ਨਹੀਂ ਜਾਇਆ ਜਾਂਦਾ। ਰੋਸ਼ਨਦਾਨ ਸ਼ਬਦ ਵੀ ਤਾਂ ਅਸੀਂ ਵਰਤਦੇ ਹਾਂ ਕਿ ਜਿਹਦੇ ਰਾਹੀਂ ਸਾਡੇ ਵਿੱਚ ਘਰ ਵਿੱਚ ਕਮਰੇ ਵਿੱਚ ਰੋਸ਼ਨੀ ਪ੍ਰਵੇਸ਼ ਕਰੇ। ਖਿੜਕੀ ਦਾ ਅਰਥ ਕਿ ਤਰੋ ਤਾਜ਼ੀ ਹਵਾ ਸਾਡੇ ਘਰ ਦੇ ਅੰਦਰ ਆ ਸਕੇ ਅਤੇ ਦਰਵਾਜ਼ੇ ਦਾ ਅਰਥ ਜਿਹਦੇ ਵਿੱਚੋਂ ਆਪਾਂ ਅੰਦਰ ਪ੍ਰਵੇਸ਼ ਕਰ ਸਕੀਏ ਅਤੇ ਅੰਦਰੋਂ ਨਿਕਲ ਵੀ ਸਕੀਏ। ਦਰਵਾਜ਼ਾ ਕਦੀ ਵੀ ਕਿਸੇ ਨੂੰ ਰਾਤ ਰਹਿਣ ਨੂੰ ਥਾਂ ਨਹੀਂ ਦਿੰਦਾ। ਦਰਵਾਜ਼ੇ ਦਾ ਕੰਮ ਸਿਰਫ ਅੰਦਰ ਅਤੇ ਬਾਹਰ ਕੱਢਣਾ। ਹਜ਼ੂਰ ਦੇ ਬਚਨਾਂ ਵੱਲ ਫਿਰ ਮੈਂ ਬੇਨਤੀ ਆਰੰਭ ਵਿੱਚ ਇਹ ਕਰ ਲੱਗਾ ਕਿ ਨਾਮ ਜਪੀਏ ਅਤੇ ਗੁਰੂ ਸਾਹਿਬ ਜੀ ਦੀ ਬਾਣੀ ਤੋਂ ਸੇਧ ਲੈ ਕੇ। ਰੋਸ਼ਨਦਾਨ, ਜੇ ਤੇਜ਼ ਹਵਾ ਚੱਲੇ, ਘਰ ਦੇ ਵਿੱਚ ਮਿੱਟੀ ਆਉਂਦੀ ਹੋਵੇ ਅਤੇ ਯੱਕ ਲਖਤ ਆਪਾਂ ਰੋਸ਼ਨਦਾਨ ਦੇ ਜਿਹੜੇ ਤਖਤੇ ਨੇ ਉਹ ਬੰਦ ਕਰ ਦਿਆਂਗੇ। ਜੇ ਹਵਾ ਦੀ ਥਾਂ 'ਤੇ ਤੂਫਾਨ ਦੀ ਹਨੇਰੀ ਆਏ ਅਤੇ ਘਰ ਦੀਆਂ ਖਿੜਕੀਆਂ ਬੰਦ ਕੀਤੀਆਂ ਜਾਣਗੀਆਂ ਅਤੇ ਜੇ ਪਿਆਰਿਓ ਸਾਡੇ ਘਰ ਦੇ ਅੰਦਰ ਕੋਈ ਗੈਰ ਪ੍ਰਵੇਸ਼ ਕਰਨ ਲੱਗੇ ਅਤੇ ਇੱਕੋ ਦਮ ਆਪਾਂ ਦਰਵਾਜ਼ੇ ਵੀ ਬੰਦ ਕਰ ਦੇਣੇ। ਤੂਫਾਨ ਆਉਂਦਾ ਹੋਵੇ ਕਦੀ ਨਹੀਂ ਆਪਾਂ ਕਹਿੰਦੇ ਹਨੇਰੀ ਆ ਗਈ ਹੁਣ ਖਿੜਕੀਆਂ ਖੋਲ੍ਹ ਦਿਓ, ਕਦੀ ਨਹੀਂ ਕਹਿੰਦੇ ਹਨੇਰੀ ਆ ਗਈ ਰੋਸ਼ਨਦਾਨ ਖੋਲ੍ਹ ਦਿਓ, ਕਦੀ ਨਹੀਂ ਆਪਾਂ ਕਹਾਂਗੇ ਅੱਜ ਰਾਤ ਨੂੰ ਚੋਰ ਇੱਥੋਂ ਨਿਕਲਣਾ, ਦਰਵਾਜ਼ੇ ਖੋਲ੍ਹ ਕੇ ਰੱਖਿਓ। ਇੱਕੋ ਗੱਲ ਕਹਾਂਗੇ ਕਿ ਤੂਫਾਨ ਵਿੱਚ ਖਿੜਕੀਆਂ ਰੋਸ਼ਨਦਾਨ ਬੰਦ ਕਰ ਦਿਓ, ਦਰਵਾਜ਼ੇ ਧੋ ਲਓ, ਕਿਤੇ ਕੋਈ ਚੋਰ ਕੋਈ ਗੈਰ ਬੰਦਾ ਇਸ ਘਰ ਵਿੱਚ ਨਾ ਵੜ ਜਾਏ। ਗੁਰਮੁਖੋ, ਦਰਵਾਜ਼ੇ ਰੋਸ਼ਨਦਾਨ ਅਤੇ ਖਿੜਕੀਆਂ ਹਿਫਾਜ਼ਤ ਲਈ ਨੇ। ਉਸ ਖਿੜਕੀ ਨੂੰ ਕੀ ਕਰਾਂਗੇ ਜਿਸ ਖਿੜਕੀ ਨੇ ਘਰ ਦੇ ਵਿੱਚ ਹੀ ਕੇਵਲ ਗੰਦ ਸੱਟੀ ਜਾਣਾ ਹੈ। ਉਸ ਰੋਸ਼ਨਦਾਨ ਦਾ ਕੀ ਕਰਾਂਗੇ ਕਿ ਜਿਸ ਰੋਸ਼ਨਦਾਨ ਨੇ ਕੇਵਲ ਤਾਂ ਕੇਵਲ ਬਾਹਰ ਦਾ ਗਰਦ ਹੀ ਸਾਡੇ ਵੀ ਸੱਟਣਾ ਹੈ, ਅਤੇ ਉਸ ਦਰਵਾਜ਼ੇ ਦਾ ਕੀ ਕਰਾਂਗੇ ਕਿ ਜਿਸ ਦਰਵਾਜ਼ੇ ਨੇ ਗੈਰਾਂ ਨੂੰ ਸਾਡੇ ਘਰ ਵਿੱਚ ਪ੍ਰਵੇਸ਼ ਕਰਾ ਦੇਣਾ। ਜੇ ਬਾਹਰ ਦੇ ਘਰ ਦੀ ਸਫਾਈ ਇੰਨੀ ਰੱਖਦੇ ਹਾਂ ਅਤੇ ਕਸੀ ਸਰੀਰ ਘਰ ਵੱਲ ਗੁਰਮੁਖੋ ਝਾਤੀ ਮਾਰੀਏ, ਅੱਖਾਂ ਵੀ ਤਾਂ ਇੱਕ ਰੋਸ਼ਨਦਾਨ ਨੇ, ਇਹ ਰੋਸ਼ਨੀ ਦੇਣ ਵਾਸਤੇ ਸਨ, ਪਰ ਜੇ ਅੱਖਾਂ ਦੇ ਰੋਸ਼ਨਦਾਨ ਰਹੀ ਅੰਦਰ ਮੈਲ ਹੀ ਜਾਣੀ ਜਾਣੀ ਹੈ, ਫਿਰ ਇਸ ਰੋਸ਼ਨਦਾਨ ਨੂੰ ਬੰਦ ਕਰਨ ਦੀ ਜਾ ਸਕੀ, ਕਿਉਂਕਿ ਭਾਂਡਾ ਆਤਮਲੀਨ। ਗੁਰਮੁਖੋ, ਭਾਂਡਾ ਧੋਏ ਬੈਸ ਧੂਪ ਦੇਵੋ, ਰੋਸ਼ਨਦਾਨ ਰੋਸ਼ਨੀ ਦੇਣ ਵਾਸਤੇ ਹੈ। ਹੇ ਨੇਤਰੋ, ਤੁਹਾਡੇ ਵਿੱਚ ਪਰਮਾਤਮਾ ਨੇ ਜੋਤ ਰੱਖੀ, ਜੋਤ ਦਾ ਸੰਬੰਧ ਰੋਸ਼ਨੀ ਨਾਲ ਹੈ, ਅਤੇ ਜੇ ਰੋਸ਼ਨੀ ਦੇਣ ਵਾਲੀ ਮਿੱਟੀ ਅੰਦਰ ਸੱਟਣ ਲੱਗ ਪੈਣ ਤੇ ਘਰ ਪਵਿੱਤਰ ਕਿਵੇਂ ਰਹਿ ਸਕੇਗਾ। ਹਜ਼ੂਰ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਇਹ ਰੋਸ਼ਨਦਾਨ, ਇਹ ਖਿੜਕੀਆਂ, ਇਹ ਦਰਵਾਜ਼ੇ ਬੰਦ ਕਰਨ ਦੀ ਜਾਚ ਤੱਕ ਇਹਨੂੰ ਤੋੜਨਾ, ਕਿਉਂ ਜੇ ਤੋੜੇਗਾ, ਦਮਨ ਕਰੇਗਾ, ਇਹਨਾਂ ਨੂੰ ਖਤਮ ਕਰੇਗਾ, ਅੰਦਰੋਂ ਤਬਾਹ ਹੋ ਜਾਏਗਾ। ਸਿਰਫ ਇਹਨਾਂ ਦਰਵਾਜ਼ਿਆਂ ਨੂੰ ਖੋਲ੍ਹਣ ਅਤੇ ਬੰਦ ਕਰਨ ਦੀ ਯੁੱਗ ਤੇਰੇ ਕੋਲ ਆ ਜਾਏ। ਕਬੀਰ ਸਾਹਿਬ ਜੀ ਦਾ ਇੱਕ ਬਚਨ ਆਉਂਦਾ, ਉਹ ਤਾਂ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਮਨ ਇੰਨਾ ਚੰਚਲ ਹੈ ਕਿ ਜਿਤਨੀ ਚੰਚਲ ਤੇਜ਼ ਹਵਾ ਹੈ, ਹਵਾ ਨਾਲੋਂ ਵੱਧ ਮਨ ਚੰਚਲ ਹੈ। ਹਜ਼ੂਰ ਨੇ ਮਿਹਰ ਭਰਿਆ ਬਚਨ ਕੀਤਾ, ਭਾਈ ਸਾਹਿਬ ਨੇ ਤਾਂ ਇੱਥੋਂ ਤੱਕ ਸ਼ਬਦ ਕਿਹਾ, ਭਾਈ ਗੁਰਦਾਸ ਜੀ ਨੇ ਕਹਿੰਦੇ ਨੇ ਕਿ ਆਮ ਤੌਰ 'ਤੇ ਦੋ ਮੂੰਹਾਂ ਵਾਲਾ ਇੱਕ ਜੀਵ ਸਾਨੂੰ ਮਿਲਦਾ ਹੈ, ਸੱਪਾਂ ਦੀ ਕਿਸਮ ਦਾ, ਜਿਹਨੂੰ ਦਮੂਹੀ ਕਿਹਾ ਜਾਂਦਾ ਹੈ, ਉਹਦੇ ਦੋ ਮੂੰਹ ਨੇ। ਪਰ ਕਹਿੰਦੇ ਨੇ ਜਦੋਂ ਮਨਾ ਤੇਰੇ ਵੱਲ ਝਾਤੀ ਮਾਰਨਾ, ਤੇਰੇ ਤਾਂ ਚਾਰ ਮੂੰਹ ਨੇ, ਇੱਕ ਖਿਨ ਵੀ ਤੂੰ ਟਿਕਦਾ ਨਹੀਂ, ਬੈਠਾ ਹੋਇਆ ਚਾਰ ਚਵੇਰੇ ਤੂੰ ਝਾਤੀ ਜਾਏਗਾ। ਖੈਰ, ਜਿਹੜੀ ਬੇਨਤੀ ਮੈਂ ਕਰਨਾ ਪਿਆ ਵਾਂ,
ਕਬੀਰ ਸਾਹਿਬ ਦਾ ਬਚਨ ਆਉਂਦਾ, ਸੰਤੋ ਮਨ ਪਵਨੇ ਸੁਖ ਬਣਿਆ। ਸੰਤ ਜਨੋ, ਮਨ ਵਰਗਾ ਜਿਹੜਾ ਚੰਚਲ ਮਨ ਸੀ, ਵਾਹਿਗੁਰੂ ਪਵਨ ਵਰਗਾ ਜਿਹੜਾ ਚੰਚਲ ਮਨ ਸੀ ਉਹ ਟਿਕ ਗਿਆ। ਸੰਤੋ ਮਨ ਪਵਨੇ ਸੁਖ ਬਣਿਆ, ਕਿਸ ਯੋਗ ਪ੍ਰਾਪਤ ਗਣਿਆ। ਕਹਿਣ ਲੱਗੇ ਕਿਵੇਂ ਟਿਕ ਗਿਆ ਮਨ, ਤੇ ਅਗਲਾ ਬਚਨ ਇਸ ਕਰਕੇ ਟਿਕ ਗਿਆ ਕਿ ਗੁਰਦ ਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ, ਮੂੰਦ ਲੀਏ ਦਰਵਾਜੇ ਬਾਜੀਅਲੇ ਅਨਹਦ ਬਾਜੇ। ਮੂੰਦ ਲੀਏ ਦਰਵਾਜੇ ਨੇ ਪਿਆਰਿਓ, ਮਨ ਟਿਕ ਜਾਏਗਾ ਜੇ ਕਿਤੇ ਇਸ ਨੂੰ ਬਾਹਰ ਦੀ ਮੈਲ ਤੋਂ ਆਪਾਂ ਬਚਾ ਲਈਏ। ਗੁਰੂ ਨਾਨਕ ਸਾਹਿਬ ਮੇਰ ਕਰਦੇ ਨੇ ਕਿ ਪਹਿਲਾ ਕੰਮ ਕਰ ਕਿ ਇਸ ਭਾਂਡੇ ਨੂੰ ਧੋ। ਹੁਣ ਧੋਵੇਗਾ ਕੀ ਤੀਰਥ ਇਸ਼ਨਾਨ ਧੋਵੇਗਾ? ਬਿਲਕੁਲ ਨਹੀਂ। ਬਾਬਾ ਜੀ ਨੇ ਤੇ ਬਾਣੀ ਵਿੱਚ ਮੇਰ ਕੀਤੀ ਏ। ਕਹਿਣ ਲੱਗੇ ਗੁਰਮੁਖਾ ਕਿ ਹਿਰਦੈ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਨੀ, ਕਾਇਆ ਮਾਂਜਿਸ ਕੌਣ ਗੁਨਾ, ਜੋ ਘੱਟ ਭੀਤਰ ਹੈ ਮਲਨਾ। ਕੀ ਤੇਰੀ ਬਾਹਰ ਦੀ ਕਾਇਆ ਨਾਲ ਧੋਣ ਦੇ ਨਾਲ ਅੰਦਰ ਵਾਲਾ ਮਨ ਧੁੱਪ ਜਾਏਗਾ? ਕਦਾਚਿਤ ਨਹੀਂ। ਬਾਬਾ ਜੀ ਨੇ ਤਾਂ ਸ਼ੁਰੂਆਤ ਬਾਣੀ ਦੇ ਤੋਂ ਕੀਤੀ ਕਿ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਹਜ਼ੂਰ ਨੇ ਬਖਸ਼ਿਸ਼ ਕੀਤੀ, ਕਿਵੇਂ ਇਹ ਧੁੱਪੇਗਾ ਅੰਦਰ, ਕਿਵੇਂ ਇਹਨੂੰ ਧੋਈਏ? ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਕਹਿੰਦੇ ਨੇ ਗੁਰਮੁਖਾ ਇਸੇ ਨਾਮ ਨੇ ਹੀ ਸਾਬਣ ਬਣ ਕੇ ਮਨ ਨੂੰ ਧੋਣਾ, ਤੇ ਚੇਤੇ ਰੱਖੀ ਇਸ ਨਾਮ ਨੂੰ ਸੱਜਣਾ ਜਪੀ, ਮੇਰੇ ਸੈਨ ਮੇਰੇ ਸੱਜਣ ਇਸੇ ਨਾਮ ਨੇ ਅੰਮ੍ਰਿਤ ਬਣ ਕੇ ਰਸ ਬਣ ਜਾਣਾ ਹੈ। ਅਸੀਂ ਬਚਨ ਪੜ੍ਹਨੇ ਹਾਂ ਕਿ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਭਾਂਡਾ ਧੋਏ ਬੈਸ ਧੂਪ ਦੇਵੋ। ਕਿਵੇਂ ਧੋਵੋ? ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਤੇ ਅਗਲਾ ਬਚਨ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ, ਅੰਦਰ ਤੇਰੇ ਨਾਮ ਸਮਾ ਜਾਏਗਾ, ਜਿਹੜਾ ਧੋਵੇਗਾ ਉਹ ਅੰਮ੍ਰਿਤ ਬਣੇਗਾ। ਫਿਰ ਬੇਨਤੀ ਸਮਝਿਓ, ਗੁਰੂ ਨਾਨਕ ਬਾਬਾ ਜੀ ਦਾ ਬਚਨ ਆਪ ਰੋਜ਼ ਪੜ੍ਹਦੇ। ਹਜ਼ੂਰ ਨੇ ਮੇਰ ਕੀਤੀ, ਜਪਜੀ ਸਾਹਿਬ ਦੀ ਇਹ ਪੌੜੀ ਹੈ, ਇਹਦੇ ਵਿੱਚੋਂ ਇੱਕ ਬਚਨ ਹੋਰ ਆਪ ਨਾਲ ਸਾਂਝਾ ਕਰਨਾ ਕਿ ਜਦੋਂ ਰਸਨਾ ਜਪ ਕਰਨ ਲੱਗ ਪਵੇ, ਤੇ ਕਿੱਥੇ ਸਿਖਰ ਹੈ ਜਪ ਦਾ ਜੋ ਬਾਬਾ ਨਾਨਕ ਜੀ ਨੇ ਮੇਰ ਭਰਿਆ ਬਚਨ ਕਿਹਾ। ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਮੈਲ ਧੋਣੀ ਹੋਵੇ, ਪਹਿਲੀ ਗੱਲ ਉਹ ਸੁਚੇਤ ਰਹਿੰਦੇ ਨੇ। ਹਜ਼ੂਰ ਕਹਿੰਦੇ ਨੇ ਜਿਤਨੀ ਜ਼ਿਆਦਾ ਮੈਲ ਹੋਵੇਗੀ ਉਤਨੀ ਜ਼ਿਆਦਾ ਮੁਸ਼ਕਤ ਕਰਨੀ ਪਏਗੀ। ਜੇ ਸਰੀਰ ਦੇ ਅੰਗ ਮੈਲੇ ਹੁੰਦੇ ਨੇ ਤੇ ਕੇਵਲ ਜਲ ਦੇ ਨਾਲ ਵੀ ਮੈਲ ਉਤਰ ਸਕਦੀ ਏ, ਤੇ ਜੇ ਗੁਰਮੁਖੋ ਤਨ ਦੇ ਵਸਤਰ ਮੈਲੇ ਹੋ ਜਾਣ, ਉਹਨਾਂ ਉੱਪਰ ਮਲੀਨਤਾ ਲੱਗ ਜਾਏ, ਤੇ ਇਕੱਲਾ ਪਾਣੀ ਨਹੀਂ ਉਸ ਦੇ ਨਾਲ ਸਾਬਣ ਦੀ ਵੀ ਜ਼ਰੂਰਤ ਹੈ, ਤੇ ਉਸ ਲਈ ਮਿਹਨਤ ਵੀ ਵੱਧ ਕਰਨੀ ਪਏਗੀ। ਬਾਹਰ ਦੇ ਅੰਗ ਤੇ ਕੱਪੜੇ ਪਾਣੀ ਸਾਬਣ ਨਾਲ ਧੁੱਪ ਜਾਣਗੇ, ਤੇ ਜਿਹੜੇ ਅੰਦਰ ਵਾਲੇ ਕੱਪੜੇ ਦੀ ਕਈ ਜਨਮਾਂ ਦੀ ਮੈਲ ਹੈ, ਇਹਨੂੰ ਜੇ ਧੋ ਸਕੇਗਾ ਤੇ ਕੇਵਲ ਪਰਮਾਤਮਾ ਦਾ ਨਾਮ ਉਹ ਹੀ ਧੋਏਗਾ। ਸ਼ਾਇਦ ਪਿਛਲੀ ਵਾਰ ਮੈਂ ਬੇਨਤੀ ਕੀਤੀ ਹੋਵੇ, ਮੈਨੂੰ ਬਖਸ਼ ਦਿਆ ਜੇ ਕਈ ਵਾਰੀ ਕਈ ਥਾਵਾਂ ਤੇ ਬਚਨ ਕਰਨ ਕਰਕੇ ਚੇਤੇ ਨਹੀਂ ਰਹਿੰਦਾ ਵੀ ਆਪਾਂ ਸ਼ਾਇਦ ਇੱਥੇ ਬਚਨ ਕੀਤੇ ਕਿ ਨਾ। ਦੇਖੋ, ਆਪ ਸਿਆਣੇ ਬੈਠੇ ਹੋ, ਦੁਨੀਆਂ ਦਾ ਇਹ ਦਸਤੂਰ ਹੈ ਕਿ ਮੈਲ ਲੱਗੇ ਤੇ ਉਹਨੂੰ ਧੋਇਆ ਧੋਤਾ ਜਾਂਦਾ, ਪਰ ਜਿਹੜੀ ਚੀਜ਼ ਮੈਲ ਧੋਂਦੀ ਹੈ ਨਾ, ਉਹ ਖੁਦ ਮੈਲ ਵਰਗੀ ਬਣ ਜਾਂਦੀ ਹੈ। ਸਰੀਰ ਅੰਗਾਂ ਉੱਤੇ ਮੈਲ ਪੈ ਗਈ, ਧੂੜ ਪਈ, ਤੇ ਆਪਾਂ ਪਾਣੀ ਨਿਰਮਲ ਲਿਆ, ਪਾਣੀ ਬਿਲਕੁਲ ਨਿਰਮਲ ਸੀ, ਦਰਪ ਸ਼ੀਸ਼ੇ ਦੀ ਤਰ੍ਹਾਂ ਬਿਲਕੁਲ ਸਾਫ, ਪਰ ਜਦੋਂ ਮੈਲੇ ਹੱਥਾਂ ਤੇ ਪਾਣੀ ਪਾਇਆ, ਹੱਥ ਮਲੇ ਤੇ ਹੱਥਾਂ ਦੀ ਮੈਲ ਨੇ ਉਸ ਪਾਣੀ ਨੂੰ ਵੀ ਮੈਲਿਆ ਕਰ ਦਿੱਤਾ। ਜਦੋਂ ਗਲਾਸ ਵਿੱਚੋਂ ਬਰਤਨ ਵਿੱਚੋਂ ਪਾਣੀ ਪਾਇਆ ਗਿਆ ਉਦੋਂ ਨਿਰਮਲ ਸੀ, ਪਰ ਜਦੋਂ ਇਸ ਹੱਥਾਂ ਦੀ ਸਰੀਰ ਦੇ ਅੰਗਾਂ ਦੀ ਮੈਲ ਨਾਲ ਉਹ ਪਾਣੀ ਲੱਗਾ ਤੇ ਪਾਣੀ ਵੀ ਮੈਲਾ ਹੋ ਗਿਆ। ਜੇ ਅਸੀਂ ਸਾਬਣ ਦੇਖਿਆ, ਸਾਬਣ ਬਿਲਕੁਲ ਸਾਫ਼, ਪਰ ਜਦੋਂ ਮੈਲੇ ਕੱਪੜੇ ਤੇ ਸਾਬਣ ਕਸਾਇਆ ਤੇ ਉਹ ਸਾਬਣ ਦਾ ਰੰਗ ਵੀ ਮੈਲ ਵਰਗਾ ਬਣ ਗਿਆ। ਧਿਆਨ ਦਿਆ ਜੀ, ਪਾਣੀ ਨੇ ਕਿਹਾ ਮੈਂ ਤੇਰੇ ਅੰਗਾਂ ਦੀ ਮੈਲ ਜ਼ਰੂਰ ਉਤਾਰਾਂਗਾ, ਪਰ ਯਾਦ ਰੱਖੀ ਮੈਂ ਮੈਲ ਉਤਾਰ ਕੇ ਮੈਲ ਦੇ ਨਾਲ ਹੀ ਮੈਨੂੰ ਜਾਣਾ ਪਏਗਾ। ਕਦੀ ਵੀ ਕਿਸੇ ਦੇ ਸਰੀਰ ਦੇ ਅੰਗਾਂ ਉੱਪਰ ਪਾਣੀ ਮੈਲ ਉਤਾਰ ਕੇ ਇਹ ਨਹੀਂ ਕਹਿੰਦਾ ਕਿ ਮੈਲ ਤੂੰ ਚਲੀ ਜਾ,
ਹੁਣ ਸਰੀਰ ਦੇ ਅੰਗਾਂ ਤੇ ਮੇਰਾ ਵਸੇਬਾ ਹੋਵੇਗਾ। ਗੁਰਮੁਖੋ, ਜੇ ਪਾਣੀ ਨਿਰਮਲ ਮੈਲ ਉਤਾਰੇਗਾ ਤੇ ਉਸ ਨੂੰ ਖੁਦ ਮੈਲਾ ਹੋ ਕੇ ਵੀ ਮੈਲ ਨਾਲ ਬਾਹਰ ਨਿਕਲਣਾ ਪਏਗਾ। ਸਾਬਣ ਨੇ ਕਦੀ ਨਹੀਂ ਕਿਹਾ ਕਿ ਮੈਲ ਦੇ ਕੀਟਾਣੂ ਤੁਸੀਂ ਬਾਹਰ ਚਲੇ ਜਾਓ, ਮੈਂ ਹੁਣ ਕੱਪੜੇ ਵਿੱਚ ਟਿਕਾਂਗਾ, ਇਹਦੀ ਹਿਫਾਜ਼ਤ ਕਰਾਂਗਾ। ਨਹੀਂ ਗੁਰਮੁਖੋ, ਜੇ ਸਾਬਣ ਨੇ ਮੈਲ ਕੱਢਣੀ ਏ ਤੇ ਖੁਦ ਆਪਣੇ ਆਪ ਨੂੰ ਮੈਲਾ ਖੋਣਾ ਪਏਗਾ। ਪਾਣੀ ਮੈਲ ਉਤਾਰੇ ਤੇ ਮੈਲ ਵਰਗਾ ਬਣ ਜਾਂਦਾ ਹੈ, ਸਾਬਣ ਮੈਲ ਉਤਾਰੇ ਤਾਂ ਮੈਲ ਵਰਗਾ ਬਣ ਜਾਂਦਾ ਹੈ। ਪਰ ਮੇਰੇ ਸਤਿਗੁਰੂ ਕਾ ਨਾਮ ਐਸਾ ਹੈ ਜਿਹੜਾ ਅੰਦਰ ਦੀ ਮੈਲ ਨੂੰ ਧੋ ਕੇ ਤਾਂ ਬਾਹਰ ਕੱਢੇਗਾ, ਪਰ ਮੈਲ ਦੀ ਤਾਕਤ ਨਹੀਂ ਕਿ ਨਾਮ ਤੇ ਬਾਣੀ ਨੂੰ ਮੈਲਿਆਂ ਕਰ ਸਕੇ, ਕਿਉਂਕਿ ਨਾਮ ਮੈਲ ਨੂੰ ਬਾਹਰ ਕੱਢ ਕੇ ਆਪ ਅੰਦਰ ਟਿਕ ਜਾਂਦਾ। ਪਾਣੀ, ਫਿਰ ਬੇਨਤੀ ਸਮਝੋ ਇਸ ਨੁਕਤੇ ਦੀ, ਪਾਣੀ ਮੈਲ ਉਤਾਰੇਗਾ ਪਰ ਸ਼ਰਤ ਉਹਨੂੰ ਮੈਲਾ ਹੋਣਾ ਪਏਗਾ, ਸਾਬਣ ਮੈਲ ਉਤਾਰੇਗਾ ਤੇ ਉਹਨੂੰ ਖੁਦ ਮੈਲਾ ਹੋਣਾ ਪਏਗਾ। ਗੁਰੂ ਜੀ ਕਹਿਣ ਲੱਗੇ, ਆਪ ਬਾਣੀ ਨਾਲ ਜੁੜ, ਬਾਣੀ ਨਿਰਮਲ ਦੀ ਨਿਰਮਲ ਰਹੇਗੀ ਪਰ ਤੇਰੀ ਮੈਲ ਨੂੰ ਟਿਕਣ ਨਹੀਂ ਦੇ। ਬਾਬਾ ਜੀ ਨੇ ਬਚਨ ਕੀਤੇ, ਆਪ ਜੀ ਰੋਜ਼ ਪੜ੍ਹਦੇ ਹੋ ਕਿ ਭਰੀਏ ਹੱਥ ਪੈਰ ਤਨ ਦੇ, ਗੱਲ ਧੋਣ ਦੀ ਹੈ, ਨਾਮ ਜਪਣਾ ਤੇ ਅੰਦਰ ਨੂੰ ਧੋਣ ਦਾ ਵੀ ਯਤਨ ਕਰੀਏ। ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਧੋਪੈ ਨਾਮੈ ਕੈ ਰੰਗ, ਨਾਮ ਦੇ ਪ੍ਰੇਮ ਵਿੱਚ ਉਹ ਤੇਰਾ ਅੰਦਰ ਦਾ ਭਾਂਡਾ ਅੰਦਰ ਦਾ ਬਸਤਰ ਧੁਪੇਗਾ। ਨਾਮ ਜਪਣੇ ਪਹਿਲੀ ਬੇਨਤੀ, ਅੰਦਰ ਨੂੰ ਧੋਣ ਦਾ ਯਤਨ ਕਰੀਏ। ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧੈ ਕੋ ਜਾਵੋ, ਦੂਧ ਕਰਮ ਹੁਣ ਸੁਰਤ ਸਮਾਇਣ, ਸ਼ੁਭ ਕਰਮਾਂ ਦਾ ਦੁੱਧ ਲੈ ਗੁਰਮੁਖਾ ਤੇ ਸੁਰਤ ਦੀ ਜਾਗ ਲਾ। ਦੂਧ ਕਰਮ ਹੁਣ ਸੁਰਤ ਸਮਾਇਣ, ਖੋਏ ਨਿਰਾਸ਼ ਜਮਾਵੋ। ਤੇ ਸਾਹਿਬ ਕਹਿੰਦੇ ਨੇ ਜਪੋ ਤਾਂ ਏਕੋ ਨਾਮਾ ਅਵਰ ਨਿਰਾ ਫੁਲਕਾ। ਇੱਥੇ ਫਿਰ ਮੈਂ ਰੁਕ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ। ਦੇਖੋ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਚੱਲਦੇ ਫਿਰਦੇ ਨਾਮ ਜਪਣੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਚੱਲਦੇ ਫਿਰਦੇ ਬਾਕੀ ਫੁਰਨਿਆਂ ਨਾਲੋਂ ਅੰਦਰ ਨਾਮ ਦੇ ਫੁਰਨੇ ਬੰਦ ਤੇ ਬੜੀ ਚੰਗੀ ਗੱਲ ਹੈ। ਪਰ ਇਸ ਗੱਲ ਨੂੰ ਭੁੱਲਿਓ ਨਾ ਕਿ ਚੱਲਦੇ ਫਿਰਦੇ ਜੇ ਜਪਣਾ ਹੈ, ਪਹਿਲਾਂ ਆਪਾਂ ਦੇਖੀਏ ਕਿ ਸਾਡਾ ਕਦੀ ਅੰਦਰ ਟਿਕਿਆ ਹੈ ਬੈਠ ਕੇ ਜਦੋਂ ਜਪਣੇ ਆ। ਕਿਉਂਕਿ ਜਦੋਂ ਨਾਮ ਜਪਣ ਦੀ ਗੱਲ ਸ਼ੁਰੂ ਹੁੰਦੀ ਏ ਤੇ ਮਨ ਦੇ ਵਿੱਚ ਪਈਆਂ ਹੋਈਆਂ ਜਿਹੜੀਆਂ ਪਰਤਾਂ ਨੇ ਮੈਲ ਦੀਆਂ, ਇੱਕ ਇੱਕ ਪਰਤ ਫਿਰ ਉਖੜਨੀ ਸ਼ੁਰੂ ਹੁੰਦੀ ਹੈ। ਮੈਲ ਦੀਆਂ ਪਰਤਾਂ ਉਗੜਦੀਆਂ, ਜਿਤਨੀ ਦੇਰ ਤੱਕ ਆਪਣੇ ਤਨ ਨੂੰ ਟਿਕਾ ਨਹੀਂ, ਇੱਕ ਥਾਂ ਤੇ ਇੱਕ ਆਸਣ ਦੀ ਇਕਾਗਰਤਾ ਨਹੀਂ, ਉਨੀ ਦੇਰ ਤੱਕ ਚੱਲਦਿਆਂ ਫਿਰਦਿਆਂ ਵੀ ਅੰਦਰ ਨਹੀਂ ਟਿਕ ਸਕਣਾ। ਇੱਥੇ ਇੱਕ ਉਦਾਹਰਨ ਅਰਜ਼ ਕਰਾਂ ਕਿ ਦੁੱਧ ਲਵੋ, ਦੁੱਧ ਨੂੰ ਪਾਣੀ ਵਿੱਚ ਮਿਲਾਓ। ਕਿਸੇ ਗੁਰਮੁਖ ਨੂੰ ਇਹ ਪ੍ਰਸ਼ਨ ਕੀਤਾ ਸੀ ਜਪਣ ਵਾਲੇ ਨੂੰ ਕਿ ਚੌਂਕੜਾ ਮਾਰ ਕੇ ਨਾਮ ਜਪਣਾ, ਸਿਮਰਨ ਕਰਨਾ, ਇਹ ਜ਼ਰੂਰੀ ਹੈ? ਉਹਨਾਂ ਕਿਹਾ ਹਾਂ, ਸ਼ੁਰੂਆਤ ਇਹਦੇ ਤੋਂ ਹੋਵੇਗੀ। ਕਹਿਣ ਲੱਗਾ ਨਹੀਂ, ਜੇ ਚੱਲਦਿਆਂ ਫਿਰਦਿਆਂ, ਕਹਿਣ ਲੱਗੇ ਚੱਲਦਿਆਂ ਫਿਰਦਿਆਂ ਵੀ ਅਵਸਥਾ ਆਏਗੀ ਕਿ ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ। ਪਰ ਇੱਕ ਗੱਲ ਚੇਤੇ ਰੱਖੀ, ਪਹਿਲਾਂ ਟੇਕ ਕੇ ਅਭਿਆਸ ਕਰ। ਜੇ ਸੰਸਾਰੀ ਚੀਜ਼ਾਂ ਦਾ ਅਭਿਆਸ ਕੀਤਾ ਜਾਂਦਾ ਟੇਕ ਕੇ, ਤੇ ਆਤਮਕ ਜੀਵਨ ਕਮਾਉਣ ਵਾਸਤੇ ਅਭਿਆਸ ਕਿਉਂ ਨਹੀਂ? ਪਾਣੀ ਦੇ ਵਿੱਚ ਦੁੱਧ ਜਾਂ ਦੁੱਧ ਵਿੱਚ ਪਾਣੀ ਮਿਲਾਓ। ਆਪ ਜੀ ਨੇ ਕਦੀ ਨਹੀਂ ਦੇਖਿਆ ਕਿ ਜਿਸ ਦੁੱਧ ਵਿੱਚ ਪਾਣੀ ਮਿਲਾਇਆ ਜਾਏ ਦੁੱਧ ਪਾਣੀ ਦੇ ਉੱਪਰ ਤਰੇ, ਕਦੀ ਵੀ ਨਹੀਂ ਤੈਰਦਾ। ਦੁੱਧ ਤੇ ਪਾਣੀ ਮਿਲਣ ਦੀ ਦੇਰ ਹੈ, ਇੱਕੋ ਜਿਹੇ ਹੋ ਗਏ। ਜੇ ਆਪਾਂ ਯਤਨ ਕਰੀਏ ਵੀ ਅਸੀਂ ਪਾਣੀ ਦੇ ਵਿੱਚ ਦੁੱਧ ਪਾਉਣ ਲੱਗੇ ਹਾਂ, ਦੁੱਧ ਉੱਪਰ ਤਰੇਗਾ ਤੇ ਪਾਣੀ ਥੱਲੇ ਬੈਠ ਜਾਏਗਾ, ਕਦਾਚਿਤ ਨਹੀਂ। ਪਾਣੀ ਨੇ ਦੁੱਧ ਦੇ ਨਾਲ ਇੱਕ ਮਿਕ ਹੋਣਾ, ਦੁੱਧ ਪਾਣੀ ਤੋਂ ਅਲੈਦਾ ਨਹੀਂ ਤਰ ਸਕਦਾ। ਪਰ ਜੇ ਉਸੇ ਦੁੱਧ ਨੂੰ ਆਪਾਂ ਤਪਾ ਕੇ ਜਾਗ ਲਾਉਂਦੇ ਹਾਂ, ਉਹ ਦੁੱਧ ਪੂਰਨ ਤੌਰ ਤੇ ਟਿਕਿਆ ਰਹਿੰਦਾ ਹੈ। ਤੇ ਪਿਆਰਿਓ, ਇੱਕ ਰਾਤ ਜਦੋਂ ਸਵਾਣੀਆਂ ਦੁੱਧ ਨੂੰ ਜਾਗ ਲਾਉਂਦੀਆਂ ਨੇ, ਇੱਕ ਅੱਧੇ ਘੰਟੇ ਬਾਅਦ ਤਾਂ ਨਹੀਂ ਅਸੀਂ ਕਹਿੰਦੇ ਮਧਾਣੀ ਪਾ ਦਈਏ? ਕਿਉਂਕਿ ਧੀਰਜ ਤੋਂ ਬਿਨਾਂ ਅੰਦਰ ਦੇ ਫਲ ਨਹੀਂ ਲੱਗ ਸਕਦੇ।
मैं बेनती फिर करा कि परमार्थ का मार्ग तो उन्हां मरजीवड़ियां का मार्ग है जिन्हां ने अपने आप नूं समर्पित कर दिता है। परमार्थ का मार्ग उतावलियां का, चंचल बिरती वालियां का, तर्क कटाक्ष ते संशय करन वालियां दा नहीं। बेनती समझो गुरमुखो, जे किते परमार्थ दे रस्ते ते देखना सबर दे जेड़े पहाड़ बने बैठे ने, आप गुरु ग्रंथ साहिब दे बचन पढ़दे हो, जपजी साहिब रोज पढ़िया जांदा है, ते अखीरली पौड़ी अंदर नूं घड़न दी है। सत गुण ने जिस बंदे विच ओह प्रवेश कर जाण, सच जाणियो ओहदे अंदर अमृत ढलदा है। ਉਸੀ ਪੜ੍ਹਨੇ ਆ ਜੱਤ ਪਹਾੜਾ ਧੀਰੇ ਸੁਨਿਆਰ। ਪਹਿਲੀ ਗੱਲ, ਜੇ ਤੂੰ ਅੰਦਰ ਢਾਲਣਾ ਚਾਹੁੰਦਾ ਤੂੰ ਜੱਤ ਪਹਾੜਾ, ਉਹ ਦੁਕਾਨ ਬਣਾਈ ਜੱਤ ਦੀ ਜਿੱਥੇ ਸੋਨਾ ਢਾਲਣ ਵਾਲਾ ਵੀਰ ਬੈਠਾ ਹੈ। ਆਪਣੇ ਉੱਚੇ ਆਚਰਣ ਨੂੰ ਤੂੰ ਪਹਾੜਾ ਬਣਾ, ਧੀਰੇ ਸੁਨਿਆਰ। ਤੇ ਗੁਰਮੁਖਾ, ਲੁਹਾਰ ਵਰਗੀ ਬਿਰਤੀ ਨਹੀਂ, ਸੋਨਾ ਘੜਨ ਵਾਲੇ ਸੁਨਿਆਰ ਵੀਰ ਵਰਗੀ ਬਿਰਤੀ ਬਣਾ। लोहार की बिरती नाल सोना नहीं घड़िया जांदा, सोना तो ओ ही घड़ेगा जिहड़ा धीरज नूं अंदर लेके बैठा। वो टिक टिक सारा दिन सोने का काम उत्ते कारीगरी करी जांदा है, पर कदी उतावला नहीं हुंदा। हां, उन्हूं पता है कि मेरे धीरज नाल घड़े कोई गहने की कीमत बाजार विच जरूर पैगी। धीरज इन्ना कु रख, जे किसी ने परमार्थ का धीरज देखना है तो पुछो भगत रविदास जी, आप शब्द पढ़ो कि हम सर दीन दयाल ना तुम सर, अब पतियार क्या कीजै। पूर्ण अपने आप नूं समर्पित कर दिता। हम सर दीन दयाल ना तुम सर, अब पतियार क्या कीजै, बचनी तोर मोर मन माने। कहन लगे, मेरा मन मन गया है तेरे बचना नाल, बचनी तोर मोर मन माने, जन को पूर्ण दीजै। हाँ, बल बल जाऊं रमैया कारने, कारण कवन अबोल, क्यों नहीं तुसी मेरे नाल बोल दे पे। हुण धीरज कितना कु, ये ते नहीं क्या मैं अज आया ते हुण दसो मेरे ते कृपा कर दियो कि नहीं। कहन लगे, बहुत जन्म बिछरे ते माधो, एक अद्धी दो दे नहीं, ये जन्म तुम्हारे लेखे। धीरज सुनिया, बहुत जन्म बिछरे ते माधो, ਇਹ ਜਨਮ ਤੁਹਾਰੇ ਰੇਖੇ ਲੇਖੇ, ਪਰ ਸਾਰਾ ਜਨਮ ਵੀ ਲੇਖੇ ਲਾ ਕੇ। ਕਹਿਣ ਲੱਗੇ, ਮੈਂ ਦਾਵਾ ਨਹੀਂ ਕਰ ਸਕਦਾ ਤੈਨੂੰ ਪਾ ਲਾਂਗਾ, ਅਜੇ ਵੀ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ, ਦਰਸ਼ਨ ਦੇਖੇ ਆਸ ਲੱਗ। ਧੀਰਜ, ਜੇ ਧੀਰਜ ਦੇਖਣਾ ਹੈ ਤੇ ਉਸ ਮਹਾਂਪੁਰਸ਼ ਦਰਵੇਸ਼ ਦਾ ਦੇਖੋ, ਬਾਬਾ ਫਰੀਦ ਸਾਹਿਬ ਦਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਪਹਿਲੇ ਭਗਤ ਜਿਹੜੇ ਨੇ ਉਹ ਬਾਬਾ ਫਰੀਦ ਜੀ ਨੇ। ਭਾਵਾਂ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਹਿਲੀ ਜਿਹੜੇ ਬਚਨ ਭਗਤਾਂ ਦੇ ਸ਼ੁਰੂ ਹੁੰਦੇ ਨੇ ਤੇ ਕਬੀਰ ਜੀ ਦੇ ਆਉਂਦੇ ਨੇ, ਪਰ ਜੇ ਹਿਸਟੋਰੀਕਲ ਤੌਰ ਤੇ ਇਤਿਹਾਸਕ ਪੱਖੋਂ ਦੇਖੀਏ ਤੇ ਸਭ ਤੋਂ ਪੁਰਾਤਨ ਭਗਤ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਨੇ, ਜਿਨ੍ਹਾਂ ਦਾ ਆਗਮਨ ਸੰਨ 1173 ਦਾ ਹੈ। ਉਸ ਮਹਾਂਪੁਰਸ਼ ਦੇ ਅੰਦਰ ਦਾ ਸਬਰ, ਉਸ ਮਹਾਂਪੁਰਸ਼ ਦੇ ਅੰਦਰ ਦਾ ਧੀਰਜ ਦੇਖਣਾ ਤੇ ਉਹਨਾਂ ਦੇ ਜੀਵਨ ਵਿੱਚ ਵੀ ਬੜੀ ਸੋਹਣੀ ਘਟਨਾ ਮਿਲਦੀ ਹੈ। ਇੱਕ ਹੋਏ ਨੇ ਮੌਲਾਨਾ ਰੂਮ ਤਬਰੇਜ਼ੀ, ਉਹਨਾਂ ਨੂੰ ਕਿਹਾ ਜਾਂਦਾ ਸੀ। ਬਾਬਾ ਫਰੀਦ ਸਾਹਿਬ ਜੀ ਦੀ ਆਰਬਲਾ ਉਸ ਵੇਲੇ ਛੋਟੀ ਸੀ, ਉਮਰ ਥੋੜੀ ਸੀ, ਤੇ ਇਹਨਾਂ ਦੇ ਪਿੰਡ ਆਏ ਤੇ ਤਬਰੇਜ਼ੀ ਸਾਹਿਬ ਨੇ, ਸ਼ਮਸ਼ ਤਬਰੇਜ਼ ਦੇ ਚੇਲੇ ਸਨ ਮੌਲਾਨਾ ਰੂਮ ਤਬਰੇਜ਼ੀ, ਇਹਨਾਂ ਪੁੱਛਿਆ, ਕੋਈ ਅੱਲਾਹ ਦਾ ਵਿਰਧ ਕਰਨ ਵਾਲਾ ਇਸ ਪਿੰਡ ਵਿੱਚ ਹੈ, ਕੋਈ ਰੱਬ ਨੂੰ ਮੰਨਣ ਵਾਲਾ? ਤੇ ਪਿੰਡ ਦੇ ਲੋਕਾਂ ਨੇ ਕਿਹਾ, ਹਾਂ ਇੱਕ ਬੱਚਾ ਹੈ, ਬਚਪਨ ਵਿੱਚ ਇਹਨਾਂ ਨੂੰ ਕਾਜ਼ੀ ਬੱਚਾ ਦੀਵਾਨਾ ਵੀ ਕਿਹਾ ਜਾਂਦਾ ਸੀ ਬਾਬਾ ਫਰੀਦ ਜੀ ਨੂੰ, ਬਾਅਦ ਵਿੱਚ ਸ਼ੱਕਰਗੰਜ ਵੀ ਨਾਂ ਜੋੜੇ ਗਏ। ਬਾਬਾ ਫਰੀਦ ਸਾਹਿਬ ਬਾਲ ਉਮਰ ਵਿੱਚ ਨੇ, ਕਹਿਣ ਲੱਗੇ ਇੱਕ ਬਾਲਕ ਹੈ ਜਿਹਨੂੰ ਕੁਰਾਨ ਜ਼ਬਾਨੀ ਕੰਠ ਹੈ। ਆਏ ਮੌਲਾਨਾ ਰੂਮ ਸਾਹਿਬ, ਦੇਖਿਆ ਬਾਬਾ ਫਰੀਦ ਜੀ ਨੂੰ, ਬੱਚੇ ਨੂੰ ਤੱਕਿਆ, ਆਪਣੇ ਕੋਲੋਂ ਇੱਕ ਅਨਾਰ ਦਾ ਫਲ ਦਿੱਤਾ। ਕਹਿਣ ਲੱਗੇ, ਬੇਟਾ ਆ ਅਨਾਰ ਦਾ ਫਲ ਸਾਰੇ ਲੋਕਾਂ ਦੇ ਵਿੱਚ ਤਕਸੀਮ ਕਰਦੇ ਨੂੰ ਵੰਡ ਦੇ। ਬਾਬਾ ਫਰੀਦ ਸਾਹਿਬ ਨੇ ਅਨਾਰ ਪਕੜਿਆ, ਇੱਕ ਇੱਕ ਦੋ ਦੋ ਦਾਣਾ ਸਭ ਦੀ ਤਲੀ ਤੇ ਰੱਖੇ, ਦੋ ਦੋ ਦਾਣੇ, ਇੱਕ ਦਾਣਾ ਅਚਨਚੇਤ ਹੱਥਾਂ ਵਿੱਚੋਂ ਨਿਕਲਿਆ, ਜ਼ਮੀਨ ਤੇ ਗਿਰਿਆ,
بابے فرید نے اس بچے نے اس ڈگے کوئی زمین تے پے کوئی دانے نو منہ چ پایا جدو اے دانا کنٹ تو تھلے اتریا تے تواری کہندی اے بابے فرید نو پہلی چلک اندر دی ملی سی. دھیان دیا جے کیول تتھا کتھت کہانیاں نہیں جے صحیح ارتھاں وچ بابا فرید جی دا جیون جنہ کو واچن دا موقع ملیا پہلی چلک ملی اندر دی تے من چ اکو ہی فرنا بنیا منا تینوں انار ملیا سی تے تو ساریاں وچ دانے ونڈ دتے کتنا چنگا ہوندا جے پورے دا پورا انار آپ ہی کھا جاندوں تے نال ہی اندر دے فرنے نوں مولانا روم صاحب جی نے بجھ لیا کہن لگے بیٹا نہ فرنے بنا پورے انار دے چیتے رکھی سینکڑے دانیاں وچوں کم دا کیول ایک ہی ہوندا او جڑا کم دا سی او تیرے نصیباں سی او تینوں مل گیا نال اک بچن کیتا خابراں دے راہ چلی پرمارت کمانا ہے جپنا ہے گرمخو یہ تیرج دا مارگ ہے یہ جنما دا مارگ ہے ہاں میرا گرو گرنتھ صاحب سچا سرجنہارا کتے میر کردے پھر امرت درشت پیکھے ہوئے سنتے دے لئی کوئی زیادہ بات نہیں جنما دا مارگ کہن لگے بیٹا خابراں دے راہ ہو آن والا اجے آیا نہیں تین بچن کہے خبر دے راہ تری آن والا اجے آیا نہیں تے نال ہی سر تے آتے رات کے کیا بیٹا ہر کالی رات تو بعد پربھات ضرور آدھی ہے چیتے رکھی رات سدا نہیں رہی پربھات آدھی ہے اس خبر دے پتلے نو پڑھو دھیرج کتنا ہے پرمارت کمال لی اس مہاپرش نے اپنی رچنا وچ ایک بچن کہا ہے کہن لگے تن سکا پنجر تھیا تلیاں کھنڈ ہے کاغ اجے تو رب نہ بوڑیو دیکھ بندے کے بھاگ پر ایتھے دیکھ بندے کے بھاگ کہہ کے رب نو علاما نہیں دیتا تن سکا پنجر تھیا تلیاں کھنڈ ہے کاغ اجے تو رب نہ بوڑیو دیکھ بندے کے بھاگ کہن لگے کاگا کرنگ ٹنڈو لیا خبر کنا ہے سگلا کھایا ماس اے دوے نینا مت شوہو پھر دیکھن کی آس کہ رویداس آس لگ جیووں پھر دیکھن کی آس خبر این کہندا مینوں بھروسہ ہے آخری سواس تے بھی چلکارے پی سکدے بینتی میں کر رہا ہاں کہ گرمخو تیر سونا کرن والے ورگا تے پھر گرو در تو جے کچھ لینا میں ادھارن دے رہا سا کہ پانی وچ دودھ ملاؤ دودھ کدی بھی پانی اتے تردا نہیں پر جے دودھ نو جاگ لا کے کچھ سما ٹکن دئیے اسے وقت نہ مدھانی پائیے کچھ سما ٹکن دئیے تے چھ سات گھنٹے اٹھ گھنٹے تو بعد اوہی دودھ جماؤ بھی چاہے گا مدھانی پائیں چیتے رکھی او دے وچوں مکھن نکلے گا تے مکھن اسے دودھ وچوں نکلیا جیڑا دودھ پانی اتے تردا نہیں سی تے جدو سادھنا تو بعد اکاگرتا تو بعد ٹکن تو بعد مکھن نکلیا تے پاویں ٹب پانی دا بھر کے رکھی مکھن دا پیڑا رکھن دی دیرو پانی اتے ترن لگ پیندا دودھ پانی تے نہیں تردا مکھن تردا ہے پر سادھنا تو بعد تریا جاندا ہے دودھ اکو دم نہیں ترے گا. گرو صاحب نے بخش پرے بچن کہے نام جپو میرے ساجن سینا کیویں جپو پانڈا توئے بیس دھوپ دیو تو دودھ کو جاو دودھ کرم ہن سرت سنائیں سمائیں کھوئے نراس جماو جپو تا ایکو ناما ایکو ناما ایک نام نام نہ روز بدلی ایک نام جو گرو نے تینوں دل کرایا ہے جو گرمت نام ہے جپو تا ایکو ناما اور نرافل کاما تن گرو نانک صاحب جی کیویں جپیے گرو ارجن صاحب آپ جی بھی کہہ رہے ہو بچن کردے پئے ہو کہ نام جپو تن گرو نانک صاحب آپ بھی میر کردے ہو کہ جپو تا ایکو ناما پھر کہن لگے آ میں تینوں جپن دا طریقہ دسا جگت کی ہے کہ دودھ رڑکن والی جگت پانڈا توتا کیویں کہن لگے جدو دودھ رڑکیا جاندا ہے پہلی گل او دے وچ لکڑ دی مدانی دا پھل پایا جاندا سی
ਹੁਣ ਇੱਕ ਬੇਨਤੀ ਕਰਾਂ, ਇਹ ਨਾ ਉੱਠ ਕੇ ਕਿਤੇ ਕੁਛ ਸੋਚੇ, ਹੁਣ ਤਾਂ ਆਪਣੀ ਬਿਜਲੀ ਵਾਲੀ ਮਧਾਣੀ ਨਾਲ ਰਿੜਕਿਆ ਜਾਂਦਾ, ਹੁਣ ਕਿਵੇਂ ਉਦਾਹਰਨ ਢੁਕੇਗੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਅੱਧੀ ਤੁਕ ਅੱਧੀ ਉਦਾਹਰਨ ਕਦੀ ਨਾ ਵਰਤ ਕੇ ਉਹਦੇ ਅਰਥਾਂ ਦੇ ਅਨਰਥ ਕਰੀਏ। ਜਦੋਂ ਵੀ ਗੁਰੂ ਸਾਹਿਬ ਦੇ ਬਚਨ ਪੜ੍ਹਨੇ ਨੇ, ਜਿਸ ਵਿਸ਼ੇ ਵਿੱਚ ਬਚਨ ਕਹਿ ਉਦਾਹਰਨ ਦਾ ਇੱਕ ਪੱਖ ਹੀ ਲਿਆ ਜਾਂਦਾ। ਜੇ ਮੱਛੀ ਦੇ ਪ੍ਰੇਮ ਦੀ ਗੱਲ ਕੀਤੀ ਤੇ ਮੱਛੀ ਦੇ ਜੀਵ ਦੇ ਸਵਾਦ ਦੀ ਗੱਲ ਵੀ ਕੀਤੀ, ਪ੍ਰੇਮ ਦੀ ਗੱਲ ਕਰਨਗੇ ਤੇ ਪਾਣੀ ਆ ਜਾਏਗਾ, ਤੇ ਜੇ ਸਵਾਦ ਦੀ ਗੱਲ ਕਰਨਗੇ ਤੇ ਮਾਸ ਦਾ ਟੁਕੜਾ ਆ ਜਾਏਗਾ। ਭਵਰੇ ਦੀ ਪ੍ਰੀਤ ਦੀ ਗੱਲ ਕਰਨਗੇ ਤੇ ਕਮਲ ਫੁੱਲ ਉੱਤੇ ਮੰਡਰਾਏਗਾ, ਤੇ ਜੇ ਕਿਤੇ ਉਹਦੇ ਲਾਲਚ ਦੀ ਗੱਲ ਕਰਨਗੇ ਤੇ ਸਾਰੀ ਰਾਤ ਰਹਿ ਕੇ ਵਿੱਚ ਮਰ ਜਾਏਗਾ। ਬਾਣੀ ਦਾ ਇਹ ਜਿਹੜਾ ਪ੍ਰਕਰਨ ਚੱਲੇ ਉਸ ਅਨੁਸਾਰ ਹੀ ਅਰਥ ਕੀਤੇ ਜਾਣ। ਹਜ਼ੂਰ ਨੇ ਮੇਰ ਕੀਤੀ, ਕਹਿਣ ਲੱਗੇ ਦੁੱਧ ਵਿੱਚ ਮਧਾਣੀ ਪਾਈ ਗਈ, ਫਿਰ ਹੱਥ ਦੇ ਵਿੱਚ ਦੋ ਲੱਕੜ ਦੀਆਂ ਇੱਟੀਆਂ, ਜਿਹਨੂੰ ਆਪਾਂ ਗੁੱਲੀਆਂ ਸ਼ਬਦ ਵੀ ਪੁਰਾਣੇ ਵਰਤਦੇ ਸਨ, ਰੱਸੀ ਨਾਲ ਨੇਤਰਾਂ ਉਹਨੂੰ ਕਿਹਾ ਜਾਂਦਾ ਸੀ, ਨੇਤਰੇ ਨਾਲ ਬੰਨੀਆਂ ਹੋਣੀਆਂ। ਕਹਿੰਦੇ ਨੇ ਜਿਸ ਖਵਾਣੀ ਨੇ ਦੁੱਧ ਵਿੱਚੋਂ ਤੱਤ ਪੈਦਾ ਕਰਨਾ ਹੈ, ਉਹ ਕਦੀ ਵੀ ਆਪਣੇ ਹੱਥ ਵਿੱਚੋਂ ਲੱਕੜ ਦੀਆਂ ਇੱਟੀਆਂ ਨੂੰ ਤਿਆਗਦੀ ਨਹੀਂ, ਛੱਡਦੀ ਨਹੀਂ, ਜਿੰਨੀ ਦੇਰ ਤੱਕ ਦੁੱਧ ਬਾਹਰ ਨਾ ਆ, ਮੱਖਣ ਬਾਹਰ ਨਾ ਆ ਜਾਏ। ਇਹ ਗੁਰਮੁਖਾ, ਇਸ ਮਨ ਨੂੰ ਇੱਟੀਆਂ ਦੀ ਤਰ੍ਹਾਂ ਕੁੱਟ ਕੇ ਪਕੜ ਲਏ। ਕਿਸ ਤਰੀਕੇ ਨਾਲ ਸੱਜਣਾ ਨਾਮ ਜਪੀ, ਇਹ ਮਨ ਇੱਟੀ ਹਾਥ ਕਰੋ, ਹੁਣ ਨੇਤਰੋ ਨੀਂਦ ਨਾ ਆਵੇ। ਨੇਤਰੋ ਕੀ ਹੈ? ਨੇਤਰੋ ਦਾ ਅੱਖਰੀ ਅਰਥ ਤੇ ਅੱਖਾਂ ਨਹੀਂ, ਨੇਤਰਾ ਰੱਸੀ। ਕਹਿਣ ਲੱਗੇ ਤੈਨੂੰ ਮਾਇਆ ਦੀ ਨੀਂਦ ਨਾ ਆਵੇ, ਜਿਹੜੀ ਸਵਾਣੀ ਦੁੱਧ ਰਿੜਕਦਿਆਂ ਸੌਣ ਲੱਗ ਪਵੇ ਉਹਨਾਂ ਦੇ ਭਾਂਡੇ ਟੁੱਟ ਜਾਂਦੇ ਨੇ। ਕਹਿਣ ਲੱਗੇ ਮਾਇਆ ਦੀ ਨੀਂਦ ਤੋਂ ਸੁਚੇਤ ਰਹੀ, ਤੇ ਇਸ ਤਰ੍ਹਾਂ ਜਿਵੇਂ ਮਾਨੋ ਤੂੰ ਨੇਤਰਾ ਪਾਇਆ ਹੋਇਆ ਹੈ। ਇਹ ਮਨ ਈਤੀ ਖਾਤ ਕਰੋ, ਹੁਣ ਨੇਤਰੋ ਨੀਂਦ ਨਾ ਆਵੇ। ਤੇ ਮਧਾਣੀ ਕਿਹਨੂੰ ਬਣਾਈਏ ਜੀ? ਕਹਿਣ ਲੱਗੇ ਰਸਨਾ ਨਾਮ ਜਪੋ ਤਾਂ ਮਤੀ ਹੈ, ਨਾਮ ਜਪੋ ਮੇਰੇ ਸਾਜਨ ਸੈਨਾ, ਰਸਨਾ ਨਾਮ ਜਪੋ, ਰਸਨਾ ਨਾਲ ਜਪਿਆ ਜਾਏ। ਇਹ ਮਨ ਈਤੀ ਖਾਤ ਕਰੋ, ਹੁਣ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਾਂ ਮਤੀਏ, ਇਨ ਵਿਦ ਅੰਮ੍ਰਿਤ ਪਾਵੋ। ਇਸ ਤਰੀਕੇ ਨਾਲ ਤੈਨੂੰ ਅੰਮ੍ਰਿਤ ਦੀ ਪ੍ਰਾਪਤੀ ਹੋਵੇਗੀ। ਜੇ ਜਪਾਂਗੇ ਤੇ ਪਿਆਰਿਓ ਰਸ ਜ਼ਰੂਰ ਆਵੇਗਾ। ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਨਾ ਜਿਹੜੇ ਜਪਣ ਲੱਗ ਪਏ, ਕਿੰਨੀਆਂ ਕੁ ਦਾਤਾਂ ਉਹਨਾਂ ਨੂੰ ਮਿਲਦੀਆਂ ਹਨ। ਧੰਨ ਗੁਰੂ ਅਰਜੁਨ ਸਾਹਿਬ ਦੀ ਸੁਖਮਨੀ ਸਾਹਿਬ ਜੀ ਅੰਮ੍ਰਿਤ ਬਾਣੀ ਆ ਪੜ੍ਹਦੀ, ਹਜ਼ੂਰ ਦੇ ਘਰ ਵਿੱਚ ਜਿੰਨਾ ਜਪਿਆ, ਜਪ ਜਪ ਕੇ ਵੀ ਇਹ ਨਹੀਂ ਕਿਹਾ ਕਿ ਬਸ ਅੱਜ ਇੰਨਾ ਕੁ ਜਪ ਲਿਆ, ਖੂਨ ਨਹੀਂ। ਬਾਬਾ ਨਾਨਕ ਜੀ ਦਾ ਇੱਕ ਬਚਨ ਪੜ੍ਹ ਲਿਆ ਸਾਂ, ਧੰਨ ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ। ਕਹਿੰਦੇ ਨੇ ਪਰਮਾਤਮਾ, ਲੋਕੀ ਪੁੱਛਦੇ ਨੇ ਨਾਮ ਬਾਰੇ ਕਿੰਨਾ ਕੁ ਜਪੀਏ, ਪੁੱਛਾਂ ਪੁੱਛਦੇ ਨੇ, ਆਪਾਂ ਵੀ ਪੁੱਛਦੇ ਕਿੰਨਾ ਕੁ ਜਪੀਏ। ਨਹੀਂ ਪਿਆਰਿਓ, ਜਿੰਨਾ ਤੁਰਨਾ ਉਹ ਪੁੱਛਦੇ ਨਹੀਂ, ਪੁੱਛਣ ਤੋਂ ਬਾਅਦ ਤੁਰ ਪੈਂਦੇ ਨੇ। ਜੇ ਪੁੱਛਦੇ ਰਹੇ ਤੇ ਚੱਲੇ ਨਾ, ਸਫ਼ਰ ਤਾਂ ਨਹੀਂ ਤੈਅ ਹੋਣਾ। ਸੱਚੇ ਪਾਤਸ਼ਾਹ ਕਹਿੰਦੇ ਲੋਕ ਪੁੱਛਦੇ ਨੇ ਨਾਮ ਦੀਆਂ ਪੁੱਛਾਂ, ਤੇ ਬਾਬਾ ਨਾਨਕ ਜੀ ਨੇ ਤਿੰਨ ਚਾਰ ਉਦਾਹਰਨਾਂ ਦਿੱਤੀਆਂ। ਕਹਿੰਦੇ ਨੇ ਕਿ ਜਿਹੜੇ ਅੰਦਰ ਜਾਗ ਲੱਗ ਗਈ, ਜਿਹਦੇ ਅੰਦਰ ਨਾਮ ਚੱਲ ਪਿਆ, ਜਪਣ ਦੀ ਤਾਂਗ ਪੈਦਾ ਹੋ ਗਈ, ਉਹ ਕਦੀ ਸਬਰ ਕਰੇਗਾ ਜਪਣ ਲੱਗਿਆਂ? ਉਹ ਕਦੀ ਟਿਕੇਗਾ? ਭਾਈ ਸਾਹਿਬ ਭਾਈ ਵੀਰ ਸਿੰਘੁਣਾ ਨੇ ਗੁਰਮੁਖ ਸਿੱਖਿਆ ਵਿੱਚ ਇੱਕ ਬਚਨ ਕੀਤਾ ਹੈ, ਉਹਨਾਂ ਦੇ ਸ਼ਬਦ ਬੜੇ ਭਾਵ ਪੂਰਤ ਨੇ। ਉਹ ਵਾਰ ਵਾਰ ਇੱਕ ਗੱਲ ਕਹਿੰਦੇ ਨੇ, ਲੱਗਾ ਰਹੇ ਤੇ ਲੱਗਾ ਰਹੋ ਹਰਦਮ ਕਦੇ ਨਾ ਛੋੜ, ਲੱਗਾ ਰਹੇ ਤੇ ਲੱਗਾ ਰਹੋ ਹਰਦਮ ਕਦੇ ਨਾ ਛੋੜ, ਲੱਗਾ ਰਹੇ ਤੇ ਲੱਖ ਦਾ ਹਟੇ ਤਾਂ ਕੌਡੀ ਮੋੜ। ਜੇ ਛੱਡ ਗਿਆ ਤੇ ਕੌਡੀ ਮੁੱਲ ਨਹੀਂ ਉਹ ਪੈਣਾ, ਲੱਗਾ ਰਹੋ, ਜੁੜਿਆ ਰਹੋ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿੰਦੇ ਨੇ ਜੇ ਕੋਈ ਮੈਨੂੰ ਪੁੱਛੇ ਨਾਮ ਬਾਰੇ, ਕਹਿੰਦੇ ਨੇ ਮੈਂ ਉਹਨੂੰ ਕਹਿੰਦਾ ਵਾ ਮਾਰੂਥਲ ਦੀ ਤਪਦੀ ਰੇਤ ਵਿੱਚ ਜਾ ਤੇ ਉਸ ਰੇਤ ਨੂੰ ਪੁੱਛ ਕੇ ਆ, ਕਿੰਨੀ ਕੁ ਬਰਸਾਤ ਹੋ ਜਾਏ ਜਿਹਦੇ ਨਾਲ ਤੂੰ ਰੱਜ ਜਾਏਗੀ। ਇਹ ਬਾਣੀ ਦੇ ਬਚਨ। ਮਾਰੂਥਲ ਦੀ ਤਪਦੀ ਕੋਈ ਰੇਤ ਵਿੱਚ ਜਿਤਨੀਆਂ ਕਣੀਆਂ ਪੈਣਗੀਆਂ ਸਾਰੀਆਂ ਨੂੰ ਰੇਤ ਜਜ਼ਬ ਕਰ ਜਾਏਗੀ, ਪੀ ਜਾਏਗੀ, ਇੱਕ ਘੰਟੇ ਬਾਅਦ ਫਿਰ ਸੁੱਕੀ। ਕਹਿੰਦੇ ਨੇ ਜੇ ਨਾਮ ਦੀ ਭੁੱਖ ਪੁੱਛਣੀ ਆ ਜਪਣ ਦੀ,
ਮੇਰੇ ਸੱਜਣ ਸਹਿਣ ਮਾਰੂ ਥਲ ਦੀ ਰੇਤ ਨੂੰ ਪੁੱਛ, ਜਿੱਥੇ ਇੰਨਾ ਮੀਂਹ ਪੈ ਜਾਏ ਫਿਰ ਤੜਫ ਦੀਏ ਕਿ ਚਾਰ ਬੂੰਦਾਂ ਹੋਰ ਪੈ ਜਾਣ। ਦੂਸਰਾ ਬਚਨ ਕੀਤਾ, ਕਹਿੰਦੇ ਨੇ ਬਲਦੀ ਹੋਈ ਅੱਗ ਤੋਂ ਪੁੱਛ, ਭੁੱਖ ਪੂਰੀ ਹੁੰਦੀ ਹੈ? ਜੇ ਅੱਗ 100 ਸਾਲ ਦੀ ਬਲਦੀ ਹੋਵੇ ਤੇ ਕਹਿ ਦਈਏ ਹੁਣ ਤਾਂ ਸਬਰ ਕਰ, ਹੁਣ ਨਾ ਬਲੀ, ਉਹ ਕਹਿੰਦੀ ਹੈ ਤੂੰ ਬਾਲਣ ਲੈ ਕੇ ਆ, ਲੱਕੜ ਲੈ ਆ, ਇੰਧਨ ਲੈ ਆ, ਪੈਟਰੋਲ ਲੈ ਆ, ਤੇਲ ਲੈ ਆ, ਜਵਲਨਸ਼ੀਲ ਜਿਹੜੀ ਚੀਜ਼ ਵੀ ਲੈ ਆਵੇ ਤੂੰ ਪਾਣ ਵਾਲਾ ਬਣੀ। ਚੇਤੇ ਰੱਖੀ ਮੈਂ ਜੁੱਗਾਂ ਤੱਕ ਬਲਣ ਦੇ ਬਾਵਜੂਦ ਵੀ ਨਹੀਂ ਰੱਜਦੀ। ਅੱਗ ਕਦੀ ਰੱਜੀ ਹੈ? ਮਾਰੂਥਲ ਦੀ ਰੇਤ ਕਦੀ ਰੱਜੀ ਹੈ? ਹੁਣ ਸਮੁੰਦਰ ਇਹਦੇ ਵਿੱਚ ਇੰਨਾ ਪਾਣੀ ਰੋਜ਼ ਪੈਂਦਾ ਪਿਆ, ਕਿੰਨੇ ਦਰਿਆ, ਕਿੰਨੇ ਨਦੀਆਂ, ਕਿੰਨੇ ਨਾਲੇ, ਸਾਰਾ ਮੀਂਹ ਦਾ ਪਾਣੀ ਖੜ੍ਹ ਦਾ ਸਮੁੰਦਰ ਵਿੱਚ ਪੈ ਗਿਆ। ਤੇ ਗੁਰਮੁਖੋ, ਸਮੁੰਦਰ ਕਦੀ ਲਹਿਰਾਂ ਤੋਂ ਬਾਹਰ ਆ ਕੇ ਕਹਿੰਦਾ ਨਦੀਓ ਨਾਲਿਓ ਅੱਜ ਤੋਂ ਬਾਅਦ ਮੇਰੇ ਕੋਲ ਪਾਣੀ ਨਾ ਲਿਆਇਓ, ਮੈਂ ਸਦੀਆਂ ਜੁੱਗ ਹੋ ਗਏ ਨੇ, ਤੁਹਾਡਾ ਪਾਣੀ ਸਮਾਈ ਬੈਠਾ, ਮੈਂ ਰੱਜ ਗਿਆ, ਹੋਰ ਪਾਣੀ ਨਾ ਲਿਆਇਓ। ਪਿਆਰਿਓ, ਜਿੰਨੇ ਮਰਜ਼ੀ ਦਰਿਆ ਭਰ ਕੇ ਵਗਣ, ਸਮੁੰਦਰ ਕਦੀ ਨਹੀਂ ਰੱਜਦਾ ਹੁੰਦਾ। ਨਾਮ ਦੀ ਨਾਮ ਜਪੋ ਮੇਰੇ ਸਾਜਨ ਸੈਨਾ, ਕਿੰਨੀ ਭੁੱਖ ਹੋਵੇ। ਪਿਆਰਿਓ, ਮਾਰੂਥਲ ਦੀ ਰੇਤ ਰੱਜਦੀ ਨਹੀਂ, ਬਲਦੀ ਹੋਈ ਅੱਗ ਰੱਜਦੀ ਨਹੀਂ, ਸਮੁੰਦਰ ਕਦੀ ਰੱਜਦਾ ਨਹੀਂ। ਇੱਥੇ ਬੰਦੇ ਮਰਦੇ ਹੋਣ ਤੇ ਉਹ ਵੀ ਕਹਿੰਦੇ ਨੇ ਕਿ ਆਖਰੀ ਸਵਾਸ ਰਾਜ ਗੱਦੀ ਤੇ ਨਿਕਲੇ। ਗੱਦੀਆਂ ਨੂੰ ਛੱਡਦੇ ਹੋਏ ਬੰਦੇ ਕਦੀ ਵੀ ਖੁਸ਼ ਨਹੀਂ ਹੁੰਦੇ, ਰਾਜ ਭੋਗਣ ਵਾਲਾ ਮਰਦੇ ਦਮ ਤੱਕ ਵੀ ਗੱਦੀ ਛੱਡਣ ਨੂੰ ਤਿਆਰ ਨਹੀਂ। ਉਹ ਰੱਜਿਆ, ਬਾਬਾ ਜੀ ਨੇ ਬਚਨ ਕੀਤੇ, ਕਹਿ ਲੱਗੇ ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹੇ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕੇ ਸੁੱਖ, ਨਾਨਕ ਸੱਚੇ ਨਾਮ ਕੀ ਕੇਤੀ, ਪੁੱਛਾਂ ਪੁੱਛ ਕਿਆ ਦੀਆਂ, ਪੁੱਛਾਂ ਪੁੱਛ ਨਾ ਨਾਮ ਦੀਆਂ, ਇਹ ਤਾਂ ਕੇਵਲ ਭੁੱਖ ਹੈ ਜਿਸ ਦੇ ਅੰਦਰ ਪਰਮਾਤਮਾ ਪੈਦਾ ਕਰਦੇ। ਪਰ ਵਾਹਿਗੁਰੂ ਕਿਰਪਾ ਕਰੇ ਕਿ ਜਪਣਾ ਸਾਡਾ ਰਸਨਾ ਤੋਂ ਸ਼ੁਰੂ ਹੋਵੇ। ਗੁਰੂ ਅਰਜਨ ਸਾਹਿਬ ਦਾ ਬਚਨ ਕਹਿ ਕੇ ਸੰਪੂਰਨਤਾ ਕਰਨਾ। ਦੇਖੋ ਅਸੀਂ ਕਿਹੜੀਆਂ ਚੀਜ਼ਾਂ ਮੰਗਦੇ, ਨਾਮ ਵਿੱਚ ਕੀ ਕੁਛ ਨਹੀਂ। ਅਸੀਂ ਇਹ ਮੰਗਦੇ ਹਾਂ ਧਨ ਮਿਲ ਜਾਏ, ਹਰ ਇੱਕ ਬੰਦੇ ਦੀ ਮੰਗ ਆਪੋ ਆਪਣੀ। ਤੇ ਕਈ ਵਾਰੀ ਮੈਂ ਬੇਨਤੀ ਕਰਨਾ ਹੁੰਦਾ ਅਕਸਰ ਆਪਣੇ ਮਨ ਨੂੰ ਸਮਝਾਉਣ ਲਈ, ਤੁਸੀਂ ਨਾ ਮਹਿਸੂਸ ਕਰਿਓ ਮਨਾ, ਅੱਜ ਤੋਂ 10 ਸਾਲ ਪਹਿਲਾਂ ਵੀ ਤੇਰੀ ਅਰਦਾਸ ਹੋ ਸੀ, 10 ਸਾਲ ਲੰਘ ਗਏ, ਕੀ ਤਰੱਕੀ ਕੀਤੀ, ਅੱਜ ਵੀ ਅਰਦਾਸ ਹੋ। ਬੰਦੇ ਦੀ 40 ਸਾਲ ਪਹਿਲਾਂ ਵੀ ਅਰਦਾਸ ਹੋ ਸੀ, ਪਹਿਲਾਂ ਆਪਣੇ ਲਈ ਮੰਗਦਾ ਸੀ, ਫਿਰ ਆਪਣੇ ਪੁੱਤਰਾਂ ਲਈ ਮੰਗਣ ਲੱਗ ਪਿਆ, ਕੇਸ ਚਿੱਟੇ ਹੋਏ ਤੇ ਪੋਤਰਿਆਂ ਲਈ ਮੰਗਣ ਲੱਗ ਪਿਆ। ਤੇਰੀ ਅਰਦਾਸ ਵੀ ਤਬਦੀਲੀ ਨਹੀਂ ਆਈ, ਤੇਰੀ ਉਮਰ ਢਲਦੀ ਪਈ ਹੈ, ਉਹ ਰੁੱਖਾਂ ਦੇ ਪੱਤਿਆਂ ਵੱਲ ਦੇਖ, ਉਹ ਸਾਲ ਬਾਅਦ ਹੀ ਆਪਣੇ ਤੇ ਛੱਡ ਜਾਂਦੇ ਫਲ ਵਿੱਚ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFT 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: ਕੰਬੀ ਸਰਪਾਤ ਸਾਨੂੰ ਇਸਤੰਬੂਲ ਦੇ ਵਿੱਚ ਰਜਾ ਕੇ ਉਹਨਾਂ ਦੇ ਵੀ ਸਿਰ ਕਲਮ ਕਰ ਦਿੱਤੇ ਨੇ, ਉਹਨਾਂ ਨੂੰ ਸਿਰ ਸੁਰਜੀਤ ਕੀਤਾ ਤੇ ਠੰਡੇ ਬਾਟੇ ਦੀ ਸਾਹ ਸੁਕਾ ਕੇ ਕੰਬੀ ਸਰਪਾਤ ਨੇ ਇਹਨਾਂ ਪੰਜਾਂ ਮਰ ਜੀਵੜਿਆਂ ਨੂੰ ਪੰਜ ਪਿਆਰੇ ਥਾਪ ਦਿੱਤੇ। ਗੁਰੂ ਖਾਲਸਾ ਜੀ, ਬੜਾ ਅਫਸੋਸ ਹੁੰਦਾ ਹੈ ਜਦੋਂ ਕਈ ਵਾਰ ਐਸੇ ਐਸੇ ਸਵਾਲ ਸੁਣਨ ਨੂੰ ਮਿਲਦੇ ਨੇ ਕਿ ਕਈ ਵਾਰ ਕਈ ਵੀਰ ਤੇ ਕਈ ਭੈਣਾਂ ਪੁੱਛਦੇ ਨੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਤੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ, ਤਾਂ ਉਦੋਂ ਤੰਬੂ ਦੇ ਵਿੱਚ ਲਿਜਾ ਕੇ ਸਿੱਖਾਂ ਦੇ ਸਿਰ ਵੱਢੇ ਨੇ ਜਾਂ ਬੱਕਰੇ ਛਟਕਾਏ ਨੇ? ਇਹ ਐਸੀਆਂ ਐਸੀਆਂ ਕਹਾਣੀਆਂ ਬਣਾ ਕੇ ਪੇਸ਼ ਕਰਦੇ ਨੇ ਅਖੌਤੀ ਇਤਿਹਾਸਕਾਰ ਕਿ ਅਸੀਂ ਵੀ ਉਹਨਾਂ ਨੂੰ ਬਿਨਾਂ ਸੋਚੇ ਸਮਝੇ ਮੰਨਦੇ ਜਾਂਦੇ ਹਾਂ, ਸਵੀਕਾਰ ਕਰ ਲੈਂਦੇ ਹਾਂ ਕਿ ਸੱਚਮੁੱਚ ਗੁਰੂ ਪਾਤਸ਼ਾਹ ਨੇ ਅੰਦਰ ਤਾਂ ਬੱਕਰੇ ਬੰਨੇ ਹੋਏ ਸਨ, ਬਾਹਰ ਆ ਕੇ ਮੰਗਦੇ ਸਨ ਸਿੱਖਾਂ ਦੇ ਸਿਰ ਤੇ ਅੰਦਰ ਜਾ ਕੇ ਝਟਕਾ ਦਿੰਦੇ ਸਨ ਬੱਕਰਾ। ਅਸਲ ਵਿੱਚ ਗੁਰੂ ਪਾਤਸ਼ਾਹ ਤਾਂ ਸਿੱਖ ਸੰਗਤਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਸਨ। ਜਰਾ ਸੋਚੋ, ਨੀਂਹ ਰੱਖੀ ਜਾ ਰਹੀ ਹੋਵੇ ਖਾਲਸਾ ਪੰਥ ਦੀ, ਨੀਂਹ ਰੱਖੀ ਜਾ ਰਹੀ ਹੋਵੇ ਸੱਚ ਦੀ ਕਿ ਗੁਰੂ ਪਾਤਸ਼ਾਹ ਆਸਰਾ ਲੈਣਗੇ ਝੂਠ ਦਾ, ਮੰਗ ਰਹੇ ਨੇ ਸਿੱਖਾਂ ਦੇ ਸਿਰ ਤੇ ਝਟਕਾਉਣਗੇ ਬੱਕਰੇ। ਜਰਾ ਧਿਆਨ ਕਰੀਏ, ਕਿਸੇ ਆਮ ਵਿਅਕਤੀ ਨੇ ਸਟੇਜ ਤੇ ਖਲੋ ਕੇ ਕੋਈ ਗੱਲ ਕਹਿਣੀ ਹੋਵੇ ਨਾ, ਉਸਦੀ ਜ਼ਮੀਰ ਉਸਨੂੰ ਇਜਾਜ਼ਤ ਨਹੀਂ ਦਿੰਦੀ ਕਿ ਉਹ ਕਰੇ ਕੁਝ ਹੋਰ ਤੇ ਕਰੇ ਕੁਝ ਹੋਰ। ਕਿਉਂਕਿ ਅਸੀਂ ਕਈ ਵਾਰ ਪਾਤਸ਼ਾਹ ਤੋਂ ਇਹ ਉਮੀਦ ਰੱਖਦੇ ਹਾਂ, ਉਹ ਪਾਤਸ਼ਾਹ ਜਿਨ੍ਹਾਂ ਨੇ ਸਾਡੇ ਵਾਸਤੇ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ, ਉਹ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਰੁਤਬਾ ਦੇ ਦਿੱਤਾ ਕਿ ਰਹੇ ਨਹੀਂ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਦਾ ਤੇਰਾ, ਕਿ ਉਸ ਪਾਤਸ਼ਾਹ ਦੀ ਅਸੀਂ ਆਪ ਆਪਣੇ ਆਪ ਨਿਰਾਦਰੀ ਕਰਦੇ ਜਾ ਰਹੇ ਹਾਂ। ਸਾਵਣ ਬਾਣੀ ਦਾ ਪ੍ਰਮਾਣ ਹੈ, ਸਤਿਗੁਰ ਮੇਰਾ ਮਾਰਜੀ ਵਾਲੇ। ਪਾਤਸ਼ਾਹ ਮਾਰ ਵੀ ਸਕਦੇ ਨੇ, ਜਵਾਲ ਵੀ ਸਕਦੇ ਨੇ, ਮਾਰ ਰੱਖ ਇੱਕ ਆਪ ਕੀ ਕੁਝ ਨਹੀਂ ਕਰ ਸਕਦੇ ਮੇਰੇ ਪਾਤਸ਼ਾਹ। ਪਾਕ ਨਦੀ ਜੇ ਮਹਿਸਰ ਵੇਲੇ, ਪਾਕ ਨਦੀ ਜੇ ਮਹਿਸਰ ਵੇਲੇ ਮੋਰੀ ਖਲਕ ਜਗਾ ਸਕਦਾ, ਹਜ਼ਰਤ ਈਸਾ ਇੱਕ ਮਾਈ ਦਾ ਮੋਰਾ ਲਾਲ ਜਵਾ ਸਕਦਾ, ਸ਼ਿਵਜੀ ਜੇ ਗਣੇਸ਼ ਦੇ ਤੰਤਰ ਉੱਤੇ ਹਾਥੀ ਦਾ ਸਿਰ ਲਾ ਸਕਦਾ, ਰਾਮ ਲਕਸ਼ਮਣ ਨੂੰ ਮੂਰਤਾਂ ਵਿੱਚੋਂ ਮੁੜ ਕੇ ਹੋਰ ਚੁਲਾ ਸਕਦਾ, ਜੋ ਦੁਨੀਆਂ ਤੋਂ ਹੋ ਨਹੀਂ ਸਕਦਾ ਜੇ ਉਹ ਕੀਤਾ ਜਾ ਸਕਦਾ, ਤਾਂ ਗੁਰੂ ਗੋਬਿੰਦ ਸਿੰਘ ਵੀ ਮੋਰਾ ਵਿੱਚ ਮੁੜ ਕੇ ਜ਼ਿੰਦਗੀ ਪਾ ਸਕਦਾ। ਕਰਗੀ ਕਰ ਪਾਤਸ਼ਾਹ ਨੇ ਸਿੱਖਾਂ ਦੇ ਸਿਰ ਮੰਗੇ ਨੇ, ਸਿੱਖਾਂ ਨੇ ਸਿਰ ਭੇਟ ਕੀਤੇ ਨੇ, ਕਰਗੀ ਕਰ ਪਾਤਸ਼ਾਹ ਨੇ ਸਿਰ ਲਏ ਨੇ, ਪਰ ਫਿਰ ਵਾਪਸ ਆਪੋ ਆਪਣੀ ਥਾਂ ਤੇ ਲਗਾ ਦਿੱਤੇ ਨੇ। ਅਕਾਲ ਪੁਰਖ ਦੇ ਭਾਣੇ ਦੇ ਵਿੱਚ ਰਜ਼ਾ ਦੇ ਵਿੱਚ ਕੋਈ ਫਰਕ ਨਹੀਂ ਪੈਣ ਦਿੱਤਾ। ਹਾਂ, ਕਰਾ ਮਾਤਾ ਨੂੰ ਸਿੱਖੀ ਦੇ ਵਿੱਚ ਕੋਈ ਸਥਾਨ ਨਹੀਂ, ਕਰਾ ਮਾਤ ਨੂੰ ਕਹਿ ਕਿਹਾ ਗਿਆ, ਪਰ ਕਈ ਵਾਰ ਮਹਾਂਪੁਰਖਾਂ ਤੋਂ ਸਿੱਧੇ ਸਿੱਧ ਕਰਾ ਮਾਤਾ ਹੋ ਜਾਇਆ ਕਰਦੀਆਂ ਨੇ। ਇਹ ਵੀ ਇੱਕ ਅਲੱਗ ਕਿਸਮ ਦੀ ਕਰਾਮਾਤ ਹੀ ਸੀ, ਗੱਲ ਕੁਝ ਵੀ ਨਹੀਂ, ਗੱਲ ਸਿਰਫ ਇੰਨੀ ਹੈ ਕਲਗੀਧਰ ਪਾਤਸ਼ਾਹ ਨੇ ਇਮਤਿਹਾਨ ਪਾਇਆ ਹੈ ਕਿ ਉਸ ਇਮਤਿਹਾਨ ਦੇ ਵਿੱਚ ਉਹੀ ਬੈਠੇ ਨੇ ਜੋ ਇਮਤਿਹਾਨ ਨੂੰ ਪਾਸ ਕਰਨਾ ਚਾਹੁੰਦੇ ਨੇ, ਪੇਪਰ ਨੂੰ ਹੱਲ ਕਰਨਾ ਚਾਹੁੰਦੇ ਨੇ। ਪਾਤਸ਼ਾਹ ਨੇ ਉਹਨਾਂ ਨੂੰ ਕੀ ਇਮਤਿਹਾਨ ਦਿੱਤਾ? ਨਾ ਤਾਂ ਕਲਗੀਧਰ ਪਾਤਸ਼ਾਹ ਨੇ ਕਦੇ ਸੰਗਤਾਂ ਨੂੰ ਦੱਸਿਆ ਤੇ ਨਾ ਹੀ ਕਦੇ ਪਿਆਰਿਆਂ ਨੇ ਆ ਕੇ ਵੱਧ ਘੱਟ ਵੱਧ ਘੱਟ ਲਫ਼ਜ਼ ਸਿੱਖ ਸੰਗਤਾਂ ਦੇ ਨਾਲ ਸਾਂਝੇ ਹੀ ਕੀਤੇ ਨੇ। ਜਰਾ ਅਸੀਂ ਇਹ ਪੁੱਛੀਏ ਕਿ ਕਲਗੀਧਰ ਪਾਤਸ਼ਾਹ ਨੇ ਜਦੋਂ ਅਨੰਦਪੁਰ ਸਾਹਿਬ ਵਿਖੇ ਇਹ ਕੌਤਕ ਰਚਾਇਆ ਹੈ ਉਦੋਂ ਤਾਂ ਕਿਸੇ ਨੂੰ ਬੱਕਰੀਆਂ ਦੀਆਂ ਆਵਾਜ਼ਾਂ ਸੁਣੀਆਂ ਨਹੀਂ ਤੇ ਅੱਜ 300 ਸਾਲਾਂ ਤੋਂ ਬਾਅਦ ਸਾਨੂੰ ਬੱਕਰੀਆਂ ਦੇ ਸੁਪਨੇ ਆਉਣ ਲੱਗ ਪਏ ਨੇ। ਉੱਥੇ ਕਲਗੀਧਰ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਉਸ ਦਿਨ ਜਦੋਂ ਇਹ ਕੌਤਕ ਖੇਡਿਆ ਗਿਆ ਹੈ, ਔਰੰਗਜ਼ੇਬ ਦਾ ਇੱਕ ਖੁਫੀਆ ਰਿਪੋਰਟਰ ਜਿਸ ਦਾ ਨਾਮ ਅਬੁਲ ਤਰਾਨੀ ਹੈ, ਉਹ ਵੀ ਉਸ ਦਿਨ ਦੀਵਾਨ ਦੇ ਵਿੱਚ ਬਿਰਾਜਮਾਨ ਸੀ। ਉਸਨੇ ਇਹ ਸਾਰਾ ਹਾਲ ਦੇਖਿਆ ਤੇ ਉਸ ਨੂੰ ਲਿਖਿਆ, ਇੱਕ ਰਿਪੋਰਟ ਤਿਆਰ ਕੀਤੀ ਹੈ। ਔਰੰਗਜ਼ੇਬ ਨੂੰ ਰਿਪੋਰਟ ਜੋ ਲਿਖ ਕੇ ਭੇਜੀ ਹੈ ਉਸ ਦੇ ਵਿੱਚ ਇਹਨੇ ਮੈਂਸ਼ਨ ਕੀਤਾ ਹੈ ਕਿ ਕਾਫਰਾਂ ਦੇ ਗੁਰੂ ਨੇ 5 ਸਿਰਾਂ ਸਿੱਖਾਂ ਦੇ ਸਿਰ ਮੰਗੇ ਨੇ ਔਰ 5 ਸਿੱਖ ਖੜੇ ਹੋਏ ਨੇ, ਉਹਨਾਂ ਦੇ ਸਿਰ ਕਲਮ ਕਰ ਦਿੱਤੇ ਨੇ, ਦੁਬਾਰਾ ਫਿਰ ਉਹਨਾਂ ਨੂੰ ਸੁਰਜੀਤ ਕਰਕੇ ਉਹਨਾਂ ਦਾ ਦੇਸ਼ ਪੂਜਾ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ। ਤੇ ਉਸ ਨੇ ਅਖੀਰ ਦੇ ਵਿੱਚ ਲਿਖਿਆ ਕਿ ਇਹ ਬਾਤ ਔਰੰਗਜ਼ੇਬ, ਆ ਮੇਰੀ ਜੋ ਰਿਪੋਰਟ ਹੈ ਇਹ ਆਖਰੀ ਰਿਪੋਰਟ ਹੈ, ਕਿਉਂਕਿ ਇਸ ਤੋਂ ਬਾਅਦ ਮੈਂ ਕਲਗੀਧਰ ਪਾਤਸ਼ਾਹ ਤੋਂ ਅੰਮ੍ਰਿਤ ਛਕ ਕੇ ਸਿੱਖ ਸੱਜਣ ਲੱਗਾ ਹਾਂ। ਤੇ ਉਸ ਨੇ ਫਿਰ ਕਲਗੀਧਰ ਪਾਤਸ਼ਾਹ ਤੋਂ ਅੰਮ੍ਰਿਤ ਛਕਿਆ ਕਿ ਉਸ ਦਾ ਨਾਮ ਅਬਨ ਤਰਾਨੀ ਤੋਂ ਅਜਮੇਰ ਸਿੰਘ ਹੋ ਗਿਆ। ਜੇ ਉੱਥੇ ਬੱਕਰੇ ਸਟਕਾਏ ਜਾ ਰਹੇ ਹੁੰਦੇ ਤਾਂ ਕਿਹੜੀ ਤਾਕਤ ਸੀ ਜੋ ਔਰੰਗਜ਼ੇਬ ਵਰਗਿਆਂ ਦੇ ਉਹਨਾਂ ਦੇ ਜੋ ਪੈਰਾਂ ਦੇ ਭੋਰੇ ਬਣੇ ਫਿਰਦੇ ਸਨ ਉਹਨਾਂ ਨੂੰ ਢਾਲ ਕੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੋੜ ਦਿੰਦੇ। ਗੱਲ ਸਿਰਫ ਇੰਨੀ ਹੈ, ਮੁਕਤੀ ਗੱਲ ਜੋ ਹੈ, ਅਸੀਂ ਇਹ ਆਪਣੇ ਮਨ ਦੇ ਵਿੱਚ ਨਿਸ਼ਚਾ ਕਰ ਲਈਏ, ਦ੍ਰਿੜ ਕਰ ਲਈਏ ਕਿ ਜਿਹੜੀ ਗੱਲ ਤੋਂ ਗੁਰੂ ਪਾਤਸ਼ਾਹ ਨੇ ਸਾਡੇ ਤੋਂ ਪਰਦਾ ਰੱਖ ਲਿਆ, ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਪਰਦੇ ਚੁੱਕ ਚੁੱਕ ਕੇ ਪਾਤਸ਼ਾਹ ਦੇ ਜੀਵਨ ਵਿੱਚ ਝਾਕੀਆਂ ਮਾਰੀਏ। ਜੋ ਕੁਝ ਵਿਖਾ ਦਿੱਤਾ ਹੈ ਉਹੀ ਠੀਕ ਹੈ, ਜੋ ਨਹੀਂ ਵਿਖਾਇਆ ਉਹੀ ਠੀਕ ਹੈ। ਸਾਡਾ ਫਰਜ਼ ਤਾਂ ਕੇਵਲ ਇੰਨਾ ਬਣਦਾ ਹੈ ਕਿ ਅਸੀਂ ਪਾਤਸ਼ਾਹ ਦੇ ਹੁਕਮ ਨੂੰ, ਪਾਤਸ਼ਾਹ ਦੇ ਉਪਦੇਸ਼ ਨੂੰ ਸੱਤ ਕਰਕੇ ਮੰਨਦੇ ਜਾਈਏ। ਕਲਗੀਧਰ ਪਾਤਸ਼ਾਹ ਨੇ ਸਿੱਖਾਂ ਦੇ ਸਿਰ ਮੰਗੇ ਨੇ, ਸਿੱਖਾਂ ਨੇ ਸੀਸ ਭੇਟ ਕੀਤੇ ਨੇ, ਕਲਗੀਧਰ ਪਾਤਸ਼ਾਹ ਨੇ ਉਹਨਾਂ ਨੂੰ ਨਵਾਂ ਸਰੂਪ ਬਖਸ਼ ਦਿੱਤਾ ਹੈ, ਨਵਾਂ ਜੀਵਨ ਬਖਸ਼ ਕਰ ਦਿੱਤਾ ਹੈ ਤੇ ਫਿਰ 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਤੇ ਕਲਗੀਧਰ ਪਾਤਸ਼ਾਹ ਜੋ ਰਹਿਣੇ ਦੱਸ ਰਹੇ ਨੇ ਕਿ ਕਿਹੜੀ ਰਹਿਤ ਮਰਿਆਦਾ ਦੇ ਵਿੱਚ ਰਹਿਣਾ, ਕਿਹੜੀਆਂ ਵੱਜੇ ਕੁਰੇਤਾਂ ਤੋਂ ਬਚ ਕੇ ਰਹਿਣਾ, ਜੋ ਉਪਦੇਸ਼ ਕਲਗੀਧਰ ਪਾਤਸ਼ਾਹ ਉਸ ਵਕਤ ਦੇ ਰਹੇ ਨੇ ਉਹਨਾਂ ਬੋਲਾਂ ਨੂੰ ਢਾਡੀ ਰਸਾਬ ਦੀ ਸੇਵਾ ਵਿੱਚ ਦੇ ਦੋ।

0: the tenth groom, Kurgona Singh was told by Bhai Jata Singh that after the execution of Guru Tegh Bahadur Singh, nobody came forward to take the body of Guru Singh due to the fear of death. At this, Kurgona Singh expounded in Sangat that he would create such a race of human beings who would embrace death as happily as a bride. In the gathering of hundreds and thousands on the Baisakhi day of 1699 AD, a naked sword shone and flew in the uplifted right hand of Guru Gobind Singh Ji. In a loud trembling voice, Guruji said, "This sword wants to taste the bread of the stick. Is there anyone to offer his head?" Bhai Jia Ram, a Khatri of Lahore, rose and said, "O true Guru, my head is at your feet." Guruji took him into the tent and beheaded him. Guruji came out and again, in a voice as of thunder, called out, "Is there any another Sikh to offer his head?" Bhai Karam Das, a Jat of Delhi, rose and said, "O true king, my head is at your service." He was also taken into the tent and was beheaded. All succeeding calls from Guru Sahib, Bhai Mukam Chand, a washerman of Dwarka, Bhai Sahib Chand, a barber of Bidar, and Bhai Himat Rai, a water carrier of Jagannath, stood up and offered their heads to the true king. Guruji took them into the tent, beheaded them, and made them the five beloved ones. After a while, Guruji came out of the tent, followed by his five beloved ones. Then he knelt before them and requested them to baptize him with a holy Amrit, thus demonstrating a supreme type of divine democracy. The Sai, in the form of Guru, baptized the true king with a holy Amrit. Jai Pragati Mad Agamana Varanam Akela
1: ਕਲਗੀ ਕਰ ਪਾਤਸ਼ਾਹ ਨੇ ਫਿਰ ਉੱਥੇ ਅਨੰਦਪੁਰ ਸਾਹਿਬ ਵਿਖੇ ਫਰਮਾਇਆ ਕੀ ਹੈ, ਪਿਆਰੇ ਸਿੱਖੋ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖੀ ਦੀ ਪਰਖ ਕੀਤੀ ਸੀ ਤਾਂ ਉਦੋਂ ਕੇਵਲ ਇੱਕ ਸਿੱਖ ਨਿਤਰਿਆ ਸੀ, ਭਾਈ ਲਹਿਣਾ ਜੀ। ਤੇ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਿੱਖ ਕੌਮ ਚੜ੍ਹਦੀਆਂ ਕਲਾ ਵਿੱਚ ਜਾ ਰਹੀ ਹੈ, ਕਿਉਂਕਿ ਅੱਜ ਤੁਸੀਂ ਇੱਕ ਨਹੀਂ ਪੰਜ ਨਿੱਤਰ ਕੇ ਸਾਹਮਣੇ ਆਏ ਹੋ। ਕਲਗੀ ਕਰ ਪਾਤਸ਼ਾਹ ਨੇ ਫਿਰ ਪੰਜਾਂ ਪਿਆਰਿਆਂ ਦੇ ਅੱਗੇ ਆਪਣੇ ਘੁਟਲੀ ਦੇ ਕੇ ਹੱਥ ਜੋੜ ਕੇ ਬੇਨਤੀ ਕੀਤੀ, ਅੰਮ੍ਰਿਤ ਮੈਨੂੰ ਵੀ ਦਿਓ ਗੁਰੂ ਖਾਲਸਾ ਜੀ, ਅੰਮ੍ਰਿਤ ਮੈਨੂੰ ਵੀ ਦਿਓ ਗੁਰੂ ਖਾਲਸਾ ਜੀ। ਗੋਬਿੰਦ ਆਖਿਆ ਪੰਜਾਂ ਪਿਆਰਿਆਂ ਨੂੰ, ਮੈਨੂੰ ਪੰਜ ਦੇ ਇਸ਼ਕ ਦੀ ਚੜ੍ਹ ਰੰਗਤ ਮੈਂ ਵੀ ਮਾਲਣਾ ਰੱਬੀ ਹੁਲਾ। ਕਹਿੰਦੇ ਨੇ ਪੰਜਾਂ ਪਿਆਰਿਆਂ ਨੇ ਨਾ ਕਰ ਦਿੱਤੀ, ਸਿਰ ਮਾਰ ਦਿੱਤਾ, ਕਹਿਣ ਲੱਗੇ ਇੰਨਾ ਸਸਤਾ ਨਹੀਂ। ਕਿਹਾ ਪੰਜਾਂ ਪਿਆਰਿਆਂ ਨੇ ਪਤਾ ਜੇ ਨਾ, ਕਿਹਾ ਪੰਜਾਂ ਪਿਆਰਿਆਂ ਨੇ ਪਤਾ ਜੇ ਨਾ, ਸੌਦਾ ਕਿਸ ਭਾ ਪਿਆ ਵਣਜਾਰਿਆਂ ਨੂੰ। ਤਾਂ ਕਲਗੀ ਕਰ ਪਾਤਸ਼ਾਹ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਗੋਬਿੰਦ ਕਿਹਾ ਰੱਬ ਗਵਾਹ ਮੇਰਾ, ਗੋਬਿੰਦ ਕਿਹਾ ਰੱਬ ਗਵਾਹ ਮੇਰਾ, ਬੋਲੇ ਬੋਲ ਕੇ ਤੂਰ ਨੇ ਪਾ ਦਿਆਂਗਾ, ਇੱਕ ਇੱਕ ਤੀਰ ਦਿੱਤਾ ਤੁਸਾਂ ਪੰਥ ਲਈ ਸਿੰਘੋ, ਮੈਂ ਕੁੱਲ ਸਰਬੰਸ ਲੁਟਾ। ਕਲਗੀਧਰ ਪਾਤਸ਼ਾਹ ਨੇ ਕਿਹਾ, ਸਿੱਖੋ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ, ਮੈਨੂੰ ਇਸ ਅੰਮ੍ਰਿਤ ਦੀ ਦਾਤ ਤੋਂ ਵਾਂਝਾ ਨਾ ਕਰੋ। ਕਲਗੀਧਰ ਪਾਤਸ਼ਾਹ ਜਿਸ ਤਰ੍ਹਾਂ ਅੰਮ੍ਰਿਤ ਦੀ ਤੁੱਟ ਪ੍ਰਾਪਤ ਕਰਨ ਵਾਸਤੇ ਪੰਜਾਂ ਪਿਆਰਿਆਂ ਦੇ ਅੱਗੇ ਬੇਨਤੀ ਕਰ ਰਹੇ ਨੇ, ਉਸ ਸਮੇਂ ਦੇ ਅਨੋਖੇ ਦ੍ਰਿਸ਼ ਨੂੰ ਤੁਹਾਡੀ ਲਖਾ ਦੀ ਸੇਵਾ ਵਿੱਚ ਦੇ

ਨੇ ਵੱਡੀ ਪਾ ਦਿੱਤੀ ਲਾਸ਼ਾਂ ਦੇ ਢੇਰ ਲੱਗ ਗਏ। ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਅਹਿਮਦ ਸ਼ਾਹ ਅਬਦਾਲੀ ਆਪ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾ ਕੇ ਜ਼ਖਮ ਦੇ ਪਾਰ ਹੋ ਗਿਆ। ਪੱਕੀਆਂ ਪਕਾਈਆਂ ਦੇਗਾਂ ਸਿੰਘਾਂ ਦੇ ਹੱਥ ਆ ਗਈਆਂ। ਇਹਨਾਂ ਮੁਗਲਾਂ ਨੇ ਜੋ ਵੀ ਦਾਲ ਚੌਲ ਅਤੇ ਪ੍ਰਸ਼ਾਦੇ ਤਿਆਰ ਕੀਤੇ ਸਨ, ਸਿੰਘਾਂ ਨੇ ਸੋਚਿਆ ਅਰਦਾਸਾਂ ਫੇਰੀਆਂ ਕਿਰਪਾਨਾਂ ਤੇ 16,000 ਲੜਕੀ ਨੇ ਛਡਾ ਕੇ ਉਹਨਾਂ ਨੂੰ ਲੰਗਰ ਛਕਾਇਆ। ਫਿਰ ਜਥੇਦਾਰ ਜੱਸਾ ਸਿੰਘ ਜੀ ਨੇ ਸਾਰਿਆਂ ਸਿੰਘਾਂ ਦੀ ਡਿਊਟੀ ਲਗਾ ਦਿੱਤੀ ਕਿ ਲੜਕੀਆਂ ਨੂੰ ਆਪੋ ਆਪਣੇ ਘਰ ਪਹੁੰਚਾਇਆ ਜਾਵੇ। ਇਲਾਕੇ ਦੇ ਸਹਿਯੋਗ ਨਾਲ ਸਿੰਘਾਂ ਨੇ ਲੜਕੀਆਂ ਨੂੰ ਘੋੜਿਆਂ ਰੱਥਾਂ ਅਤੇ ਬੱਗੀਆਂ ਦੇ ਵਿੱਚ ਬਿਠਾ ਕੇ ਉਹਨਾਂ ਦੇ ਘਰੋਂ ਖਰੀ ਛੱਡਿਆ। ਜਥੇਦਾਰ ਜੱਸਾ ਸਿੰਘ ਜੀ ਵੀ ਲੜਕੀਆਂ ਨੂੰ ਘਰ ਛੱਡਦੇ ਹੋਏ ਇੱਕ ਪੰਡਤਾਂ ਦੀ ਲੜਕੀ ਜਿਸਦਾ ਨਾਮ ਉਰਮਲਾ ਦੇਵੀ ਸੀ, ਜਦੋਂ ਉਸ ਨੂੰ ਉਸਦੇ ਘਰ ਛੱਡਣ ਗਏ ਨੇ, ਲੜਕੀ ਨੂੰ ਘੋੜੇ ਤੋਂ ਉਤਾਰ ਕੇ ਸਿਰ ਤੇ ਪਿਆ ਦਿੱਤਾ, ਤਲੀ ਤੇ ਰੁਪਈਆ ਰੱਖ ਕੇ ਜਦੋਂ ਤੁਰ ਲੱਗੇ ਤਾਂ ਲੜਕੀ ਨੇ ਘੋੜੇ ਦੀਆਂ ਵਾਗਾਂ ਫੜ ਲਈਆਂ ਤੇ ਜਥੇਦਾਰ ਜੱਸਾ ਸਿੰਘ ਜੀ ਤੋਂ ਉਹਨਾਂ ਦਾ ਨਾਂ ਕਿਉਂ ਪੁੱਛ ਲਿਆ।

0: know the history in English. Emma shot a belly in Billy India for the seventh time. Billy attacked India for the ninth time. He looted valuable things worth of millions. He also picked up young girls and women of Hindu and Muslim communities. After collecting 12,000 girls from Delhi, he proceeded towards Punjab and picked up 4,000 from here. Ahmad Shah Abdali, accompanied by his soldiers, started for Afghanistan. In addition of enormous stock of gold, silver, and other valuables, 16,000 beautiful unmarried girls and married women were being taken forcibly against their wishes to serve as maidens and slaves of Abdalis and to be auctioned in open market. They were hurried on Budbuller cart and were tied to prevent their escape and release. The cries for help of these helpless girls fell on the deaf ears, but nobody dared to rescue them till the caravan arrived near Salem River. When the Sikhs came to know about this caravan passing through Punjab, they decided to rescue the prisoners to save their honor and that of the country. Because they heard the wailing of these unfortunate girls and came out of the surrounding jungles under the commandment of Major General Jatta Singh Ji and found that Abdali's caravan like a lightning from the sky. The Sikhs fought with such a bravery that hundreds of Abdali soldiers fell dead in the battlefield. Ahmad Shah Abdali himself got so scared that he ran away and crossed the Salem River to save his life. The Sikhs drove the bullock cart laden of girls and valuables to a safer place. General Jatta Singh Ji assigned duties to the Sikhs to drop the girls to their respective homes. All the free women, whether Hindus or Muslims, were escorted to their homes safely by the Sikh soldiers. Whereas none among other brave communities, such as Rajputs and Marathas, could dare attack on Abdali's caravan and free these girls from the clutches of Abdali. But the same soldiers of Guru Gobind Singh Ji freed these unfortunate girls, risking their own lives, whose character was of the highest order even during those difficult days.
1: ਸਿੰਘ ਸੂਰਮੇ ਮਰਦ ਮਰਦ ਦਲੇਰ ਕਿਹੜੇ ਭਾਜੀ ਮੋੜਨ ਹਮੇਸ਼ਾ ਜਾਣਦੇ ਨੇ ਸਿਰ ਰੱਖਦੇ ਨਹੀਂ ਉਧਾਰੀ ਉਹਦੇ ਸਦਾ ਅਣਖ ਦੀ ਜ਼ਿੰਦਗੀ ਮਾਣਦੇ ਨੇ। ਗੁਰੂ ਖਾਲਸਾ ਜੀ, ਇਹ ਸੀ ਪਰਉਪਕਾਰੀ ਅਣਖੀ ਖਾਲਸੇ ਦਾ ਇਤਿਹਾਸ। ਜਦੋਂ ਜਦੋਂ ਵੀ ਜ਼ਾਲਮਾਂ ਨੇ ਜ਼ੁਲਮ ਕੀਤੇ ਨੇ ਤਾਂ ਸਿੰਘਾਂ ਨੇ ਅੱਗੋਂ ਇਸ ਦਾ ਜਵਾਬ ਪੱਥਰ ਨਾਲ ਦਿੱਤਾ ਹੈ, ਕਿਉਂਕਿ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿ ਲੈਣਾ ਮਹਾਪਾਪ ਹੈ। ਸੌਂਪਾਂ ਨੇ ਜਦ ਅੱਕ ਦੀਆਂ ਜ਼ੁਲਮਾਂ ਦੇ ਫੱਟੇ ਚੱਕ ਦੀਆਂ ਕੁਰਬਾਨੀ ਦੇ ਆਗੇ ਵਿੱਚ ਤਹਿਰੀਕਾਂ ਨੇ ਪੱਕ ਦੀਆਂ ਹੱਕ ਲਈ ਤਲਵਾਰ ਉਠਾ ਹੱਕ ਨਵੇੜੂ ਹੱਕ ਦੀਆਂ ਵਾਰ ਸਦਾ ਤਲਵਾਰਾਂ ਦੇ ਤਲਵਾਰਾਂ ਹੀ ਨੇ ਡੱਕ ਦੀਆਂ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਯਾਨੀ ਜਿੱਤ ਦੀ ਚਿੱਠੀ ਲੈ ਕੇ ਭੇਜੀ ਸੀ ਤਾਂ ਉਸ ਵਿੱਚ ਇੱਕ ਕਰੜੀ ਹਿਦਾਇਤ ਕੀਤੀ ਸੀ, ਚਮਕਾਰ ਅਸਮਾ ਹੀਰ ਤੇ ਦਰਗਜ਼ਰ ਹਲਾਲ ਅਸਬਰ ਦਨਬਾਰ ਸ਼ਮਸ਼ੀਰ। ਜਦੋਂ ਸਾਰਿਆਂ ਹੀਰਿਆਂ ਤੋਂ ਗੱਲ ਲੰਘ ਜਾਵੇ ਤਾਂ ਉਸ ਵਕਤ ਤਲਵਾਰ ਚੁੱਕ ਲੈਣੀ ਜਾਇਜ਼ ਹੈ। ਇਸੇ ਕਰਕੇ ਅਣਖੀ ਸੂਰਮੇ ਅਣਖ ਲਈ ਮਰਨ ਵਾਲੇ ਜ਼ੁਲਮ ਸਭ ਸਾਹਮਣੇ ਛਾਤੀਆਂ ਤਾਣਦੇ ਨੇ, ਵਿਰਲੇ ਪੁੱਤੋਂ ਮਾਵਾਂ ਜਾਂਦੀਆਂ ਨੇ ਆਪਣੇ ਫਰਜ਼ ਨੂੰ ਜਿਹੜੇ ਪਛਾਣਦੇ ਨੇ। ਕਰਜ਼ਾ ਸਮੇਂ ਸਿਰ ਵੈਰੀ ਦਾ ਲੋਹਣ ਜਿਹੜੇ ਹੋਰ ਨਿਬੜਦੇ ਸਮੇਂ ਦੇ ਹਾਰਦੇ ਨੇ, ਜਿੰਦੇ ਉਹਨਾਂ ਨੂੰ ਕਿਸੇ ਨੇ ਮਾਰਨਾ ਕੀ ਜਿਹੜੇ ਭਾਜੀਆਂ ਮੋੜਨੀਆਂ ਜਾਂਦੇ ਨੇ। ਇਸ ਨਹੀਂ ਅਨੇਕਾਂ ਮਿਸਾਲਾਂ ਮਿਲਦੀਆਂ ਨੇ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ। ਸੁੱਖਾ ਸਿੰਘ ਮਹਿਤਾਬ ਸਿੰਘ ਸੁਖਾ ਸਿੰਘ ਮਹਿਤਾਬ ਸਿੰਘ ਨੇ ਮੱਕਾ ਭੰਗਣ ਖਾਨ ਵਜੀਦਾ ਅਸੀਂ ਮਾਰਿਆ, ਅਹਿਮਦ ਸ਼ਾਹ ਨੂੰ ਅਸੀਂ ਭਜਾਇਆ, 19 ਸਾਲੀ ਊਧਮ ਸਿੰਘ ਨੇ ਚਾਰ ਗੋਰੇ ਨੂੰ ਸਬਕ ਸਿਖਾਇਆ, ਜਿੰਨੇ ਵੀ ਸਾਨੂੰ ਨਿਉਂਦਰਾ ਪਾਇਆ ਅਸੀਂ ਚੌਗਣਾ ਉੱਚੀ ਧੌਣ ਉਠਾ ਨਾ ਸਕਿਆ, ਉੱਚੀ ਧੌਣ ਉਠਾ ਨਾ ਸਕਿਆ, ਜਿਹਨੂੰ ਵੀ ਅਸੀਂ ਧੋਣੋ ਫੜਿਆ, ਜੋ ਸਾਡੇ ਤੇ ਭਾਜੀ ਪਾਉਂਦਾ ਉਹਨੇ ਸਾਡਾ ਇਤਿਹਾਸ ਨਹੀਂ ਪੜਿਆ। ਗੁਰੂ ਖਾਲਸਾ ਜੀ

ਤਿੰਨਾਂ ਸੂਰਮਿਆਂ ਨੇ ਹਮੇਸ਼ਾ ਧੌਣ ਉੱਚੀ ਕਰਕੇ ਹੀ ਜਿਉਣਾ ਸਿੱਖਿਆ ਤੇ ਐਸੇ ਮਰ ਜੀਵੜਿਆਂ ਦੀ ਯਾਦ ਵਿੱਚ ਇੱਕ ਨਗਮਾ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਦੀ ਸੇਵਾ ਵਿੱਚ ਹੈ।

0: ਮੁਕਦੀ ਮਜਨੂਆ
1: ਰਾਂਝਿਆਂ
0: ਦੀ, ਜਿੱਥੇ ਮੁਕਦੀ ਮਜਨੂਆ ਰਾਂਝਿਆਂ ਦੀ ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਸਾਡੇ ਲੜਦਿਆਂ ਲੜਦਿਆਂ ਸਿਰ ਰਹਿ ਗਏ, ਪਰ ਜਿਸਮ ਚੋਂ ਗਈ ਨਾ ਜਾਨ ਮਰਨ ਵਾਸਤੇ ਆਪਣੀ ਅਣਖ ਪਿੱਛੇ, ਮਰਨ ਵਾਸਤੇ ਆਪਣੀ ਅਣਖ ਪਿੱਛੇ ਰੀਤ ਰਹੀ ਹੈ ਸਦਾ ਜਵਾਨ ਸਾਡੀ। ਹੁੰਦਾ ਰਿਹਾ ਏ ਟੱਕਰੇ ਜਿਸਮ ਸਾਡਾ, ਇਹ ਪਰ ਸੀ ਨਾ ਕਿਹਾ ਜੋ ਬਾਹਰ ਸਦਾ ਤੇ ਰਹੇ ਨੇ ਲੋਕੀ ਜਨਾ ਅੰਦਰ, ਤਰਦੇ ਰਹੇ ਨੇ ਲੋਕੀ ਜਨਾ ਅੰਦਰ। ਅਸੀਂ ਲਹੂ ਅੰਦਰ ਲਾਈਆਂ ਤਾਰੀਆਂ ਨੇ, ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ, ਸਾਡੇ ਇਸ਼ਕ ਨੂੰ ਪਰਖਿਆ ਆਰੀਆਂ ਨੇ। ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ, ਸਾਡੇ ਇਸ਼ਕ ਨੂੰ ਪਰਖਿਆ ਆਰੀਆਂ ਨੇ। ਸਾਨੂੰ ਕਿਸੇ ਨਾ ਦੱਸ

0: ਸਾਡਾ ਰੂਪ ਵੱਖਰਾ, ਸਾਡਾ ਰੰਗ ਵੱਖਰਾ, ਕਿਸੇ ਕੌਮ ਦੇ ਨਾਲ ਨਹੀਂ ਮੇਲ ਖਾਂਦਾ। ਤੁਰਿਆ ਆਉਂਦਾ ਹੈ ਸਾਡਾ ਪਰ ਸੰਗ ਸਾਡੀ ਆਤਮਾ ਦੇ ਲੱਛਣ ਵੱਖਰੇ ਨੇ, ਸਾਡੀ ਆਤਮਾ ਦੇ ਲੱਛਣ ਵੱਖਰੇ ਨੇ। ਸਾਡੇ ਜਿਸਮ ਦਾ ਹਰ ਇੱਕ ਅੰਗ ਵੱਖਰਾ, ਸਾਡੀ ਮੌਤ ਜਹਾਨ ਤੋਂ ਵੱਖਰੀ ਏ, ਸਾਡਾ ਜ਼ਿੰਦਗੀ ਜਿਉਣ ਦਾ ਢੰਗ ਵੱਖਰਾ। ਗੁਰੂ ਖਾਲਸਾ ਜੀ, ਆਪਾਂ ਇਤਿਹਾਸ ਸਰਵਣ ਕੀਤਾ ਹੈ ਕਿ ਕਿਸ ਤਰ੍ਹਾਂ ਹਿੰਦੁਸਤਾਨੀਆਂ ਦੀ ਆਤਮਕ ਦਸ਼ਾ ਇੰਨੀ ਕਮਜ਼ੋਰ ਹੋ ਚੁੱਕੀ ਸੀ। ਕਿਹਾ ਕੀ ਕਰਦੇ ਸਨ, ਖਾਧਾ ਪੀਤਾ ਲਾਹੇ ਦਾ ਤੇ ਰਹਿੰਦਾ ਤੇ ਫਿਰ ਜਦੋਂ ਅਬਦਾਲੀ ਵਰਗੇ ਜਰਵਾਣੇ ਹਿੰਦੁਸਤਾਨ ਤੇ ਪੈਂਦੇ ਸਨ, ਧੀਆਂ ਭੈਣਾਂ ਨੂੰ ਲੁੱਟ ਕੇ ਲਿਜਾ ਰਹੇ ਹੁੰਦੇ ਸਨ, ਤਾਂ ਕਿਸੇ ਦੀ ਹਿੰਦੁਸਤਾਨੀ ਦੀ ਹਿੰਮਤ ਨਹੀਂ ਸੀ ਕਹਿੰਦੀ ਕਹਿਣ ਦੀ ਕਿ ਦੌਰਾਨੀ ਤੂੰ ਸਾਡੀਆਂ ਧੀਆਂ ਭੈਣਾਂ ਨੂੰ ਲਿਜਾ ਨਹੀਂ ਸਕਦਾ। ਪਰ ਉਹਨਾਂ ਦੀ ਤਾਂ ਦਸ਼ਾ ਇੰਨੀ ਮਾੜੀ ਹੋ ਚੁੱਕੀ ਸੀ, ਸਭ ਨੂੰ ਆਪੋ ਆਪਣੀਆਂ ਚਰਨਾਂ ਲੁਕਾਉਣ ਦੀ ਪਈ ਸੀ। ਉਧਰੋਂ ਫਿਰ ਜਦੋਂ ਜਰਵਾਣੇ ਹਿੰਦੁਸਤਾਨ ਦੀਆਂ ਧੀਆਂ ਭੈਣਾਂ ਨੂੰ ਬੰਨ ਕੇ ਲਿਜਾ ਰਹੇ ਹੁੰਦੇ ਸਨ, ਫਿਰ ਲੋਕੀ ਕੀ ਦਵਾਈਆਂ ਪਾਉਂਦੇ ਸਨ, ਗਰੀ ਉਹ ਗਰੀ ਰਣ ਬਸਰੇ ਨੂੰ ਮੋੜੀ ਵੇ ਪਾਪਾ ਕੱਚ ਵਾਲਿਆ। ਸਿੰਘਾਂ ਨੂੰ ਉਹਨਾਂ ਦੇ ਕਰਤਾਰਾਂ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਸੀ। ਕਿੰਨੀ ਰਹਿਤ ਵਹਿ ਦੇ ਵਿੱਚ ਪ੍ਰਪੱਕ ਸਨ ਸਿੰਘ ਸੂਰਮੇ। ਫਿਰ ਜਦੋਂ ਸਿੰਘ ਜਰਵਾਣਿਆਂ ਤੋਂ ਧੀਆਂ ਭੈਣਾਂ ਨੂੰ ਛੁਡਾ ਕੇ ਉਹਨਾਂ ਦੇ ਘਰੋਂ ਘਰੀ ਪਹੁੰਚਾਉਂਦੇ ਸਨ, ਫਿਰ ਅਖਾਣ ਕੀ ਮਸ਼ਹੂਰ ਹੋ ਗਏ, ਆ ਗਏ ਨਿਹੰਗ ਬੂਹੇ ਖੋਲ ਦਿਓ ਨਿਹੰਗ। ਗੁਰੂ ਖਾਲਸਾ ਜੀ, ਇਹ ਸੀ ਕਿਰਦਾਰ ਪੁਰਾਤਨ ਸਿੰਘਾਂ ਦਾ, ਕਿਸ ਤਰ੍ਹਾਂ ਉਹਨਾਂ ਨੇ ਪੰਜ ਪ੍ਰਕਾਰੀ ਰਹਿਤ ਤੇ ਪਹਿਰਾ ਦਿੱਤਾ ਤੇ ਭਾਈ ਗੁਰਦਾਸ ਜੀ ਦੀਆਂ ਇਹਨਾਂ ਸੁੱਖਾਂ ਤੇ ਚੜ ਕੇ ਵਿਖਾਇਆ ਹੈ। ਏਕਾ ਨਾਰੀ ਜਗੀ ਹੋਏ ਪਰ ਨਾਰੀ ਧੀ ਭੈਣ ਵਖਾਣੇ, ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਗਾਣੇ। ਸੋ ਗੁਰੂ ਖਾਲਸਾ ਜੀ, ਆਓ ਅਸੀਂ ਵੀ ਆਪਣੇ ਵੱਡੇ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ ਅਸੀਂ ਵੀ ਇਹ ਦ੍ਰਿੜ ਨਿਸ਼ਚਾ ਕਰ ਲਈਏ, ਕਿਰਦਾਰ ਕੋ ਬਣਾਈਏ, ਮਿਆਰ ਜ਼ਿੰਦਗੀ ਦੀ ਹਾਲਾਤ ਤੇ ਹਯਾਤ ਕਾ ਸੌਦਾ ਨਾ ਕੀਜੀਏ। ਆਓ ਅਸੀਂ ਪੰਜ ਸਾਰੀ ਰਹਿ ਦੇ ਵਿੱਚ ਪ੍ਰਪੱਕ ਹੋ ਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਪਦੇਸ਼ ਨੂੰ ਕਮਾਉਂਦੇ ਹੋਏ ਅਸੀਂ ਆਪਣੇ ਪਿਛੋਕੜ ਨੂੰ ਹਮੇਸ਼ਾ ਅੱਗੇ ਰੱਖੀਏ। ਕੀ ਤਾਕਤ ਸੀ ਸਿੰਘਾਂ ਦੇ ਵਿੱਚ ਜੋ ਥੋੜੀ ਜਿਹੀ ਗਿਣਤੀ ਦੇ ਵਿੱਚ ਕੇਵਲ ਮੁੱਠੀ ਭਰ ਸਿੰਘ ਲੱਖ ਲੱਖ ਫੌਜ ਦਾ, ਕਈ ਲੱਖਾਂ ਦੀ ਫੌਜ ਦਾ ਟਾਕਰਾ ਕਰ ਲਿਆ ਕਰਦੇ ਸਨ। ਗੁਰੂ ਖਾਲਸਾ ਜੀ, ਇਹ ਸੀ ਅੰਮ੍ਰਿਤ ਦੀ ਤਾਕਤ ਤੇ ਆਓ ਅਸੀਂ ਵੀ ਉਸ ਅੰਮ੍ਰਿਤ ਦੀ ਤਾਕਤ ਨੂੰ ਆਪਣੇ ਅੰਦਰ ਪੈਦਾ ਕਰਕੇ ਆਪਣਾ ਜੀਵਨ ਗੁਰੂ ਉਪਦੇਸ਼ ਦੇ ਅਨੁਸਾਰ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

mire qué persona. ਛੋੜਾ ਬੜਾ ਵੱਡਾ ਦੁੱਖ ਹੈ ਵੀਰੋਂ ਵਿਛੋੜਾ ਧਨੀ ਕਿਉਂ ਅੱਛੇ ਪੈਰ ਲਵਾ ਹਰ ਵਕਤ ਕੜਪ ਚੈਨ ਨਹੀਂ ਮੇਰੇ ਕੋਲ ਕੀਤੀ ਸੀ ਇਹ ਗੱਲ ਵੱਖਰੀ ਹੈ ਕਿ ਮਨੁੱਖ ਨੂੰ ਪੀੜਾ ਦਾ ਅਹਿਸਾਸ ਹੀ ਨਾ ਹੋਵੇ ਉਹ ਕਿਉਂ ਬੇਚੈਨ ਹੋਏ ਤੇ ਪੀੜਾ ਜਦੋਂ ਹਰੀ ਜਾਂਦੀ ਹੈ ਉਹਦਾ ਮਤਲਬ ਹੁੰਦਾ ਸੁੰਨ ਹੋ ਜਾਣਾ ਜਾਂ ਬੇਹੋਸ਼ ਹੋ ਜਾਣਾ ਚੇਤਨ ਤੱਕ ਹੋ ਜਾਣਾ ਕਿਸੇ ਨੂੰ ਜ਼ਿਆਦਾ ਪੀੜਾ ਸਤਾ ਰਹੀ ਹੋਵੇ ਉਹਨੂੰ ਮਾਰਫੀਆ ਦਾ ਇੰਜੈਕਸ਼ਨ ਲਗਾ ਦਿੰਦੇ ਨੇ ਬੇਹੋਸ਼ ਹੋ ਜਾਏ ਚੇਤਨ ਤੱਕ ਵਾਚ ਜਾਏ चेतन का शून्य हो जाए एहसास खत्म हो जाए ये नहीं पीड़ा खत्म हो जाती पीड़ा होती एहसास खत्म हो जाए चेतन का नहीं था सब कुछ एहसास करना तो मैं कर्ज करा रब की सब तो स्पष्ट वजह देन जी मनुख नू है चेतन का जीता ਸੁਰਤ ਤੇ ਸੁਰਤ ਹੈ ਚੇਤਨ ਦਾ ਜੋ ਕੁਝ ਤੂੰ ਕਰ ਰਹੇ ਹੈ ਜੋ ਕੁਝ ਸੁਣ ਰਹੇ ਹੈ ਜੋ ਦੇਖ ਰਹੇ ਹੈ ਸਭ ਚੇਤਨਤਾ ਨਿਰਤੇ ਨਿਰਭਰ ਹੈ ਜਿਸ ਦਿਨ ਚੇਤਨਤਾ ਖੋ ਗਈ ਉਸ ਦਿਨ ਤੂੰ ਕੁਛ ਵੀ ਨਹੀਂ ਕਰ ਸਕੀ ਉਮੇ ਵੀ ਚਲੋ ਚਲੇ ਜਾਂਦੇ ਛੇ ਛੇ ਸਾਲ ਸਾਲ ਪਹਿਲੇ ਕੁਛ ਨਹੀਂ ਕਰ ਸਕਦੇ ਚੇਤਨ ਤੱਕ ਹੋ ਜਾਂਦੀ ਹੋਸ਼ ਵਿੱਚ ਆਵੇ ਤਾਂ ਕੁਝ ਕਰੇ ਅਹਿਸਾਸ ਖਤਮ ਹੋ ਜਾਂਦਾ ਪਰ ਕਿੰਨੀ ਅਜੀਬ ਗੱਲ ਹੈ ਬਾਕੀ ਤੂੰ ਸਭ ਕੁਝ ਕਰ ਰਿਹਾ ਇਸਦਾ ਮਤਲਬ ਬਾਕੀ ਹਰ ਕੰਮ ਲਈ ਤੇਰੇ ਕੋਲ ਚੇਤਨ ਤਾਂ ਹੈ ਇੱਕ ਪ੍ਰਭੂ ਦਾ ਵਿਛੋੜਾ ਜਿਹਦੇ ਤੋਂ ਵਿਛੜਿਆ ਹੋਇਆ ਪਰ ਤੇਰੇ ਕੋਲ ਚੇਤਨ ਤੱਕ ਹੋ ਜਾਂਦੀ ਹਾਲਾਂਕਿ ਸਭ ਤੋਂ ਵੱਡਾ ਦੁੱਖ ਸੀ ਕਿਰਾਂ ਦਾ ਵਿਛੜਿਆ ਹੋਇਆ ਜਨਮਾਂ ਦਾ ਵਿਛੜਿਆ ਹੋਇਆ ਪਰ ਤੇਰੇ ਕੋਲ ਚੇਤਨ ਤੱਕ ਹੋਏਗੀ ਕਰਮ ਕੇ ਵਿਛੜੇ ਕਰਮ ਕਰਕੇ ਵਿਛੜੇ ਉਹਨੂੰ ਦੋਸ਼ ਵੀ ਨਾ ਦੇ ਉਹਨੂੰ ਦੋਸ਼ ਨਾ ਦੇ ਗੁਰੂ ਕਹਿੰਦੇ ਇੱਕ ਚੇਤਨਤਾ ਜਾਗ ਪਵੇ ਤੈਨੂੰ ਇਹ ਹੋਸ਼ ਆ ਜਾਏ ਇਹ ਅਹਿਸਾਸ ਜਾਗ ਪਏ ਵੀ ਇਹ ਵਿਛੋੜੇ ਦੀ ਪੀੜਾ ਕੀ ਹੈ ਤੜਪ ਪੈਦਾ ਹੋਈ ਤੇਰਾ ਅਹਿਸਾਸ ਜਾਗ ਪਏ ਵਿਛੋੜੇ ਦੀ ਪੀੜਾ ਕੀ ਹੈ ਆਪਣੀ ਰਸਤਾ ਤੋਂ

ਰਾਮ ਤੋਂ ਵਿਛੜਿਆ ਹੋਇਆ ਕੋਈ ਮਨੁੱਖ ਜੀਉ ਰਿਹਾ ਨਾ ਤਾਂ ਸਮਝ ਲਓ ਉਹਦਾ ਅਹਿਸਾਸ ਖਤਮ, ਉਹ ਬੋਰਾ ਹੋ ਗਿਆ, ਬੇਹੋਸ਼ ਹੋ ਗਿਆ, ਉਹਨੂੰ ਅਹਿਸਾਸ ਨਹੀਂ। ਜੇ ਅਹਿਸਾਸ ਹੋਵੇ ਵਿਯੋਗ ਦਾ, ਅਹਿਸਾਸ ਹੋਵੇ ਚੇਤਨਾ ਜਾਗੀ ਹੋਵੇ ਤੇ ਮਹਿਸੂਸ ਹੁੰਦੀ ਹੋਵੇ ਪੀੜਾ ਵਿਛੋੜੇ ਦੀ, ਫਿਰ ਜੀਉ ਵਿਛੋੜ ਅਸੂ ਵੀ ਇੱਕ ਟੁਕਾਈ ਸੀ।

ਮੇਰੇ ਗੁਰੂ ਹੈ ਮੱਥਾ ਮੈਨੂੰ ਹਰੀ ਪ੍ਰਭੂ ਪਿਆਰਾ ਜਿਹੜਾ ਹੈ ਉਹ ਦੱਸ ਦੇ ਕਿੱਥੇ ਰਹਿੰਦਾ ਕਿਵੇਂ ਮਿਲਦਾ ਕਿਵੇਂ ਉਹਦੀ ਗਲਵੱਕੜੀ ਬਾਣੀ ਜਾਂਦੀ ਕਿਵੇਂ ਮਿਲਾਪ ਹੁੰਦਾ ਤੇਰੇ ਕੋਲ ਯੁਗ ਸੀ ਤਾਂ ਮਿਲਾਪ ਦੀ ਯੁਗ ਤੇਰੇ ਕੋਲ ਹੈ ਦੱਸ ਤਾਂ ਕਿ ਮੈਂ ਪ੍ਰਭੂ ਨੂੰ ਮਿਲਾਂ ਤੇ ਜਿਹੜਾ ਮੇਰਾ ਮਨ ਤੜਪ ਰਿਹਾ ਨਾ ਇਹ ਸੰਤੁਸ਼ਟ ਹੋ ਜਾਏ ਤੈਨੂੰ ਸੁੱਖ ਮਿਲ ਜਾਏ ਟਿਕਾਓ ਮਿਲ ਜਾਏ ਜਿਹੜਾ ਬੇਚੈਨ ਹੈ ਨਾ ਦਿਨ ਰਾਤ ਹਰੇ ਤੜਪ ਰਿਹਾ ਉਹਨੂੰ ਚੈਨ ਮਿਲ ਜਾਏ।

ਸਤਿਗੁਰ ਮਿਲ ਹਰ ਮਿਲ ਹਰ ਮਨ ਮੰਨੇ ਮਨ ਮੰਨ ਜਾਣ ਦਾ ਕੀ ਮਤਲਬ ਹੁੰਦਾ ਸੰਤੁਸ਼ਟ ਹੋ ਜਾਣਾ ਭਟਕਣਾ ਖਤਮ ਹੋ ਜਾਣਾ ਤੜਪ ਖਤਮ ਹੋ ਜਾਣੀ ਬੇਚੈਨੀ ਖਤਮ ਹੋ ਜਾਣੀ ਮੈਨੂੰ ਹਰੀ ਪ੍ਰਭੂ ਦੱਸ ਦਿੱਤੇ ਖਿਲਾਫ ਉਹਨੂੰ ਮਿਲਾ ਤਾਂ ਕਿ ਮੇਰੇ ਮਨ ਦੀ ਭਟਕਣਾ ਖਤਮ ਬੇਚੈਨੀ ਖਤਮ ਹੋ ਜਾਏ ਗੁਰੂ ਨੇ ਰਹਿਮਤ ਕਰਕੇ ਪਤਾ ਜੇ ਕੀ ਕੀਤਾ ਜਦੋਂ ਗੁਰੂ ਕੋਲ ਇਹ ਅਰਦਾਸ ਆਉਂਦੀ ਹੈ ਨਾ ਤੇ ਗੁਰੂ ਉਸ ਕਿਹੜੀ ਵਿਛੁੰਨੇ ਦਾ ਬੈਰਾਗ ਦੇਖਦਾ ਪਿਆਰ ਦੇਖਦਾ ਉਹਨੂੰ ਚਿਰੀ ਵਿਛੁੰਨੇ ਦੇ ਮਨ ਦਾ ਤੜਪ ਅਹਿਸਾਸ ਵਿਛੋੜੇ ਦਾ ਦੇਖਦਾ ਉਦੋਂ ਰਹਿਮਤ ਕਰਦਾ ਸੰਤ ਸਹਾਈ ਪ੍ਰੇਮ ਰਹਿਮਤ ਕਰਦਾ ਉਹਨੂੰ ਕਹਿੰਦਾ ਭਲਿਆ ਜੇ ਮਿਲਣਾ ਚਾਹੁੰਦਾ ਤਾਂ ਉਹ ਕੰਮ ਕਰ ਜਿਹੜੇ ਪ੍ਰਭੂ ਨੂੰ ਚੰਗੇ ਲੱਗਣ ਭਾਵ ਉਹਦੇ ਹੁਕਮ ਵਿੱਚ ਆ ਜਾ ਹਰੀ ਦੇ ਕੰਮ ਕੀ ਨੇ ਵੱਖਰੇ ਨਹੀਂ ਕੋਈ ਇਸ ਜੀਵਨ ਵਿੱਚ ਕੀਤੇ ਜਾਂਦੇ ਹਾਂ ਮੂਰਖ ਤਾਰੇ ਲਾਈਆ ਕਿਹੜੇ ਤਾਰੇ ਉਹਨੇ ਮੈਨੂੰ ਕਾਰ ਦੱਸ ਦਿੱਤੀ ਗੁਰੂ ਨੇ ਰਹਿਮਤ ਕਰਕੇ ਮੈਨੂੰ ਕਾਰ ਦੱਸ ਦਿੱਤੀ ਕਰਮੀ ਤਾਂ ਬਦਲਦੇ ਨੇ ਗੁਰੂ ਨੇ ਜਿਹਦੇ ਨਾਲ ਮਿਲਾਪ ਹੋਣਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਰਮਾ ਕਰਕੇ ਕਿਸੇ ਨੇ ਵਿਛੜਨਾ ਤੇ ਕਰਮਾ ਕਰਕੇ ਮਿਲਣਾ ਉਧਰ ਵੀ ਇੱਥੇ ਕਰਮ ਕੇ ਵਿਛੜੇ ਇਸ ਲਈ ਗੁਰੂ ਕਰਮ ਬਦਲਦਾ ਉਸੇ ਨੂੰ ਅਸੀਂ ਕਾਰ ਆਖਦੇ ਗੁਰੂ ਨੇ ਰਹਿਮਤ ਕਰਕੇ ਕਾਰ ਸਮਝਾ ਦਿੱਤੀ ਭਲਿਆ ਕੰਮ ਕਰ ਆਉਣਾ ਕਰ ਇਸ ਲਈ ਆਖ ਦਿੱਤਾ

में क्यों निर्मल है, वो निर्मल निर्मल सूचा है, वो निर्मल है पर मनुख की है। जब मैला मैलो हो जाए, मैला खाए फिर मैल बधाए, मैला चौका मैले खाए, मैला खाए फिर मैल बधाए। एक हर निर्मल पर वो निर्मल है, वो मैले नू अपनी गलबकरी विच किवें लै लवे। हां गलबकरी विच लैण लई तैयार है पर पहिलां साफ करदा है। ਮੈਲੇ ਨੂੰ ਗਲਵੱਕੜੀ ਵਿੱਚ ਲੈਂਦਾ ਤਾਂ ਸਾਫ ਕਰਕੇ ਲੈਂਦਾ। ਇਸੇ ਲਈ ਉਹਨੇ ਗੁਰੂ ਦੀ ਇਹਨੂੰ ਪਹਿਲਾਂ ਮੈਲ ਇਹਦੀ ਮੈਲ ਲੜ ਗੁਰੂ ਦੀ ਇਹੋ ਡਿਊਟੀ। ਮੇਰੀ ਗਲਵੱਕੜੀ ਵਿੱਚ ਆਉਣਾ ਚਾਹੁੰਦਾ ਇਹਦੀ ਮੈਲ ਲਾ ਦੇ, ਉਹ ਅਵਗੁਣਾਂ ਦੀ ਮੈਲ ਲਾ ਦਿੰਦਾ ਹੈ। ਗੁਣ ਬਣੀ ਚਾਹੇ ਨਾ ਇੱਕ ਨਾ ਭਰੀਆ ਗੁਣ ਕਰ ਦੋਵਾਂ, ਇੱਕ ਅਵਗੁਣ ਹੋਵੇ ਤਾਂ ਮੈਂ ਗੁਣ ਨਾਲ ਧੋ ਲਵਾਂ। ਅਵਗੁਣ ਬਹੁਤੇ ਹੁਣ ਇੰਨੇ ਗੁਣ ਮੇਰੇ ਕੋਲ ਹੈ ਨਹੀਂ ਕਿ ਮੈਂ ਉਹ ਸਾਰੇ ਅਵਗੁਣ ਧੋ ਲਵਾਂ। ਇਸ ਲਈ ਸਤਿਗੁਰ ਗੁਣੀ ਨਿਧਾਨ ਹੈ, ਗੁਰੂ ਜਿਹੜਾ ਹੈ ਗੁਣਾਂ ਦਾ ਖਜ਼ਾਨਾ ਹੈ, ਉਹਦੇ ਕੋਲ ਗੁਣ ਬਹੁਤੇ ਨੇ, ਇਸ ਲਈ ਮੇਰੇ ਅਵਗੁਣ ਧੋ ਸਕਦਾ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗੁਣ ਵਾਲੇ। ਉਹ ਐਨੇ ਗੁਣਾਂ ਦੇ ਖਜ਼ਾਨੇ ਨਾਲ ਅਵਗੁਣ ਧੋ ਦਿੰਦਾ ਕਿ ਜਦੋਂ ਧੋ ਦਿੰਦਾ ਮਨੁੱਖ ਨਿਰਮਲ ਹੋ ਜਾਂਦਾ, ਨਿਰਮਲ ਪਰਮਾਤਮਾ ਦੇ ਸਾਹਮਣੇ ਪੇਸ਼ ਹੁੰਦਾ ਹੈ। ਉਹ ਗਲਵੱਕੜੀ ਵਿੱਚ ਲੈ ਲੈਂਦਾ, ਇਹ ਵਿਸ਼ੇ ਦਾ ਮਿਲਾਪ ਹੋ ਜਾਂਦਾ ਕਿ ਗੁਰੂ ਨੇ ਉਹ ਗਲਬਾਣੀ ਵਿੱਚ ਆਖੀ। ਕਹਿਣ ਲੱਗੇ ਮਿਲਣਾ ਚਾਹੁੰਦਾ ਤਾਂ ਤੈਨੂੰ ਅਵਗੁਣ ਤੇ ਗੁਣ ਦਾ ਭੇਦ ਸਮਝਣਾ ਪਏਗਾ। ਉਹ ਕੁਛ ਕਰ ਜਿਹਦੇ ਨਾਲ ਮੈਲ ਨਾ ਲੱਗੇ, ਉਹ ਕਾਰੀ ਹੈ। ਰੱਬ ਦੇ ਮਿਲਣ ਲਈ ਤੈਨੂੰ ਕਾਰੀ ਚਾਹੀਦੀ ਹੈ, ਭਾਵ ਕਰਮ ਚਾਹੀਦੇ ਨੇ। ਕਰਮੀ ਆਪੋ ਆਪਣੇ ਕੇ ਨੇੜੇ ਕਦੀ ਕਰਮ ਚਾਹੀਦੇ ਨੇ। ਤੇ ਤੈਨੂੰ ਪਤਾ ਹੋਵੇ ਕਿ ਜਿਹੜੇ ਅਵਗੁਣ ਨੇ ਉਹ ਰੱਬ ਦੀ ਕਾਰੀ ਨਹੀਂ, ਗੁਣ ਹੀ ਰੱਬ ਦੀ ਕਾਰੀ। ਤੇ ਗੁਰੂ ਨੇ ਰਹਿਮਤ ਕਰਕੇ ਜਦੋਂ ਤੂੰ ਆਖਿਆ ਨਾ ਜੀ ਮੈਨੂੰ ਦੱਸੋ ਮੈਂ ਕਿਵੇਂ ਮਿਲਾਂ, ਮੈਂ ਹਰ ਪ੍ਰਭ ਪਿਆਰਾ ਦੱਸ ਪਰ ਮੇਰਾ ਹਰ ਮਨ ਮੰਨੇ ਤਾਂ ਕਿ ਉਹਨੂੰ ਮਿਲ ਕੇ ਮੇਰਾ ਮਨ ਦੀ ਭਟਕਣਾ ਖਤਮ ਹੋ ਜਾਏ। ਕਹਿੰਦਾ ਤੇ ਗੁਰੂ ਨੇ ਆਖਿਆ ਆ ਮੈਂ ਤੈਨੂੰ ਕਰਮ ਸਮਝਾ ਦਿਆ। ਗੁਰੂ ਨੇ ਰਹਿਮਤ ਕਰਕੇ ਮੈਨੂੰ ਇੱਕ ਕਾਰ ਬਖਸ਼ੀ, ਉਹ ਕਾਰ ਕੀ ਸੀ ਜਿਹੜੀ ਹਰੀ ਦੇ ਕਰਮ ਸਨ, ਭਾਵ ਗੁਣ ਸਨ।

ਪ੍ਰਾਪਤ ਕੀਤੀ ਸੀ। ਕਿੱਡੀ ਅਜੀਬ ਗੱਲ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਹ ਸ਼ਬਦ ਸਾਹਮਣੇ ਆਇਆ ਕਿ ਸਾਧੋ ਮਨ ਕਾ ਮਾਨ ਤਿਆਗੋ, ਤੇ ਮੈਂ ਹੈਰਾਨ ਹੋਇਆ ਹੈ ਸਾਧੂ ਨੂੰ ਆਖ ਰਹੇ ਨੇ ਮਨ ਦਾ ਮਾਨ ਤਿਆਗੋ। ਕਿਸੇ ਸੰਸਾਰਿਕ ਪੁਰਸ਼ ਨੂੰ ਕਿਸੇ ਅਮੀਰ ਪਦਾਰਥਵਾਦੀ ਨੂੰ ਆਖਦੇ ਤੂੰ ਮਨ ਦਾ ਮਾਨ ਤਿਆਗੋ, ਉਹਦੇ ਵਿੱਚੋਂ ਮਾਨ ਪੈਦਾ ਹੁੰਦਾ ਹੈ। ਇਹਦਾ ਮਤਲਬ ਸਾਧੂ ਕੋਲ ਵੀ ਮਾਨ ਹੈ, ਇਹ ਗੱਲ ਨਹੀਂ ਕਿ ਅਸਾਧੂ ਕੋਲ ਵੀ ਮਾਨ ਹੈ, ਸਾਧੂ ਕੋਲ ਵੀ ਮਾਨ ਹੈ। ਗੁਰੂ ਨੂੰ ਐਵੇਂ ਪਿਆਰ ਨਹੀਂ, ਗੁਰੂ ਆਖਦੇ

깨기 싫어. 니들 그러게. 깨걸 그 소리가 가르네. 어허, 위드 봐요, 위드. 형도 밤에, 나랑 미쳐, 밤에 빠르쁘다로. 밤에 갈프나 러디 래, 밤에 배치하는 래, 또 애써 로그다 가르네, 니 참으래. 그루, 스로크 위치 애호이 시루 가르네. 형도 왁, 왁, 그루. 근데 니, 이렇게 저리 때리, 이렇게 아프니 혼다, 나, 오, 아프니 아프 위치 히, 이거. ਇਹੋ ਕਾਰਨ ਹੈ ਜਦੋਂ ਤੂੰ ਜਨਮ ਲੈ ਲਿਆ ਨਾ ਬਸ ਹੋਣ ਵਾਲੀ ਖੜੀ ਹੁੰਦੀ ਹੈ ਕਿਉਂਕਿ ਤੂੰ ਬਣ ਗਿਆ ਨਾ ਤੂੰ ਕੁਛ ਬਣ ਗਿਆ ਇਹ ਕੌਣ ਹੈ ਜੀ ਬੱਚਾ ਹੈ ਇਹ ਕੌਣ ਹੈ ਜੀ ਜਵਾਨ ਹੈ ਉਹਦੇ ਕੋਲ ਸ਼ਕਤੀ ਹੈ ਉਹਦੇ ਕੋਲ ਕੋਮਲ ਪੈ ਬੁੱਢੇ ਪੈ ਇਹਦੇ ਕੋਲ ਤਜਰਬਾ ਕੁਛ ਹੈ ਤੂੰ ਹਰ ਕਦਮ ਤੇ ਜੋ ਕੁਝ ਵੀ ਕਰ ਰਿਹਾ ਉਹਦੇ ਪਿੱਛੇ ਇੱਕ ਤੇਰੀ ਆਪਣੀ ਹੋਂਦ ਖੜੀ ਇੱਕ ਆਪਣੀ ਹੋਂਦ ਖੜੀ ਹੈ ਜੇ ਤੂੰ ਚੰਗਿਆਈ ਕਰ ਰਿਹਾ ਤਦ ਵੀ ਉਹਦੇ ਪਿੱਛੇ ਹੋਂਦ ਜੇ ਤੂੰ ਪੁੰਨ ਤੇ ਪਾਪ ਦੀ ਵਿਚਾਰ ਕਰ ਰਿਹਾ ਨਾ ਉਹਦੇ ਪਿੱਛੇ ਵੀ ਇੱਕ ਤੇਰੀ ਹੋਂਦ ਖੜੀ ਹੈ ਮੈਂ ਪੁੰਨ ਕਰਨਾ ਹੈ ਮੈਂ ਪਾਪ ਛੱਡਣਾ ਹੈ ਗੱਲ ਤਾਂ ਚੰਗੀ ਹੈ ਪਰ ਉਹ ਮੈਂ ਤਾਂ ਹੈ ਨਾ ਮੈਂ ਤੇ ਨਾਲ ਜੁੜ ਗਈ ਗੁਰੂ ਨੇ ਇਸ ਲਈ ਆਖਿਆ ਇੱਕ ਆਪਣੀ ਹੋਂ ਜਿਹੜੀ ਹੈ ਨਾ ਕੇਵਲ ਆਪਣੀ ਹੋਂ ਦੀ ਤੈਨੂੰ ਵਿਛੋੜੇ ਦਾ ਕਾਰਨ ਬਣੀ ਤੇ ਉਹ ਹੋਂ ਖਤਮ ਕਰਨੀ ਬਾਬਾ ਕਬੀਰ ਜੀ ਨੇ ਇਸ ਲਈ ਆਖਿਆ ਕਹਿਣ ਲੱਗੇ

ਆਪਣੀ ਹੋਂਦ ਦਾ ਅਹਿਸਾਸ ਵੀ ਇੱਕ ਸੂਖਮ ਹੋਵੇ ਜਿਹੜਾ ਜੀਵਨ ਵਿੱਚ ਕਦੀ ਖਤਮ ਹੋ ਹੀ ਨਹੀਂ ਸਕਦਾ। ਇਸ ਲਈ ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ। ਜੇ ਕੋਈ ਆ ਗਿਆ ਤਾਂ ਫਲਾਣਾ ਹੈ, ਤੇਰੀ ਵੱਖਰੀ ਹੋਂਦ ਬਣ ਗਈ। ਜੇ ਚਲਾ ਗਿਆ ਤਾਂ ਫਲਾਣਾ ਹੈ, ਉਹ ਜਿਹੜਾ ਫਲਾਣਾ ਲੱਭ ਜਾਏਗਾ ਉਹ ਤੇਰੀ ਹੋਂਦ ਦਾ ਅਹਿਸਾਸ ਹੈ। ਜੇ ਕੋਈ ਜੰਮ ਪਿਆ ਤੇ ਤੇਰੇ ਲਈ ਕਿਸੇ ਨੇ ਗੀਤ ਗਾ ਲੈ, ਤੇਰੇ ਵੀ ਗਾਏ ਨਾ, ਉਹਦੇ ਕਿਸੇ ਨੇ ਰੱਬ ਦੇ ਗੀਤ ਨਹੀਂ ਗਾਏ, ਤੇਰੇ ਲਈ ਤੇਰੀ ਵੱਖਰੀ ਹੋਂਦ ਕਹਿਣ ਹੋ ਗਈ। ਜੇ ਤੂੰ ਮਰ ਗਿਆ ਤਾਂ ਲੋਕਾਂ ਨੇ ਕੀਰਨੇ ਪਾ ਲਏ, ਤੇਰੇ ਵੀ ਪਾਏ ਨਾ, ਇਹਦਾ ਮਤਲਬ ਤੇਰੀ ਇੱਕ ਵੱਖਰੀ ਹੋਂਦ। ਸੂਖਮ ਜਿਹਾ ਪੇਜ ਹੈ ਜਿਹੜਾ ਸਾਡੇ ਜੀਵਨ ਦੇ ਹਰ ਕਰਮ ਵਿੱਚ ਕੰਮ ਕਰ ਰਿਹਾ, ਨਾਲ ਨਾਲ ਕਰ ਰਿਹਾ, ਜਿੱਦਾਂ ਸਾਨੂੰ ਅਹਿਸਾਸ ਹੋਵੇ। ਜਿੰਨਾ ਸੂਖਮ ਹੋਵੇ ਨਾ, ਓਨਾ ਹੀ ਉਹਨੂੰ ਲੱਭਣਾ ਭਾਲਣਾ ਪਕੜਨਾ ਔਖਾ ਹੁੰਦਾ। ਇਸ ਲਈ ਹੋਂ ਸਾਡੇ ਕੋਲ ਪਕੜੀ ਨਹੀਂ ਜਾ ਰਹੀ, ਤੈਨੂੰ ਕੱਢ ਦੇ, ਉਹ ਵੀ ਬੜੀ ਸੂਖਮ ਹੈ। ਮੈਸ ਕੀਤੀ ਸੀ ਨਾ, ਹਰੀ ਅੰਦਰ ਆਉਣਾ ਹੋਵੇ ਤੇ ਉਹ ਬਹੁਤ ਕੁਝ ਕਰਨਾ ਪੈਂਦਾ, ਹਾਂ ਉਹ ਤਾਂ ਆਪੇ ਹੀ ਆ ਰਿਹਾ, ਇੰਨੀ ਸੁੱਖ ਸਮੇਂ ਪਤਾ ਹੀ ਨਹੀਂ ਲੱਗਦਾ। ਗੁਰੂ ਨੇ ਆਖਿਆ ਹਾਂ ਵਿੱਚ ਆਇਆ, ਹਾਂ ਵਿੱਚ ਗਿਆ, ਹਾਂ ਵਿੱਚ ਜੰਮਿਆ, ਹਾਂ ਵਿੱਚ ਮੋਆ, ਹਾਂ ਵਿੱਚ ਦਿੱਤਾ, ਹਾਂ ਵਿੱਚ ਲਿਆ। ਜੋ ਕੁਝ ਵੀ ਹੋ ਰਿਹਾ ਉਹਦੇ ਪਿੱਛੇ ਤੇਰੀ ਇੱਕ ਆਪਣੀ ਹੋਂਦ ਖੜੀ। ਜੇ ਤੂੰ ਦਾਨੀ ਬਣ ਕੇ ਕੁਛ ਦੇ ਰਿਹਾ ਤਾਂ ਤੂੰ ਹੈ, ਤੂੰ ਕਹਿ ਰਿਹਾ ਮੈਂ ਦੇ ਰਿਹਾ। ਜੇ ਤੂੰ ਮੰਗਤਾ ਬਣ ਕੇ ਕਿਸੇ ਕੋਲੋਂ ਲੈ ਰਿਹਾ ਤਦ ਵੀ ਤੂੰ ਹੈ, ਤਾਂ ਹੀ ਕਿਸੇ ਕੋਲੋਂ ਮੈਂ, ਤੈਨੂੰ ਕੋਈ ਲੋੜ ਹੈ, ਤੇਰੀ ਕੋਈ ਜ਼ਰੂਰਤ ਜਿਹੜੀ ਤੇਰੀ ਪਰਸਨਲ ਹੈ, ਤੇਰੀ ਆਪਣੀ ਹੋਂਦ ਨਾਲ ਸੰਬੰਧ ਰੱਖੀ। ਰੱਬ ਨੂੰ ਤੇ ਕੋਈ ਲੋੜ ਨਹੀਂ, ਤੇਰੀ ਆਪਣੀ ਹੋਂਦ ਨਾਲ ਸੰਬੰਧਿਤ ਰੱਖਦੀ ਹੈ। ਉਹ ਲੋੜ ਜਿਹੜੀ ਹੈ ਨਾ, ਉਹ ਤੇਰੀ ਆਪੇ ਦਾ ਅਹਿਸਾਸ ਹੈ, ਮੈਨੂੰ ਆ ਲੋੜ ਹੈ। ਤੂੰ ਸਮਝਣਾ ਮੈਂ ਕਦੇ ਮੰਗਤਾ ਬਣ ਗਿਆ ਤੇ ਮਾਨ ਖਤਮ ਹੋ ਗਿਆ, ਨਹੀਂ, ਆਪਣੀ ਹੋਂਦ ਤੱਕ ਖੜੀ ਹੈ, ਮੈਨੂੰ ਆ ਲੋੜ ਹੈ। ਮੈਂ ਹਾਂ ਹਾਂ ਵਿੱਚ ਦਿੱਤਾ, ਹਾਂ ਵਿੱਚ ਲਿਆ, ਹਾਂ ਵਿੱਚ ਖੱਟਿਆ, ਹਾਂ ਵਿੱਚ ਗਿਆ। ਜੇ ਤੂੰ ਕੁਝ ਕਮਾ ਲਿਆ, ਭਾਵੇਂ ਚੰਗੀ ਕਿਰਤ ਕਰਕੇ ਕਮਾ ਲਿਆ, ਭਾਵੇਂ ਸੁਕਿਰਤ ਕਰਕੇ ਕਮਾ ਲਿਆ, ਪਰ ਕਮਾ ਕੇ ਤੇ ਆਖਿਆ ਨਾ, ਮੈਂ ਕਮਾ ਕੇ ਅਮੀਰ ਹੋਇਆ। ਜੇ ਕੁਝ ਗੁਆ ਲਿਆ ਤੂੰ ਰੋਇਆ, ਤੇ ਫਿਰ ਵੀ ਤੂੰ ਆਪਣਾ ਕੁਝ ਗੁਆਇਆ ਤਾਂ ਹੀ ਰੋਇਆ ਨਾ, ਇਹਦਾ ਮਤਲਬ ਤੂੰ ਆਪਾਂ ਤਾਂ ਖੜਾ ਹੈ, ਮੇਰਾ ਕੁਝ ਗੁਆ ਕੀ ਹੈ। ਹਰ ਗੱਲ ਦੇ ਨਾਲ ਸੂਖਮ ਭੇਦ ਖੜਾ ਹੁੰਦਾ, ਐਗਜ਼ਾਂਪਲ ਦਿੱਤੀ ਸੀ ਕਿ ਰਾਤ ਨੂੰ 3 ਵਜੇ ਤੂੰ ਜਾਗਿਆ, ਇਸ ਲਈ ਕਿ ਮੈਂ ਨਿਤਨੇਮ ਕਰਾਂ, ਅੰਮ੍ਰਿਤ ਵੇਲੇ ਉੱਠਾਂ, ਪਰ ਜਾਗਦਿਆਂ ਤੂੰ ਗੁਆਂਢੀ ਦੀ ਬਾਰੀ ਵੱਲ ਨਿਗਾਹ ਮਾਰੀ, ਉਹ ਵੀ ਅਜੇ ਲਾਈਟ ਨਹੀਂ ਗਈ, ਮੈਂ ਜਾਗ ਪਿਆ, ਉਹ ਅਜੇ ਸੁੱਤੇ ਪਿਆ। ਉਹਨੂੰ ਰੱਬ ਚੇਤੇ, ਮੈਨੂੰ ਰੱਬ ਚੇਤੇ, ਤੇ ਰੱਬ ਚੇਤੇ ਹੋਣ ਦੀ ਵੀ ਇੱਕ ਹੋਂ ਬਣ ਗਈ। ਆਪਣੇ ਆਪ ਨੂੰ ਅੰਡਰਲਾਈਨ ਕਰ ਰਹੇ, ਵਿਸ਼ੇਸ਼ਤਾ ਕੋਈ ਬਣਾ ਰਹੇ, ਹੋਂ ਵਿੱਚ ਫਤਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਇਹ ਸਾਰਾ ਕੁਛ ਆਕਾਰ ਤੋਂ ਹੀ ਪੈਦਾ ਹੋਇਆ। ਜਦੋਂ ਤੇਰੀ ਹੋਂਦ ਪੈਦਾ ਹੋਈ ਉਦੋਂ ਹੋਇਆ। ਗੁਰੂ ਜੀ ਪਾਤਸ਼ਾਹ ਜੀ ਨੇ ਸੁਖਮਨੀ ਸ਼ਬਦ ਕਿਉਂ ਕਹਿ ਦਿੱਤਾ? ਜਬ ਆਕਾਰ ਇਕੱਠ ਨਾ ਵਿਸ਼ੇਸ਼ਤਾ, ਉਦੋਂ ਪਾਪ ਪੁੰਨ ਵੀ ਕੋਈ ਨਹੀਂ। ਪਾਪ ਪੁੰਨ ਅਸੀਂ ਹਮੇਸ਼ਾ ਵਿਚਾਰ ਕਰਨੇ ਹਨ, ਪਾਪ ਪੁੰਨ ਵਿਚਾਰਨੇ ਵੀ ਚਾਹੀਦੇ, ਵਿਚਾਰ ਕੇ ਪੁੰਨਾਂ ਨੂੰ ਗ੍ਰਹਿਣ ਕਰਾਂਗੇ, ਪਾਪਾਂ ਨੂੰ ਛੱਡਾਂਗੇ। ਪਰ ਕਿਹਦੀ ਸੂਖਮ ਬਿਰਤੀ ਨਾਲ ਹੀ ਸਾਹ ਮੈਨੂੰ ਇੱਥੋਂ ਕੱਢਣਾ। ਕਹਿਣ ਲੱਗੇ ਹਮ ਫਚਿਆਰ ਕੁੜਿਆਰ, ਹਮ ਚ ਪਾਪ ਪੁੰਨ ਵਿਚਾਰ, ਹਮ ਚ ਨਰਕ ਸੁਰਗ ਅਵਤਾਰ। ਰਾਤ ਵੀ ਰਫਲਾਏ ਸਨ ਕਿ ਮੁਸਲਮਾਨ ਇਸ ਲਈ ਇੰਨਾ ਉਪਰਾਲਾ ਕਰ ਰਿਹਾ ਹੈ ਕਿਤੇ ਮੈਂ ਦੋਲਤ ਵਿੱਚ ਨਾ ਪੈ ਜਾਵਾਂ। ਉਹ ਮੈਂ ਕੌਣ ਹੈ ਜਿਹਨੇ ਦੋਸਤ ਨਹੀਂ ਜਾਣੇ? ਉਹ ਮੈਂ ਕੌਣ ਹੈ ਜਿਹਨੂੰ ਵਿਸ਼ ਦੀ ਲੋੜ ਹੈ? ਤੇ ਮੈਂ ਕੀਤੀ ਸੀ, ਗੁਰੂ ਇਸੇ ਵੀ ਆਖ ਰਿਹਾ, ਕਹਿੰਦਾ ਸੁਰਗ ਨਰਕ ਤੇ ਮੈਂ ਰਹੋ, ਮੇਰਾ ਕੋਈ ਸੰਬੰਧ।
मैं तो तेरी चंद कमरे में चले समझे समा जाना था ना मेरी अपनी होंद खत्म हो जाए। बाबा कबीर जी ने एक बड़ी खूबसूरत गल आखी कहने लगे वो मरने का चाओ है मरो तो हार के द्वार मत हर पूछे कौन है परात्मा। मैं प्रभु के दरबार के सामने मरा मेरी मौत हो गई रब कभी लंघदा टपदा दरवाजे निकले ते मेरी मैं दरवाजे अगे मरिया पिया हुआ ते ओ मरे नु वेख के आख दे मत हर पूछे कौन है परा हमारे ए मेरे दरवाजे ते कौन मरिया पिया एक बार वेखेगा ते सही ना मेरे बारे अजे भी तू गिनती विच आना चाहना मरण तो बाद भी अपनी होंद छड नहीं रहा मत हर पूछे कौन है परा हमारे बार नाल ही एक चेतन से जाग पे लगे मुश्किल बन जाए मुश्किल बन जाए जे रब ने पूछ लिया कौन ते की आखो की कोई आखे तो कबीर है तो फिर तकबीर की होंद रहा जी वक्री फिर आएगा कौन आकेगा कबीर फिर आखेगा तू जात जुलाया जुलाया कबीर कबीर तो कहीं हो सकती फिर जुलाया कबीर जरा वो कौन सफला ने खैर का रहने वाला तो वो कुछ अपना दसना पड़ेगा एड्रेस भी टिकाना भी दसना पड़ेगा। मैं होंद खत्म करनी है तो फिर एक ही होया जे मैं मैनू रब पूछे कहूं होंद ही खत्म कर कहने लगे मेरा तो कुछ भी नहीं रहा पहली तो कुछ कहने लगे मोई मरने का चाओ है मरो तो हर के द्वार मत हर पूछे कौन है परा हमारे बार। फिर कहने लगे ना मोए छान ना छापरी मेरा तो कोई घर ही नहीं ना मेरा कोई महल है ना छपरी है ना कोई मेरा नगर है अपना तो कुछ भी नहीं रहा ना मोए छान ना छापरी ना मोए घर ना गराऊं ते जे रब ने पूछ लिया मत हर पूछे कौन है मत रब पूछ ले कौन है ते मेरा तो जात भी कोई नहीं रही ना सब कुछ तुम खत्म कर दिता रब में अभेद हो गया वक्त रहा ही कौन आखेगा कभी है मेरा तो ना ही नहीं रहा ना हम किया ना करेंगे ना कर सके शरीर जो कुछ किया सो हर किया पर वो कबीर कबीर एवं लोग कबीर बना लीजिए यह है अभेदता। मत हर पूछे कौन है मेरे जात में ना हो ना मेरी जात है ना मेरा नाम ना मेरा कोई घर है ना कोई गराव है ना कोई एड्रेस है जे रब पूछ लवे तो की आखोगे ते जे आखोगे तो होंद कायम होगी ये मैं सूक्ष्म भेद गुरु कहते हैं जो मैं होंद इस भेद न जाने तो मैं पता लगा मैं विछड़िया क्योंकि मैं हों पछाण नहीं सकता किस रूप में मेरे अंदर

ਇੱਕ ਚੀਜ਼ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਸੂਖਮ ਬਣ ਕੇ ਹੌਂਕ ਲਓ ਤੇ ਉਸ ਹੋਂਕੋਂ ਮੋਕਸ ਕਿਵੇਂ ਪ੍ਰਾਪਤ ਕਰਾਂ, ਮੁਕਤੀ ਕਿਵੇਂ ਪ੍ਰਾਪਤ, ਕਿਉਂਕਿ ਮੁਕਤੀ ਤਾਂ ਹੋਂ ਵਿੱਚੋਂ ਲੈਣੀ, ਮੁਕਤੀ ਤਾਂ ਹੋਂ ਵਿੱਚੋਂ ਲੈਣੀ, ਕਿਉਂਕਿ ਮੈਂ ਉਹਨਾਂ ਦੇ ਬੰਧਨ ਵਿੱਚ ਬੰਧਿਆ ਹੋਇਆ, ਮੈਂ ਇਹੀ ਬੰਧਨਾ ਫਿਰ ਜੋੜਨੀ ਪਾਇਆ ਗਿਆ ਹੈਗਾ। ਮੁਕਤੀ ਮੁਕਤੀ ਤਾਂ ਮੈਂ ਉੱਥੋਂ ਲੈਣੀ, ਉਹਦੀ ਮੈਂ ਸਾਧਨੀ ਕਰਨੀ। ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਮੇ ਵਿੱਚ ਹੀ ਮਾਇਆ ਹੈ ਤੇ ਹੋਮੇ ਵਿੱਚ ਹੀ ਮਾਇਆ ਦਾ ਪ੍ਰਭਾਵ ਹੈ। ਹੋਮੇ ਕਰ ਕਰ ਦਿੱਤ ਇਹ ਹੋਮੇ ਕਰਕੇ ਸਾਰੇ ਜਨਤਾ ਦਾ ਜੀਵਾਂ ਦਾ ਆਕਾਰ ਹੋਂਦ ਕਾਇਮ ਹੈ। ਜਿੰਨੀ ਦੇਰ ਹੋਂਦ ਕਾਇਮ ਹੈ ਨਾ ਓਨੀ ਦੇਰ ਹੋਂ ਕਰਕੇ ਇਸੇ ਲਈ ਉਸ ਸੁਖਮਨੀ ਸਾਹਿਬ ਦੀ ਤੁਕ ਵਿੱਚ ਆ ਗਿਆ ਸੀ, ਜਬ ਆਕਾਰ ਕਸ਼ਨ ਦਿਸ਼ਟਿਤਾ ਪਾਪ ਪੁੰਨ ਤਬ ਕਹਿਤੇ ਹੋਤਾ, ਜਬ ਧਾਰੀ ਆਪਣ ਸੁਨ ਸਮਾਦ ਤਬ ਬੈਰ ਵਿਰੋਧ ਕੀ ਸੰਗ ਕਮਾਤ, ਜਬ ਇਸ ਕਾ ਵਰਨ ਚੇਨ ਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ। ਅੱਗੇ ਕਹਿਣ ਲੱਗੇ ਜਬ ਆਪਣ ਆਪ ਆਪ ਪਾਰਦਮ ਤਾਂ ਮੋਹ ਕਾਂ ਕਿਸੋ ਵੁੱਤ ਪਰਮ ਆਪਣ ਖੇਲ ਆਪ ਵਰਤੀ ਜਾ। ਜਦੋਂ ਉਹਦੀ ਪਛਾਣ ਹੁੰਦੀ ਹੈ ਨਾ ਉਦੋਂ ਹੋਂ ਵੱਖਰੀ ਹੋ ਜਾਂਦੀ, ਉਹਦੀ ਪਛਾਣ ਵੀ ਹੋ ਜਾਂਦੀ। ਅਰੋਗਤਾ ਤੇ ਰੋਗ ਦੋਵਾਂ ਨੂੰ ਸਮਝਣਾ, ਇਸ ਲਈ ਕਹਿ ਦਿੱਤਾ ਹੋਮੇ ਬੂਝੇ ਹੋਮੇ ਬੂਝੇ ਤਾਂ ਦਰ ਸੂਝੇ। ਤੂੰ ਤੇ ਹੋਮੇ ਦੇ ਸੁੱਖ ਤੋਂ ਭੇਦ ਨੂੰ ਪਛਾਣ ਨਹੀਂ ਰਿਹਾ, ਡਰ ਕਿਵੇਂ ਮਿਲੇ? ਜਿੱਥੇ ਤੂੰ ਜਾਂਦੇ ਉਹ ਕਿਸੇ ਨਾ ਕਿਸੇ ਢੰਗ ਨਾਲ ਸਬਲ ਪ੍ਰਵੇਸ਼ ਦੇ ਨਾਲ ਹੀ ਤੁਸੀਂ ਪ੍ਰਵੇਸ਼ ਕਰ ਜਾਂਦੇ। ਤੂੰ ਗੁਰਦੁਆਰੇ ਆਉਣਾ ਹੋਮੇ ਇੱਥੇ ਵੀ ਆ ਜਾਂਦੀ, ਮੰਦਰ ਜਾਣਾ ਹੋਮੇ ਉੱਥੇ ਵੀ ਆ ਜਾਂਦੀ, ਤੂੰ ਨਿਤਨੇਮ ਕਰ ਰਿਹਾ ਹੋਮੇ ਉੱਥੇ ਵੀ ਆ ਗਈ। ਕੋਈ ਟਿਕਾਣਾ ਨਹੀਂ ਜਿੱਥੇ ਹੋਮੇ ਸੂਖਮ ਰੂਪ ਧਾਰਨ ਕਰਕੇ ਨਾ ਪਹੁੰਚਿਆ। ਤੈਨੂੰ ਪਛਾਣ ਹੋਣੀ ਚਾਹੀਦੀ ਹੈ ਹੋਂ ਕੀ ਹੈ, ਹੋਮੇ ਬੁੱਝੇ ਤਾਂ ਦਰ ਸੂਝੇ। ਮੈਨੂੰ ਕਹਿੰਦੇ ਨੇ ਗਿਆਨ ਵੀ ਹੁੰਦਾ ਕੱਥ ਕੱਥ, ਅਸੀਂ ਹੋਂ ਤੇ ਹਰੀ ਦੀਆਂ ਗੱਲਾਂ ਕਰੀ ਜਾਂਦੇ, ਅੱਜ ਦੀਆਂ ਥੋੜਾ ਕਰਨ ਲੱਗੇ ਪਰ ਗਿਆਨ ਵੀ ਹੋਣਾ ਕੱਥ ਕੱਥ ਬੁੱਝੇ, ਬੁੱਝ ਨਹੀਂ ਸਕਦੇ, ਬੁੱਝਣਾ ਔਖਾ ਹੋ ਗਿਆ। ਕਹਿਣ ਲੱਗੇ ਨਾਨਕ ਹੁਕਮੀ ਲਿਖੀ ਹੈ ਲੇਖ, ਮੇਰੇ ਮਾਲਕ ਨੇ ਇੱਕ ਲੇਖ ਲਿਖ ਦਿੱਤਾ ਹੈ, ਇੱਕ ਫੈਸਲਾ ਕਰ ਦਿੱਤਾ ਹੈ, ਉਹ ਇਹ ਕਿ ਜਿਹਾ ਵੇਖੇ ਤਿਹਾ ਵੇਖ, ਜੋ ਕੁਝ ਤੂੰ ਦੇਖ ਰਿਹਾ ਹੈ ਉਹ ਕਿਸੇ ਨੂੰ ਜੋ ਤੂੰ ਵੇਖਿਆ ਉਹਦੇ ਵਿੱਚੋਂ ਤੇਰਾ ਵੇਖ ਲਿਖ ਰਿਹਾ, ਉਹਦੇ ਵਿੱਚੋਂ ਤੇਰੀ ਦੱਸ। ਲੋ ਇੱਥੇ ਆ ਕੇ ਫਿਰ ਆ ਗਿਆ ਕਿ ਜਿਹਦੀ ਤੂੰ ਸੰਗਤ ਕਰ ਰਿਹਾ। ਭਾਈ ਗੁਰਦਾਸ ਜੀ ਨੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਗੁਰਸਿੱਖੀ ਦਾ ਰਾਹ ਇਹੋ। ਗੁਰਸਿੱਖੀ ਦਾ ਰਾਹ ਕੀ ਹੈ? ਗੁਰਸਿੱਖੀ ਦਾ ਰਾਹ ਇਹੋ, ਗੁਰਮੁਖ ਚਾਲ ਚੱਲੇ ਸੋ ਦੇਖੇ। ਜੀ ਆ ਵੇਖੇ ਤੇ ਆ ਗਏ ਅਸੀਂ ਦੇ ਅਰਥ ਬਰੂ, ਅਸੀਂ ਮੁਕਾਬਲੇ ਨੂੰ ਬਦਲੇ ਨੂੰ ਕਹਿਤਾ ਜੇ ਆ ਵੇਖੇ ਤੇ ਆ ਗਏ। ਜੇ ਕੋਈ ਇੱਕ ਸੁਣ ਮਾਰਦਾ ਦੋ ਮਾਰ, ਜੇ ਆ ਵੇਖੇ ਤੇ ਅਸੀਂ ਅਰਥ ਬਦਲ। ਗੁਰਮੁਖ ਚਾਲ ਚੱਲੇ ਸੋ ਦੇਖੇ, ਜੇ ਸਾਧ ਸੰਗਤ ਵਿੱਚ ਜਾਏਗਾ, ਗੁਣਾਂ ਵਾਲੇ ਦੇ ਕੋਲ ਬੈਠੇਗਾ, ਗੁਣਾਂ ਦੀ ਸੰਗਤ ਕਰੇਗਾ, ਉਹਨੂੰ ਦੇਖ ਦੇਖ ਕੇ ਤੇਰੇ ਵਿੱਚ ਗੁਣਾਂ ਹੋਣਗੇ, ਤੇਰੀ ਦੱਖ ਬਣੇਗੀ, ਤੇਰੇ ਉਹ ਹੀ ਰੂਪ ਤੇਰਾ ਬਣ ਜਾਏਗਾ। ਜੇ ਗੁਰੂ ਦੇ ਦੀਦਾਰ ਕਰੇਗਾ ਤੇ ਆਤਮਕ ਦੀਦਾਰ ਕਰੇਗਾ।

ਜਦੋਂ ਹਉਮੇ ਆਉਂਦੀ ਹੈ ਨਾ, ਮਨੁੱਖ ਦਾ ਪੱਕਣੀ, ਮਨੁੱਖ ਦੀ ਬੋਲਣੀ, ਮਨੁੱਖ ਦੀ ਕਰਮ ਚਾਲ ਢਾਲ ਸਭ ਤੋਂ ਬਦਲ ਜਾਂਦਾ। ਮਾਥੇ ਤ੍ਰਿਪਤੀ, ਦ੍ਰਿਸ਼ਟ ਕਰੂਰ, ਬੋਲੇ ਕੌੜਾ, ਜੇ ਬਾਕੀ ਪੂਰੇ ਸਾਰਾ ਕੁਝ ਹਉਮੇ ਚ ਪੈਦਾ ਹੁੰਦਾ। ਹਉਮੇ ਇਹ ਜਾਤ ਹੈ, ਹਉਮੇ ਕਰਮ ਕਮਾਏ, ਹਉਮੇ ਇਹੀ ਬੰਧਨਾ, ਇਹੋ ਹੀ ਉਹਦੇ ਬੰਧਨ ਨੇ ਕਿ ਉਹਦਾ ਵਧਿਆ ਹੋਇਆ ਜੀਵ ਜਿਹੜਾ ਹੈ ਉਹ ਜਨਮਾਂ ਜਨਮਾਂਤਰਾਂ ਵਿੱਚ ਪ੍ਰਭੂ ਨਾਲੋਂ ਵਿਛੜ ਕੇ ਭਟਕਦਾ ਰਹੇ। ਹਉਮੇ ਹੁਣ ਸਵਾਲ ਪੈਦਾ ਹੋਇਆ ਜੀ, ਹਉਮੇ ਕਿੱਥੋਂ ਉਪਜੇ, ਕਿਸ ਸੰਜਮੇ ਜਾਏ, ਦੱਸੋ ਪੈਦਾ ਕਿਵੇਂ ਹੋਈ, ਕਿਸ ਸੰਜਮ ਨਾਲ, ਕਿਸ ਤਰੀਕੇ ਨਾਲ, ਕਿਸ ਇਲਾਜ ਨਾਲ ਇਹ ਹਉਮੇ ਚਲੀ ਜਾਏ, ਸੱਚ ਮੈਨੂੰ ਦਰ ਦੇਖਿਆ ਦੇਖਣਾ ਮਿਲ ਜਾਏ, ਹਉਮੇ ਬੂਝੇ ਤਾਂ ਦਰ ਸੂਝੇ, ਹਉਮੇ ਕਿੱਥੋਂ ਉਪਜੇ, ਕਿਸ ਸੰਜਮੇ ਜਾਏ, ਕਿਉਂਕਿ ਮੈਨੂੰ ਪਤਾ ਲੱਗ ਗਿਆ ਹਉਮੇ ਇਹੋ ਹੁਕਮ ਹੈ ਪਿਆ ਕਿਸ ਫਰਾਏ। ਲੱਗੇ ਰੱਬੀ ਹੁਕਮ ਪਛਾਣ ਲੈ ਕਿ ਹਉਮੇ ਜਿਹੜੀ ਹੈ ਉਹ ਤੈਨੂੰ ਹਉਮੇ ਦੇ ਕਿਰਤ ਕਰਕੇ ਹੀ, ਹਉਮੇ ਦੇ ਕਰਮਾਂ, ਹਉਮੇ ਭਰੇ ਕਰਮਾਂ ਕਰਕੇ ਹੀ ਫਿਰ ਰਿਹਾ ਪਟਕ ਰਿਹਾ। ਹਿੰਦੂਬਾਣੀ ਵਿੱਚ ਆਖਿਆ ਕਹਿ ਲੱਗੇ ਕੋਟ ਕਰਮ ਕਰੇ ਹਉਂ ਧਾਰੇ, ਸਰਮ ਪਾਵੇ ਸਗਲੇ ਬਿਠਾਰੇ, ਅਨੇਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਕਹਿਣ ਲੱਗੇ ਬੜਾ ਸੂਖਮ ਤੇ ਵੱਡਾ, ਜਿੰਨਾ ਰੋਗ ਵੱਡਾ ਹੋਵੇ ਉਨਾ ਸੂਖਮ ਹੁੰਦਾ, ਬਲਕਿ ਅਸਾਧ ਰੋਗ ਕਹਿੰਦੇ ਹੀ, ਵੱਡਾ ਰੋਗ ਕਹਿੰਦੇ ਹੀ ਉਸਨੂੰ ਨੇ, ਜਿੰਦਾ ਪਾਲਣਾ, ਜਿੰਦਾ ਸੰਭਾਲਣਾ ਔਖਾ ਹੋਵੇ। ਉਹਨੇ ਆਖਿਆ ਹਉਮੇ ਵੀ ਇੱਕ ਦੀਰਘ ਰੋਗ ਹੈ, ਪਰ ਨਿਰਾਸ਼ ਨਾ ਹੋਈ, ਕਹਿੰਦਾ ਇਲਾਜ ਕੋਈ ਨਹੀਂ ਹੈ। ਸਤ ਸੰਗਤ ਵਿੱਚ ਗੁਰੂ ਨਾਲ ਜੁੜਨ ਵਾਲੇ ਕੋਲ ਇਹ ਨਿਰਾਸ਼ਤਾ ਨਹੀਂ ਕਿ ਇਹਦਾ ਇਲਾਜ ਹੀ ਕੋਈ ਨਹੀਂ, ਮੈਂ ਮਿਲ ਨਹੀਂ ਸਕਦਾ।

ਦਾਰੂ ਹੀ ਦੱਸ ਦਿਓ। ਬਜ਼ੁਰਗ ਰੋਗ ਹੈ ਤੇ ਤੁਸੀਂ ਕਹਿੰਦੇ ਹੋ ਲਾ ਇਲਾਜ ਵੀ ਨਹੀਂ, ਇਲਾਜ ਹੋ ਸਕਦਾ? ਐਡੇ ਭਿਆਨਕ ਰੋਗ ਦਾ ਇਲਾਜ ਹੋ ਸਕਦਾ ਤਾਂ ਦੱਸ ਦਿਓ। ਕਹਿਣ ਲੱਗੇ ਹਾਂ, ਦੋ ਹਫ਼ਤੇ ਤੈਨੂੰ

0: الظهر في علاج مسجد کہ جڑا گرو شبد دوالے روز پر کرما کرتا ہو روز بانیاں دا نت نیم بھی کرتا ہو شبد والا بھی نال بھی جڑیا ہوئے تے ہوں میں پھر بھی اندروں نہ جاوے کی آکھا گرو دا فیصلہ کہندے نے
1: کرپا کرے جے اپنی تاں گر کا شبد کمائے نانک کہے سنو جڑو
0: ਗੁਰਮੁਖੋ ਰੱਬ ਦੇ ਪਿਆਰੇ ਹੋ ਰੱਬ ਦੇ ਮਿਲਾਪ ਦੀ ਤੰਗ ਵਿੱਚ ਤੜਪਣ ਵਾਲੇ ਹੋ ਇੱਕ ਫੈਸਲਾ ਸੁਣ ਲਓ ਹਮੇ ਵਿਛੋੜ ਕੇ ਬੈਠੀ ਵੱਡਾ ਰੋਗ ਹੈ ਸੂਖਮ ਰੋਗ ਹੈ ਪਰ ਇਹਦੇ ਤੋਂ ਨਿਰਾਸ਼ ਨਾ ਹੋਵੋ ਇਹਦਾ ਇਲਾਜ ਵੀ ਹੈ ਤੇ ਇਲਾਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਕਮਾਈ ਕਰੋ ਗੁਰਕਾ ਸ਼ਬਦ ਕਮਾਏ ਇਹ ਨਹੀਂ ਪੜ੍ਹੇ ਇਹ ਨਹੀਂ ਕਿ ਪੜ੍ਹੀ ਜਾਏ ਇਸ ਗੱਲ ਤੇ ਤਾਂ ਲੜੀ ਜਾਏ ਕਿ ਮੈਂ ਪੰਜ ਬਾਣੀਆਂ ਪੜ੍ਹਨੀਆਂ ਤੇ ਸੱਤ ਪੜ੍ਹਨੀਆਂ ਕਮਾਈ ਵਿੱਚ ਇੱਕ ਬਾਣੀ ਨਹੀਂ ਲੱਗੇ ਗੁਰੂ ਕਹਿਣ ਲੱਗੇ ਨਾਨਕ ਕਹੇ ਸੁਣੋ ਜਣੋ ਜਿਹੜਾ ਗੁਰੂ ਦਾ ਸ਼ਬਦ ਕਮਾਉਂਦਾ ਹੈ ਨਾ ਉਹਦਾ ਇਹ ਦੁੱਖ ਚਲਾ ਜਾਂਦਾ ਹੈ ਇਹ ਰੋਗ ਚਲਾ ਜਾਂਦਾ ਉਹ ਅਰੋਗ ਹੋ ਜਾਂਦਾ ਹੈ ਉਹਦਾ ਹਉਮੈ ਦੇ ਰੋਗ ਨਸ ਜਾਂਦਾ ਹੈ ਤੇ ਜਿਸ ਦਿਨ ਹਉਮੈ ਦਾ ਰੋਗ ਨਸ ਜਾਏ ਹਰੀਆ ਕਰਦਾ

ਹੁਣ ਇੱਥੇ ਦੇਵ ਤੇ ਸੰਤੋਖ ਹੀ ਦੋ ਲਫ਼ਜ਼ ਇਕੱਠੇ ਕਰ ਦਿੱਤੇ। ਇਹ ਗੱਲ ਬੜੀ ਸੁਣ ਸੇਵ ਕੀਤੀ ਗੁਰੂ ਦਾ ਸੇਵਾਦਾਰ ਰੱਬ ਦਾ ਸੇਵਾਦਾਰ ਹੋਣਾ ਕਾਰ ਰੱਬ ਦੀ ਕਰਨੀ ਨਾਨਕ ਹਰ ਕੰਮੇ ਪਰ ਸੰਤੋਖ ਹੀ ਨਾਲ ਜੋੜ ਦਿੱਤਾ ਉਹਦੇ ਪਿੱਛੇ ਕੋਈ ਕਾਮਨਾ ਨਾ ਹੋਵੇ ਉਹਨੂੰ ਸੇਵਾ ਕਹਿੰਦੇ ਨੇ ਅਸੀਂ ਸੌਦੇ ਕਰਨੇ ਆ ਮੇਰਾ ਆਹ ਕੰਮ ਹੋ ਜਾਏ ਮੈਂ 40 ਦਿਨ ਤੇਰੇ ਘਰ ਤੇਰੇ ਦਰਬਾਰ ਦੇ ਲੰਗਰ ਦੇ ਭਾਂਡੇ ਬਣ ਜਾਂਦਾ ਸੌਦਾ ਵਪਾਰ ਮੇਰੀ ਬੈਟਰੀ ਨਿਕਲ ਆਏ ਮੇਰਾ ਮੁਕਦਮੇ ਚ ਮੈਂ ਸਫਲ ਹੋ ਜਾਵਾਂ ਤੂੰ ਲੱਖਾਂ ਰੁਪਏ ਹਜ਼ਾਰਾਂ ਦਿੱਤੇ ਨੇ ਵਕੀਲ ਨੂੰ ਤੇ ਜਦੋਂ ਤੂੰ ਉਧਰੋਂ ਨਿਰਾਸ਼ ਹੋਇਆ ਰੱਬ ਨੂੰ ਰਿਸ਼ਵਤ ਦੇਣਾ ਚਾਹੁੰਦਾ ਜਦੋਂ ਤੂੰ ਕੋਈ ਆਪਣੇ ਪਿੱਛੇ ਭਾਵਨਾ ਕੰਮ ਨਾ ਰੱਖ ਕੇ ਕਰਨਾ ਤੈਨੂੰ ਸੇਵਾ ਨਹੀਂ ਗੁਰੂ ਨੇ ਥਾਵੇਂ ਨਹੀਂ ਇਹ ਗੱਲ ਆਖੀ ਸਤਗੁਰੂ ਨੇ ਬਾਣੀ ਵਿੱਚ ਆਖਿਆ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕੱਛ ਨਾ ਜਨਾਵੇ ਹਰ ਹਰ ਨਾਮ ਹਿਰਦੈ ਸਤ ਦਿਹਾਵੇ ਮਨ ਵੇਚੇ ਸਤਿਗੁਰ ਕੇ ਪਾਸ ਜਿਸ ਸੇਵਕ ਤੇ ਕਾਰਜ ਰਾਸ ਅਗਲੀ ਤੋਂ ਫੜੋ ਸੇਵਾਦਾਰ ਦੀ ਪਰਿਭਾਸ਼ਾ ਹੋ ਰਹੀ ਸੇਵਾ ਕਰਤ ਹੋਏ ਨੇ ਕਰ ਕੰਮ ਨਾ ਰਹਿ ਕਿਤੇ ਨਾ ਹੋਵੇ ਸੇਵਾ ਥੋੜੀ ਮੰਗਣ ਬਹੁਤਾ ਇਹ ਤਾਂ ਵਪਾਰ ਹੈ ਕਿ ਜਿੰਨੀ ਮੈਂ ਇਨਵੈਸਟਮੈਂਟ ਕੀਤੀ ਹੈ ਉਸ ਤੋਂ ਵਾਧੂ ਮੈਨੂੰ ਮਿਲਣਾ ਚਾਹੀਦਾ ਉਹ ਵਪਾਰ ਹੈ ਉਹਨੂੰ ਕਹਿਣ ਲੱਗੇ ਸਾਡੀ ਹਾਲਤ ਕੀ ਹੈ ਸੇਵਾ ਥੋੜੀ ਮੰਗਣ ਬਹੁਤਾ ਇਹੋ ਕਾਰਨ ਹੈ ਮਤ ਥੋੜੀ ਸੇਵ ਗਵਾਈਏ ਗੁਰੂ ਕਹਿੰਦੇ ਨੇ ਆ ਜਿਸ ਨੂੰ ਦੇਖਣਾ ਬੇਦਾ ਰੂਪ ਦੇਖਣਾ ਚਾਹੁੰਦਾ ਨਾ ਜਿਨ੍ਹਾਂ ਨੇ ਸੰਜਮ ਕਰਕੇ ਅੰਦਰੋਂ ਹਉਮੈ ਕੱਢ ਲਈ ਉਹਨਾਂ ਦੇ ਜੀਵਨ ਦੀ ਲਕਸ਼ਣ ਕੀ ਨੇ ਉਹ ਸੇਵ ਸੰਤੋਖ ਹੀ ਕਰਦੇ ਨੇ ਕੋਈ ਕੰਮ ਨਾ ਨਹੀਂ

ਕਿਉਂਕਿ ਹਰੀ ਕੰਮੇ ਨੇ ਤੇ ਮੰਦੇ ਪੈਰ ਜਿਹੜੇ ਨੇ ਉਹ ਹਰੀ ਕੰਮ ਵਿੱਚ ਸ਼ਾਮਲ ਨਹੀਂ ਹੁੰਦੇ। ਉਹ ਸੁਕ੍ਰਿਤ ਕਰਕੇ, ਚੰਗੇ ਕੰਮ ਕਰਕੇ, ਹਰੀ ਕੰਮ ਕਰਕੇ, ਹਰੀ ਕੰਮੇ ਕਰਕੇ

ਉਹਦੇ ਪਿੱਛੇ ਰਾਜ ਇਹ ਹੈ ਜੇ ਤੂੰ ਆਪਣੀਆਂ ਲੋੜਾਂ ਘਟਾ ਦੇ, ਜਿੰਨਾ ਤੂੰ ਲੋੜਾਂ ਘਟਾ ਵਧਾ ਦੇਣਾ ਓਨਾ ਹੀ ਬੰਧਨ ਵਿੱਚ ਪੈ ਰਿਹਾ। ਲੋੜਾਂ ਤੈਨੂੰ ਮਜਬੂਰ ਕਰਦੀਆਂ ਨੇ ਕਿ ਆਹ ਚੀਜ਼ ਮੇਰੇ ਕੋਲ ਹੋ ਗਏ, ਨਹੀਂ ਤਾਂ ਰੋ ਰਹੇ। ਗੁਰੂ ਦੀ ਬਾਣੀ ਵਿੱਚ ਐਵੇਂ ਤਾਂ ਨੀ ਆਖਿਆ, ਹਮ ਤੈ ਦੇਖ ਨਾ ਹਰਖੀ ਹੈ, ਵਿਪਤ ਦੇਖ ਨਾ ਰੋਏ, ਇਹਨੂੰ ਕਹਿੰਦੇ ਨੇ ਬੰਧਨ ਮੁਕਤ। ਬਹੁਤ ਸਾਰੀ ਦੌਲਤ ਅੰਬਾਰ ਸੁੱਖਾਂ ਦੇ ਵੇਖ ਕੇ ਖੁਸ਼ ਨਾ ਹੋ, ਤੇ ਜੇ ਕੋਈ ਬਿਪਤਾ ਆ ਜਾਏ ਤੇ ਰੋ ਨਾ, ਇਹਦਾ ਨਾਮ ਹੈ।

ਜੋ ਉਹਨਾਂ ਨੂੰ ਮਿਲਦਾ ਇਹਨੂੰ ਦੁਨੀਆਂ ਵਿੱਚ ਦੁਨੀਆਂ ਵਿੱਚ ਜਿਉਂਦੇ ਸੰਸਾਰ ਦੇ ਸੁੱਖ ਉਹਨਾਂ ਕੋਲ ਹੈ ਪਰ ਉਹ ਬੰਧਨ ਮੁਕਤਦੇ ਕਿਉਂ ਕਿਉਂਕਿ ਸਾਰੇ ਪਦਾਰਥਾਂ ਨੂੰ ਭੋਗਦੇ ਸੁੱਖਾਂ ਵਿੱਚ ਰਹਿੰਦੇ ਉਹਨਾਂ ਦੇ ਮਨ ਦੀ ਇੱਕ ਆਵਾਜ਼ ਹੁੰਦੀ ਹੈ ਉਹ ਕਹਿੰਦੇ ਨੇ ਹੇ ਮੇਰੇ ਮਾਲਕ ਇਹ ਜੋ ਕੁਛ ਭੋਗ ਰਿਹਾ ਤੇਰਾ ਹੀ ਦਿੱਤਾ ਹੋਇਆ ਤੂੰ ਮੈਨੂੰ ਦੇ ਰਿਹਾ ਉਹਦੇ ਨਾਲ ਮੈਂ ਦਿਨ ਖਵਾਇਆ ਹੋ ਰਿਹਾ ਪ੍ਰਸੰਨ ਹੋ ਰਿਹਾ ਖੁਸ਼ ਇਹ ਤੇਰੀ ਮਰਹਿਮਤ ਹੈ ਮੇਰਾ ਆਪਣਾ ਕੁਝ ਨਹੀਂ ਉਹਦੇ ਵਿੱਚ ਹੋਂ ਵੀ ਖਤਮ ਹੋ ਗਈ ਭੋਗ ਹੀ ਲਿਆ ਗੁਰੂ ਕਹਿੰਦੇ ਨੇ ਤੂੰ ਬਖਸ਼ੀ ਸੀ ਅਗਲਾ ਮਨ ਦੇ ਪ੍ਰਭਾਵ ਲੈ ਜਾਂਦਾ

ਕਹਿੰਦੇ ਨੇ ਬਸ ਇਹ ਵੱਡੇ ਦੀਆਂ ਵਡਿਆਈਆਂ ਨਾਲ ਜੁੜਦੇ ਨੇ, ਆਪਣਾ ਭਾਵ ਆਪਣੀ ਹਉਮੈ ਆਪਣੀ ਹੋਂਦ ਖਤਮ ਕਰਦੇ ਨੇ। ਇਉਂ ਉਹ ਵੱਡੇ ਨਾਲ ਜੁੜ ਕੇ ਵੱਡੇ ਦੀ ਪ੍ਰਾਪਤੀ ਜਿਹਦੇ ਲਈ ਕਦੀ ਤਰਸਦੇ ਸਨ, ਜਿਹਦੇ ਲਈ ਕਦੀ ਤੜਪਦੇ ਸਨ, ਉਹਨੂੰ ਪ੍ਰਾਪਤ ਕਰ ਲੈਂਦੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਗੋਂਡ ਮਹਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ ਜੈਸੇ ਸਗਤ ਸੂਰ ਬਹੁ ਜਲਤਾ ਗੁਰ ਸਸ ਦੇਖੇ ਲੈ ਜਾਏ ਸਭ ਤਪਨਾ ਮੇਰੇ ਮਨ ਅਨੰਦ ਦਿਨ ਧਿਆਏ ਨਾਮ ਹਰ ਜਪਨਾ।

ਸੁਪਨਾ ਰਹਾਉ ਜਾ ਮੈਂ ਸਭ ਨਿਧਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਓ ਹਰ ਰਤਨਾ ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰੇ ਸੁਆਮੀ ਤਿਨ ਕੇ ਚਰਨ ਮਲੋ ਹਰ ਦਸਨਾ ਸ਼ਬਦ ਪਛਾਣ ਰਾਮ ਰਸ ਪਾਵੋ ਉਹ ਉੱਤਮ ਸੰਤ ਭਇਓ ਬਡ ਬਡਨਾ

0: जिस ते सुख पावे मन मेरे सो सदा त्याए नित कर जुरना जन नानक को हर दान एक दीजै नित बसे हृदय हरि मोहे चरना वाहेगुरु जी का खालसा
1: वाहेगुरु जी की फतेह। चुको चुग अटल शब्द गुरु श्री गुरु ग्रंथ साहिब महाराज पातशाह जी दे पावन पवित्र दरबार अंदर सुभायमान सतगुरु जी नूं प्यार करन वाली साध संगत धन गुरु रामदास साहिब पातशाह महाराज जी जो सारे जगत दा भला कर रहे सन, जगत ते ठंड वरता रहे सन, बिना नागा गरीब नवाज पिता जी अमृत वेले सचखंड श्री हरिमंदर साहिब तो अपने प्यारियां दी रचना तो अपना हुक्म समुचे जगत नूं सुनवा रहे सन। हर सिरदा सतगुरु जी दे हुक्म नूं बड़े चावां मलारां नाल उड़ीकदा कहे ते उनूं प्रवान करदा कहे। अज भी गरीब नवाज पिता ने मेहर कीती 860 अंग है गोंड राग अंदर गरीब नवाज गुरु रामदास साहिब पातशाह महाराज जी दे उचारण कीते हुए अपने पवित्र बचन ने। अज मेरे गरीब नवाज पातशाह जी ने जो मेहर कीती है वो सदा ही पावें ते मेहर दा मीह वरदा जिवें हर रोज निरंकार दे हुक्म दे अंदर सूरज रोशनी लगातार वंडी जा रहा है, चंद्रमा अपनी ठंड वरता रहा है, हवाओं दे हुक्म विच लगातार चल रही है, इसी तरह निरंकार की मेहर भी अच्छे पैर सदा सदा इवर रही है। पर उन्हां मेहरां विचों जो अज मेरे गरीब नवाज पिता ने हुक्म फरमाया आपां नाल नाल उहदा पाठ दे दीदार करांगे, नाल जितनी कु सतगुरु जी मेहर कर रहे हन तुहाडियां आसीसां मिलियां हन, तुहाडे कोलों भावें खिमा मंग के जा चुका सां पर तुहाडियां संगत दीआं भावनावां ते हुक्म सिंह साहिबानां राहीं अते मेरे सत्कार योग सरदार अवतार सिंह जी मक्कड़ प्रधान श्रोमणी गुरुद्वारा प्रबंधक कमेटी उन्होंने हुक्म लाया 2 दिन की सेवा अज ते कल इस पावन पवित्र अस्थान ते बैठ के तुहाडे नाल मिल के करा करवान सतगुरु ते तुहाडियां भावनावां ते आसीसां मिलन। मैं केवल तुहाडे हुक्म दा बद्दा तुहाडी बख्शी कोई बुद्ध मुताबक कुछ बचन तुहाडे नाल सांझे कर लता का अज शुरू कीता ने सिमरन तो पर भोग पाया ने निरंकार दे चरणां नूं हिरदे विच वसाण दा दान मंगया अज भई के वाहिगुरु तुहाडे चरण मेरे हिरदे विच वसण ते सदा लई वस जाण कदे बाहर ना निकलण। जदों इस स्थान तो तुहाडे नाल गुरु के बचन दी सांझ पाई अनेकां फोनां राहीं इह सवाल आया सी, सतगुरु ने कृपा कीती अज उहदा आप ही जवाब बख्शिया ने। पुछया ही जांदा सी कि जदों शब्द गुरु है श्री गुरु ग्रंथ साहिब महाराज इन्हां दे चरण केड़े होए जिहड़े सिख ने अपने हिरदे विच वसाणे कन, क्योंकि सतगुरु जी बहुत वार ते बचन करदे गुर के चरण हिरदै ध्याए किधरे आखदे कन सतगुरु जी आप कृपा करके पर गुरु के चरणा नू हिरदे च वसाओ, बेंत वार किधरे आखदे जन के चरण वसै मेरे हिरदै संग पुनीता देखी। ਉਹਦੇ ਹਰੀ ਜਨਾਂ ਦੇ ਚਰਨ ਕਿਰਦੇ ਚ ਵਸਾਣੇ, ਸਤਿਗੁਰਾਂ ਦੇ ਚਰਨ ਕਿਰਦੇ ਚ ਵਸਾਣੇ, ਪਰਮਾਤਮਾ ਦੇ ਚਰਨ ਕਿਰਦੇ ਚ ਵਸਾਣੇ। ਨਾ ਤਾਂ ਪਰਮਾਤਮਾ ਦਾ ਕੋਈ ਰੂਪ ਤੇ ਰੰਗ ਆਕਾਰ ਹੈ, ਸਤਿਗੁਰੂ ਜੀ ਸ਼ਬਦ ਗੁਰੂ ਕਹਿਣ ਸਾਧ ਸੰਗਤ, ਫਿਰ ਉਹ ਕਿਹੜੇ ਚਰਨ ਹੋਣਗੇ ਜਿਨ੍ਹਾਂ ਨੂੰ ਸਿੱਖ ਨੇ ਕਿਰਦੇ ਚ ਵਸਾਣਾ ਏ, ਜਿਨ੍ਹਾਂ ਇਹਨੇ ਪਕੜ ਕੇ ਰੱਖਣਾ ਏ। ਅੱਜ ਉਹਦਾ ਜਵਾਬ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਬੜਾ ਪਿਆਰਾ ਬਖਸ਼ ਰਹੇ ਨੇ। ਸਾਹਿਬ ਕਹਿਣ ਲੱਗੇ, ਬਸ ਧਿਆਨ ਇੱਕੋ ਰੱਖਣਾ, ਸਿਮਰਨ ਕਰਨ ਤੋਂ ਬਾਅਦ ਅੰਦਰੋਂ ਸਤਿਗੁਰੂ ਦੱਸਣਗੇ ਭਾਈ ਸਾਡੇ ਚਰਨ ਕਿਹੜੇ ਕਰਨ ਤੇ ਕਿਵੇਂ ਪਕੜਨੇ ਤੇ ਉਹ ਕੀ ਕਲਾ ਵਰਤਾਉਂਦੇ ਨੇ। ਜੇਕਰ ਕੋਈ ਚਾਹਵੇ ਗੁਰੂ ਕੇ ਪਿਆਰੇ ਹੋ ਭਾਈ ਬਾਹਰੋਂ ਸਿਮਰਨ ਤੋਂ ਬਗੈਰ ਸਤਿਗੁਰੂ ਜੀ ਦੇ ਚਰਨਾਂ ਨੂੰ ਸਮਝਣਾ ਪੱਖ ਨਹੀਂ ਪੱਲੇ ਇਹਦੇ ਨਾਲ ਪੈਣਾ। ਉਹਦਾ ਕਾਰਨ ਜਿਹਦਾ ਕੋਈ ਰੂਪ ਰੰਗ ਆਕਾਰ ਨਹੀਂ ਉਹਦੇ ਪਿਆਰੇ, ਬਾਕੀ ਬਾਡੀ ਉਹਦਾ ਸਰੀਰ ਤੋਂ ਦਿਸਦਾ ਤੇ ਚਰਨ ਕਿੱਥੋਂ ਦਿਸਣਗੇ। ਹਾਂ, ਗਰੀਬ ਅਨੁਵਾਦ ਪਿਤਾ ਨੇ ਬਚਨ ਕੀਤਾ ਜੀ, ਸਾਹਿਬ ਕਹਿੰਦੇ ਜੇ ਸਤਿਗੁਰੂ ਪਰਮੇਸ਼ਰ ਦੇ ਚਰਨਾਂ ਨੂੰ ਧਿਆਉਣਾ ਹੋਵੇ ਪਕੜਨਾ ਹੋਵੇ, ਇੱਕੋ ਕੰਮ ਕਰੋ, ਰਲ ਮਿਲ ਕੇ ਪਰਮੇਸ਼ਰ ਦਾ ਸਿਮਰਨ ਪ੍ਰਾਰੰਭ ਕਰ ਦਿਓ। ਧਿਆਉਣ ਦਾ ਹੁਕਮ ਹੈ ਗੁਰ ਕੇ ਚਰਨ ਕਿਰਦੈ ਧਿਆਏ, ਧਿਆਉਣਾ ਹੈ ਬਾਰ ਬਾਰ ਉਹਨੂੰ ਜਪਣਾ। ਗਰੀਬ ਅਨੁਵਾਦ ਪਿਤਾ ਜੀ ਦੇ ਬਚਨ ਨੇ, ਕਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਗੁਰੂ ਸਵਾਰਿਓ, ਜਦੋਂ ਕੋਈ ਸਿਮਰਨ ਦੁਆਰਾ ਸੁਰਤੀ ਉਸ ਦੀ ਆਪਣੇ ਅੰਦਰ ਆਉਂਦੀ ਏ, ਫਿਰ ਅੰਦਰੋਂ ਗਰੀਬ ਅਨੁਵਾਦ ਪਿਤਾ ਜੀ ਆਖਦੇ ਗੁਰੂ ਕੇ ਸ਼ਬਦ ਰੂਪੀ ਚਰਨ ਕੀ ਕਹਿਣ, ਉਹ ਕਿਵੇਂ ਰੰਗ ਵਿਖਾਉਂਦੇ ਤੇ ਕਲਾ ਵਰਤਾਉਂਦੇ ਨੇ ਇਹ ਸਿਮਰਨ ਵਾਲੇ ਰੂਹਾਂ ਨੂੰ ਸਤਿਗੁਰੂ ਅੰਦਰੋਂ ਦੱਸਦੇ ਨੇ। ਗੁਰੂ ਸਵਾਰਿਓ, ਮੈਂ ਭਾਵੇਂ ਮੇਰੇ ਇਤਿਹਾਸ ਦੇ ਅੰਦਰ ਇੱਕ ਨੇ ਅਨੇਕਾਂ ਬਚਨ ਨੇ ਜਿੱਥੇ ਇਹਨਾਂ ਚਰਨਾਂ ਦੀ ਵਿਆਖਿਆ ਬੜੀ ਪਿਆਰੀ ਤੇ ਖੁੱਲ੍ਹੇ ਸ਼ਬਦਾਂ ਵਿੱਚ ਹੋਈ ਹੈ। ਇਹ ਮਾਰਗ ਹੈ ਸਾਡਾ ਗੁਰੂ ਏ ਸ਼ਬਦ, ਚੇਲਾ ਉਹਦਾ ਸੁਰਤ, ਸਾਧ ਸੰਗਤ ਜਿਹਨੇ ਆਪਣੀ ਸੁਰਤੀ ਗੁਰੂ ਕੇ ਸ਼ਬਦ ਨਾਲ ਜੋੜ ਲਈ ਉਹਨੂੰ ਇਸ ਘਰ ਦੀ ਕਾਂਡ ਦਾ ਪਤਾ ਲੱਗੇਗਾ, ਤੇ ਜਿਹਨੇ ਸੁਰਤ ਜੋੜੀ ਨੀ ਗੁਰੂ ਕੇ ਸ਼ਬਦ ਨਾਲ, ਮੰਨਿਆ ਏ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਮੰਨਦਾ ਵਾਂ, ਮੱਥਾ ਟੇਕਦਾ ਵਾਂ, ਮੈਂ ਸਤਿਗੁਰੂ ਜੀ ਦੇ ਦਰ ਤੇ ਅਰਦਾਸ ਕਰਦਾ, ਪ੍ਰਸ਼ਾਦ ਚੜ੍ਹਾਉਂਦਾ ਤੇ ਚਲਾ ਜਾਂਦਾ, ਕੁਝ ਨਹੀਂ ਹੋਣਾ, ਸਤਿਗੁਰੂ ਜੀ ਦੇ ਬਚਨ ਨੇ ਨਾ। ਸਾਹਿਬ ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵੇ,

जिन सतगुर की आज्ञा सत सत करमनी। गरीब बनवास पिता का हुक्म है, गुरु क्यों सिखो, प्यार नाल आउंदे हो, पूजा करदे हो, बाणी भी पढ़दे ते बाकी सुनदे हो, पर याद रखना ਇਹ ਗਾਉਣਾ ਤੇ ਸੁਣਨਾ ਤਾਂ ਹੀ ਥਾਂ ਵਿੱਚ ਪੈਣਾ ਹੈ ਜੇ ਸਤਿਗੁਰੂ ਦੀ ਆਗਿਆ ਨੂੰ ਪ੍ਰਵਾਨ ਕਰਾਂਗੇ। ਹੁਣ ਆਗਿਆ ਕੀ ਹੈ ਗਰੀਬ ਅਨਵਾਜ ਪਿਤਾ ਦੇ? ਗੁਰੂ ਕੇ ਪਿਆਰਿਓ, ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਆਗਿਆ ਹੈ ਨਾਮ ਜਪ। ਜਪਣ ਦਾ ਅੱਜ ਵੀ ਸਤਿਗੁਰੂ ਜੀ ਪ੍ਰਾਰੰਭ ਕਰ ਰਹੇ ਹਨ ਤੇ ਜਦੋਂ ਅਸੀਂ ਨਾਮ ਜਪਣ ਦਾ ਹੁਕਮ ਮੰਨਾਂਗੇ ਨਾ, ਫਿਰ ਇਹਦੇ ਨਾਲ ਨਾਲ ਗੁਰੂ ਕੀ ਬਾਣੀ ਜਿਵੇਂ ਬਾਂਹ ਪਕੜੀ ਦੀ ਨਾ ਛੋਟੇ ਜਿਹੇ ਅਣਜਾਣ ਬੱਚੇ ਦੇ, ਉਹਦੀ ਉਂਗਲ ਪਕੜ ਕੇ ਉਹਨੇ ਇੱਕ ਚੀਜ਼ ਸਮਝਾਈ ਦੇ। ਸਾਹਿਬ ਕਹਿੰਦੇ ਤੂੰ ਸਿਮਰਨ ਕਾਢ ਗੁਰੂ ਕੀ ਬਾਣੀ, ਫਿਰ ਤੇਰੀ ਅੰਦਰੋਂ ਬਾਂਹ ਪਕੜ ਕੇ ਤੈਨੂੰ ਉਹਦੇ ਚਰਨ ਵੀ ਦਿਖਾਏਗੀ, ਉਹਦਾ ਘਰ ਵੀ ਦਿਖਾਏਗੀ ਤੇ ਉਹਦੇ ਖਜ਼ਾਨੇ ਦੇ ਦੀਦਾਰ ਇਹ ਕਰਾਏਗੀ। ਸਤਿਗੁਰੂ ਕਾਹਦਾ ਹੋਇਆ ਪੂਰਾ ਜੇਕਰ ਉਹ ਸਾਨੂੰ ਕੋਈ ਦਿਖਾਵੇ ਨਾ? ਸਾਹਿਬ ਕਹਿੰਦੇ ਪਰ ਉਹਦਾ ਤਰੀਕਾ ਹੈ ਸਿਮਰਨ ਬੰਦਗੀ ਨਾਮ, ਉਹਦੇ ਨਾਲ ਜੁੜੇਗਾ ਫਿਰ ਸਤਿਗੁਰੂ ਲੈ ਕੇ ਜਾਣਗੇ। ਵੇਖਦੇ ਹੋ ਨਾ ਕਈ ਵਾਰ ਸਿਮਰਨ ਵਾਲੀਆਂ ਰੂਹਾਂ ਜਦੋਂ ਉਹ ਕਿਧਰੇ ਗੁਰੂ ਕੀ ਬਾਣੀ ਸੁਣਦੀਆਂ ਨੇ ਤੇ ਇੱਕਦਮ ਜਾਂ ਅੱਠ ਦੇ ਵੈਰਾਗ ਵਿੱਚ ਆ ਕੇ ਰੋਣਗੇ, ਜਾਂ ਉਹਨਾਂ ਦਾ ਅੰਦਰ ਖਿੜਖਿੜਾ ਕੇ ਖੱਟੇਗਾ, ਜਾਂ ਗੁਰੂ ਕੇ ਪਿਆਰਿਓ ਉਹਨਾਂ ਦੇ ਅੰਦਰ ਇਹੋ ਜਿਹੇ ਖਿਆਲ ਉੱਠਣਗੇ, ਵਾਹ ਵਾਹ ਕਰ ਉੱਠਣਗੇ। ਉਹਦਾ ਕਾਰਨ ਅੰਦਰੋਂ ਸਤਿਗੁਰੂ ਜੀ ਨੇ ਸੁਰਤੀ ਨੂੰ ਕੁਝ ਨਵੀਂ ਚੀਜ਼ ਦਿਖਾਈ, ਤੈਨੂੰ ਵੇਖ ਕੇ ਉਹਦਾ ਅੰਦਰ ਬਦਲ ਕੇ ਆਖੇ। ਸਤਿਗੁਰੂ ਕਿਰਪਾ ਕਰਨ, ਆਓ ਜਰਾ ਪਿਆਰ ਨਾਲ ਸਰਵਨ ਕਰੀਏ ਗੋਂਡ ਰਾਗ ਅੰਦਰ। ਚੌਥੇ ਗੁਰਦੇਵ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਅੱਜ ਬਖਸ਼ਿਸ਼ ਕਰ ਰਹੇ ਹਨ, ਲੜੀਵਾਰ ਉਪਰੋਂ ਸ਼ਬਦ ਆਪਾਂ ਸ਼ੁਰੂ ਕਰਦੇ ਹਾਂ। ਸਤਸੰਗਿਓ ਚਰਨਾਂ ਦਾ ਧਿਆਨ ਤਰਨਾ, ਜਦੋਂ ਦਸ ਗੁਰੂ ਸਾਹਿਬਾਨ ਇਸ ਉਹਨਾਂ ਦੀ ਅਕਾਲ ਪੁਰਖ ਦੀ ਜੋਤ ਦਸ ਰੂਪਾਂ ਵਿੱਚ ਵਰਤੇ, ਉਦੋਂ ਵੀ ਤਾਂ ਨਾ ਆਪਾਂ ਸਾਰੇ ਗੁਰੂ ਰਾਮਦਾਸ ਪਿਤਾ ਜੀ ਦੇ ਚਰਨਾਂ ਨੂੰ ਪਕੜ ਸਕੇ ਜਾਂ ਪਕੜ ਕੇ ਆਪਣੇ ਸਿਰਦੇ ਚ ਵਸਾਉਣ ਦੀ ਗੱਲ ਤਾਂ ਨਹੀਂ ਨਾ। ਇਹ ਤਾਂ ਹੋ ਸਕਦਾ ਹੈ ਵੀ ਚਰਨ ਤੱਕੇ, ਤੱਕਣ ਤੋਂ ਬਾਅਦ ਅੰਦਰ ਪਿਕਚਰ ਬਣਾ ਲਏ ਤੇ ਧਿਆਨ ਧੜਿਆ, ਉਹ ਤਾਂ ਭਲਾ ਹੈ, ਪਰ ਸਥੂਲ ਚਰਨ ਤੇ ਨਹੀਂ ਨਾ। ਸਾਧ ਸੰਗ ਉਦੋਂ ਵੀ ਇਸੇ ਤਰ੍ਹਾਂ ਹੀ ਕਿਰਪਾ ਕਰਦੇ ਸਨ, ਸਾਹਿਬ ਸ਼ਬਦ ਨਾਲ ਜੁੜੋ, ਅੰਦਰੋਂ ਕੋਈ ਚਰਨਾਂ ਨੂੰ ਧਿਆਉਣਾ ਤੇ ਦੇਖਣ ਦੀ ਬਾਤ ਹੈ। ਅੱਜ ਵੀ ਐਸੀ ਹੈ ਗੁਰੂ ਸਵਾਰਿਓ ਭਾਈ ਗੋਂਡਾ, ਮੈਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਪਰ ਇੱਕ ਮਿੰਟ ਲਈ ਸਮਝਣ ਲਈ, ਉਹ ਬੈਠਾ ਕਾਬਲ ਕੰਧਾਰ ਗੁਰੂ ਖਾਰਾ ਸਾਹਿਬ ਪਿਤਾ ਜੀ ਕੀਰਤਪੁਰ ਸਾਹਿਬ, ਅੰਤਰ ਧਿਆਨ ਖੋ ਆ ਸਿਮਰਨ ਦੇ ਅੰਦਰ ਸੁਰਤੀ ਨਾਲ ਬਾਹਰਲੇ ਸਤਿਗੁਰੂ ਜੀ ਦੇ ਚਰਨਾਂ ਨੂੰ ਪਕੜਦਾ ਏ। ਅੰਮ੍ਰਿਤ ਵੇਲੇ ਤੋਂ ਸ਼ਾਮ ਪੈ ਗਈ, ਮੇਰੇ ਗਰੀਬ ਬਨਵਾਜ ਪਿਤਾ ਨੇ ਸਾਨੂੰ ਦੱਸਣ ਲਈ ਉਹ ਟਿਕੇ ਰਹੇ, ਸ਼ਾਮ ਤੱਕ ਆਪਣਾ ਪਵਿੱਤਰ ਸਰੂਪ ਨਹੀਂ ਖਿਲਾਇਆ। ਜਦੋਂ ਖਿਲਾਏ ਤੇ ਸਿੱਖਾਂ ਨੇ ਪੁੱਛਿਆ ਗਰੀਬ ਬਨਵਾਜ ਅੱਜ ਕੀ ਹੋ ਗਿਆ, ਨਾ ਗੁਰੂ ਦਾਤਾ ਜੀ ਨੇ ਪਵਿੱਤਰ ਸਰੀਰ ਖਿਲਾਇਆ, ਨਾ ਪ੍ਰਸ਼ਾਦ ਪਾਣੀ ਚੱਕੇ, ਨਾ ਗਰੀਬ ਬਨਵਾਜ ਪਿਤਾ ਜੀ ਅੱਜ ਸੰਗਤਾਂ ਨਾਲ ਬਚਨ ਕੀਤੇ, ਇੱਕ ਜਗ੍ਹਾ ਤੇ ਆਪ ਜੀ ਟਿਕੇ ਦੇ ਕਾਰਨ ਕਹਿਣ ਲੱਗੇ ਕਿਸੇ ਸਿੱਖ ਦੀ ਭਾਕ ਨਾ ਬਣ ਗਈ। ਉਹਨਾਂ ਨੇ ਇਹ ਚਰਨ ਪਕੜ ਲਏ, ਉਹਨਾਂ ਨੇ ਚਰਨ ਛੱਡੇ ਨਹੀਂ ਤੇ ਅਸੀਂ ਚਰਨ ਛਡਾਏ ਨਹੀਂ। ਗੁਰੂ ਸਵਾਰਿਓ ਇੱਕ ਸਤਿਗੁਰੂ ਹਨ, ਇਹ ਥੋੜਾ ਵੀ ਇਕੱਲੇ ਭਾਈ ਗੋਂਦਾ ਜੀ ਨੇ ਚਰਨ ਪਕੜੇ ਤੇ ਜਾਂ ਇੱਕ ਦੋ ਹੋਰ ਸੱਜਣਾ ਨੇ, ਨਹੀਂ ਇਹ ਇਹੋ ਜਿਹੀ ਕਹਾਣੀ ਹੈ, ਇੱਕੋ ਸਤਿਗੁਰੂ ਜੀ ਦੇ ਚਰਨ ਲੱਖਾਂ ਲੋਕ ਇੱਕੋ ਵਕਤ ਪਕੜਨਗੇ, ਲੱਖਾਂ ਕੋਲ ਹੀ ਸਮਰਾ ਚ ਗੁਰੂ ਮੌਜੂਦ ਹੋਏਗਾ। ਹਾਂ, ਪਰ ਗਰੀਬ ਬਨਵਾਜ ਪਿਤਾ ਜੀ ਮੇਰਾ ਕਰਨ ਆ ਸਾਨੂੰ ਜੋ ਹੁਕਮ ਹੈ ਉਧਰ ਤੁਰੇ, ਸੋ ਅੱਜ ਪਹਿਲਾ ਹੁਕਮ ਸੁਣੋ।

चंद्रमा जी ने सीता ने सतगुरु जी का घर सदाई ठंड पौन वाला है। ये साहब जी दे आके नाम नू आके अपनी रचना ते लियाई, वेखी तेरे अंदर दी तमाम अग नू ए बुझा के रख देंगे, होर कोई तरीका नहीं है। साहब कहिंदे चंदन चंदना सरद रुत, ना चंद्रमा दी ठंडक इस अंदर दी अग नू बुझावे, ना गुरु के प्यारे हो सर्दियां दी रुत, ना कोई प्यारे हो चंद्रमा बुझा इना चंदन बुझावे। साहब कहिंदे चंदन चंदना सरद रुत, मूल न मिटई काम, नहीं मिटनी अंदर दी तपस्या। शीतल थी वह नानका, ठंडा खो जाएगा जे तू चाहना है ता किवें खोएगा। हजूर कहिंदे जपन दड़ू कर नाम, जे तू वाहिगुरु दा नाम जपे अंदर चरिया होएगा। हुण जदों सी किधरे बहना होवे सानू केड़ी चीज नी टेक के गुरु दे चरणा च बहन देंदे, ए मन ने अंदर अग्गां लाईयां कोईयां ने प्यारो आसा दियां फुरनिया दियां कल्पना दियां। पर ज्यो ज्यो किसे दे अंदर नाम जांदा है क्यों तू ओ टिकदा टिकदा टिकदा सर ओ टिकया रहेगा। चार चपेरे दुनिया च जो मर्जी खो जाए ओदा अंदर कदे काला नहीं पवेगा, क्योंकि अंदर ठरिया खोया है। इसलिए अज गुरु रामदास साहिब पिता जी बचन कर दे पाए, लोकां नूं जी मतां देंदे ओ सारे एक दूसरे नूं ही, मापे बच्चियां नूं मतां देण ते खूब जोर देणगे। बच्चे सोचदे शायद इन्हां दा फर्ज है, ਉਹ ਵੀ ਆਪਣੇ ਤੇ ਨੂੰ ਲਾਗੂ ਕਰਦੇ, ਉਹ ਆਪਣੇ ਕਿਸੇ ਮਿੱਤਰਾਂ ਤੇ ਆਪਣੇ ਬੱਚਿਆਂ ਨੂੰ ਕਹੀ ਜਾ ਰਹੇ ਨੇ। ਸਾਹਿਬ ਕਹਿੰਦੇ ਇਸ ਤਰ੍ਹਾਂ ਨੀ ਗੱਲ ਬਣਦੀ, ਕਹਾਣੀ ਕੋਰੇ ਰੱਬ ਦੇ ਘਰ ਦੀ ਜੇਕਰ ਗੁਣਾਂ ਦੀ ਗੱਲ ਹੋਵੇ ਆਪਣੇ ਤੇ ਲਾਗੂ ਕਰੋ, ਮਾਂ ਆਪਣੇ ਤੇ ਲਾਗੂ ਕਰੇ, ਪਿਤਾ ਆਪਣੇ ਤੇ ਲਾਗੂ ਕਰੇ, ਉਹਨਾਂ ਨੂੰ ਵੇਖ ਕੇ ਜੋ ਕੁਝ ਬੱਚਿਆਂ ਦੇ ਅੰਦਰ ਜਾਣਾ ਉਹ ਕਹਿ ਨਾਲ ਨੀ ਖੋਣਾ। ਗਰੀਬ ਅਨੁਵਾਦ ਪਿਤਾ ਨੇ ਜਦੋਂ ਬਚਨ ਕੀਤੇ ਨੇ ਨਾ ਵੀ ਪ੍ਰਥਮੈ ਮਨ ਪ੍ਰਬੋਧ ਹੈ ਆਪਣਾ ਪਚ ਅਵਰ ਰਿਝਾਵੈ, ਉਹ ਕੇਵਲ ਇਹ ਨਹੀਂ ਕਿਹਾ ਵੀ ਜਿਹੜੇ ਲੋਕ ਬੁਲਾ ਰਹੇ ਨੇ ਉਹ ਬੋਲਣ ਲੱਗਿਆਂ ਪਹਿਲਾਂ ਆਪਣਾ ਜੀਵਨ ਬਣਾਉਣ ਤੇ ਫਿਰ ਕਿਸੇ ਨੂੰ ਕਹਿਣ ਕੁਝ ਅਸਰ ਹੋਏਗਾ। ਨਹੀਂ, ਗੁਰੂ ਕੇ ਪਿਆਰੇ ਸਤਿਗੁਰੂ ਦੀ ਲੋੜ ਤੇ ਸਾਨੂੰ ਸਾਰਿਆਂ ਨੂੰ ਏ, ਬੁਲਾਰੇ ਨੂੰ ਵੀ ਸਰੋਤੇ ਨੂੰ ਵੀ ਸਾਰੇ ਜਖਾਨ ਨੂੰ। ਸਾਹਿਬ ਕਹਿੰਦੇ ਉਹ ਦੂਸਰੇ ਨੂੰ ਕੁਛ ਕਹਿਣ ਵਾਲਿਆ ਪਹਿਲਾਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਗੁਰੂ ਤੇ ਪਿਆਰਾਂ ਵਿੱਚ ਇੰਨਾ ਕੁ ਭਿਉ ਲਏ, ਫਿਰ ਤੂੰ ਜੋ ਵੀ ਕਹੇਗਾ ਉਹ ਸਾਰਾ ਕੁਝ ਦੂਸਰੇ ਦੇ ਅੰਦਰ ਅਸਰ ਕਰੇਗਾ। ਇਸੇ ਤਨਿੱਕੀ ਜੀ ਗੱਲ ਕਹਾਂ, ਸਾਡਾ ਨਿਸ਼ਾਨਾ ਜੇ ਪਹਿਲਾਂ ਹੀ ਦੂਜੇ ਬਣ ਗਏ ਤੇ ਅਸੀਂ ਠੰਡੇ ਖੋਣਾ ਏ, ਤਾਂ ਕਿ ਦੂਜੇ ਸਾਡੇ ਕੋਲ ਸੇਧ ਲੈਣ, ਫਿਰ ਕੁਝ ਨੀ ਖੋਣਾ। ਕਿਉਂਕਿ ਸਾਡੇ ਸਾਹਮਣੇ ਸਤਿਗੁਰੂ ਤੇ ਰਹੇ ਨਾ, ਪਰਿਵਾਰ ਰਿਹਾ, ਦੂਜੇ ਮਿੱਤਰ ਰਹੇ। ਸਾਹਿਬ ਤੇ ਕਹਿੰਦੇ ਤੇਰੇ ਸਾਹਮਣੇ ਕੇਵਲ ਇੱਕ ਸਤਿਗੁਰੂ ਗੁਰੂ ਨਾਨਕ ਸਾਹਿਬ ਚਾਹੀਦੇ ਸਨ, ਮੈਂ ਉਹਨਾਂ ਨੂੰ ਮਿਲਣਾ, ਉਹਨਾਂ ਦੀ ਖੁਸ਼ੀ ਲੈਣੀ, ਜੀਵਨ ਸਫਲ ਕਰਨਾ ਏ। ਫੁੱਲ ਜਦੋਂ ਖਿੜਦਾ ਹੈ ਤੇ ਕਿਸੇ ਦੂਸਰੇ ਲਈ ਥੋੜਾ ਖਿੜਦਾ ਹੈ, ਉਹ ਖਿੜਿਆ ਏ ਕੇਵਲ ਉਹਨੂੰ ਖਿੜਨਾ ਆਉਂਦਾ ਏ, ਖਿੜਦਿਆ ਉਹਦੇ ਕੋਲੋਂ ਕੋਈ ਸੰਬੰਧੀ ਲਵੇ ਨਾ ਲਵੇ ਕਿ ਉਹਨਾਂ ਦੀ ਮਰਜ਼ੀ ਉਹਨੂੰ ਕੀ। ਸਾਹਿਬ ਕਹਿੰਦੇ ਅਸੀਂ ਕੇਵਲ ਇਹ ਜੀਵਨ ਦੇ ਅੰਦਰ ਖੁਦ ਆਪਣੇ ਲਈ ਖਿੜਨਾ ਏ, ਦੂਸਰੇ ਲਈ ਨਹੀਂ। ਤਾਂ ਹੀ ਤਾਂ ਅਸੀਂ ਜਦੋਂ ਦੂਜਿਆਂ ਦੇ ਸਾਹਮਣੇ ਆਉਂਦੇ ਹਾਂ ਉਦੋਂ ਸਾਡੇ ਬੋਲ ਖੋਰ ਹੁੰਦੇ ਨੇ, ਜਦੋਂ ਪਾਸੇ ਹੋਏ ਸਾਡੇ ਬੋਲ ਖੋਰ ਨੇ। ਬੱਚਿਆਂ ਦੇ ਸਾਹਮਣੇ ਸੀ ਹੌਲੀ ਹੌਲੀ ਗੱਲਾਂ ਕਿਉਂ ਕਰਦੇ ਹਾਂ, ਉਹਨਾਂ ਨੂੰ ਪਤਾ ਸਾਨੂੰ ਸਾਡੀਆਂ ਕਮਜ਼ੋਰੀਆਂ ਨਾ ਪਤਾ ਲੱਗ ਜਾਣ ਉਹਨਾਂ ਨੂੰ, ਪੜਦਾ ਹੈ ਨਾ। ਸਾਹਿਬ ਕਹਿੰਦੇ ਆ ਕੋਈ ਚੱਕਰਾਂ ਚ ਪੈਣਾ ਹੀ ਕਿਉਂ, ਇੰਜ ਕਰ ਤੂੰ ਆਪਣੇ ਆਪ ਵੱਲ ਸਤਿਗੁਰੂ ਕੇ ਸ਼ਬਦ ਵੱਲ

ਧਿਆਨ ਦੇ, ਤੂੰ ਆਪ ਉੱਚਾ ਹੋ, ਤੈਨੂੰ ਵੇਖ ਕੇ ਆਪਣੇ ਆਪ ਜਿਨ੍ਹਾਂ ਨੂੰ ਸਤਿਗੁਰੂ ਨੇ ਉੱਚਾ ਕਰਨਾ ਉਹ ਤੇਰੇ ਘੇਰੇ ਵਿੱਚ ਲਿਆਉਣਗੇ, ਉਹਨਾਂ ਨੂੰ ਤੇਰੀ ਰਤਨਾ ਤੋਂ ਨਿਕਲੇ ਸਹਿਜ ਸੁਭਾਅ ਬਚਨ ਚੰਗੇ ਲੱਗ ਜਾਣਗੇ। ਪਿਆਰੇ, ਤੁਹਾਡਾ ਇਸ ਗੱਲ ਨੂੰ ਸਮਝਣ ਲਈ 2-4 ਮਿੰਟ ਤੇ ਲੱਗਣਗੇ, ਪਰ ਤੁਸੀਂ ਵੇਖੋ ਕਦੇ ਕਮਾਲ ਤੇ ਬਚਨ। ਦੋ ਸਿੱਖ ਨੇ ਜਿਨ੍ਹਾਂ ਨੇ ਆਪਣੇ ਆਪੇ ਵੱਲ ਧਿਆਨ ਦਿੱਤਾ ਏ, ਤੁਰੇ ਜਾ ਰਹੇ ਸਨ ਆਪਣੇ ਕਿਸੇ ਕੰਮ ਕਾਜ ਤੇ, ਜਾਂਦਿਆਂ ਜਾਂਦਿਆਂ ਸਤਿਗੁਰੂ ਨੇ ਕਲਾ ਵਰਤਾਈ, ਇੱਕ ਜਗ੍ਹਾ ਤੇ ਇਹਨਾਂ ਨੂੰ ਪਿਆਸ ਲਾ ਦਿੱਤੀ। ਕਹਿੰਦੇ ਪਾਣੀ ਪੀਣਾ ਹੈ, ਹੁਣ ਸਾਨੂੰ ਸਾਰਿਆਂ ਨੂੰ ਪਿਆਸ ਲੱਗਦੀ ਏ, ਕੀ ਹੋਏਗਾ? ਕੁਝ ਵੀ ਨਹੀਂ, ਪਰ ਜਿਨ੍ਹਾਂ ਤੇ ਉਹਦੀ ਮਿਹਰ ਖੋਵੇ ਉਹਨਾਂ ਦੇ ਰਾਹੀਂ ਉਹ ਬੜਾ ਕੁਛ ਕਰਵਾਉਂਦਾ ਹੈ। ਉਹਨਾਂ ਨੂੰ ਪਿਆਸ ਲੱਗਣੀ ਕਿਸੇ ਦਾ ਭਲਾ ਹੋ ਸਕਦਾ ਹੈ, ਉਹਨਾਂ ਨੂੰ ਭੁੱਖ ਲੱਗੇ ਕਿਸੇ ਦਾ ਭਲਾ ਹੋ ਸਕਦਾ ਹੈ, ਉਹਨਾਂ ਨੂੰ ਬਸਤਰ ਦੀ ਲੋੜ ਪੈ ਜਾਏ ਕਿਸੇ ਦਾ ਭਲਾ ਕਰਨ ਵਾਸਤੇ ਬਸਤਰ ਦੀ ਲੋੜ ਪਵੇਗੀ, ਉਹਨਾਂ ਨੂੰ ਕਿਸੇ ਸ਼ਹਿਰ ਜਾਣਾ ਪੈ ਜਾਵੇ ਆਪਣੇ ਕੰਮ ਕਾਰ, ਤਾਂ ਵੀ ਉਹ ਕਿਸੇ ਦਾ ਭਲਾ ਕਰਨਗੇ, ਜਾਣਦੇ ਹੋ ਨਾ। ਪਿਆਰੇ, ਉਹ ਭਾਈ ਭਦੀਰਥ ਲਖੌਰ ਜਦੋਂ ਗਿਆ ਏ ਤੇ ਉਹ ਕੇਵਲ ਗੁਰੂ ਦਾ ਹੁਕਮ ਮੰਨ ਕੇ ਗਰੀਬ ਪੰਡਿਤ ਦੀ ਬੱਚੀ ਲਈ ਦਾਜ ਦਾ ਸਮਾਨ ਲੈਣ ਵਾਸਤੇ ਉੱਥੇ ਲਖੌਰ ਗਿਆ ਏ। ਉਹ ਤਾਂ ਕਿਸੇ ਨੂੰ ਨੀ ਨਾ ਕਹਿਣ ਗਿਆ ਵੀ ਸਿੱਖੀ ਦਾ ਪ੍ਰਚਾਰ ਕਰਨ, ਨਹੀਂ, ਉਹ ਗਿਆ ਇਸ ਸਮਾਨ ਲੈਣ ਵਾਸਤੇ ਗਰੀਬ ਨਿਵਾਜ ਪਿਤਾ ਦੇ ਹੁਕਮ ਅੰਦਰ, ਪਰ ਪੰਡਿਤ ਦੀ ਉਸ ਲੋੜਵੰਦ ਦੀ ਬੱਚੀ ਲਈ। ਪਿਆਰੇ, ਉਹ ਕੱਪੜਾ ਲੀੜਾ ਤੇ ਉਹ ਲੈ ਕੇ ਆਇਆ ਨਾਲ ਉਸ ਵਪਾਰੀ ਨੂੰ, ਵੱਡੇ ਸ਼ਾਹ ਭਾਈ ਮਨਸੁਖ ਨੂੰ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਲਿਆਉਣ ਦਾ ਕਾਰਨ ਬਣਿਆ, ਜਿਹੜਾ ਖੁਦ ਅੱਗੋਂ ਵਪਾਰ ਕਰਨ ਗਿਆ ਸ੍ਰੀ ਲੰਕਾ, ਉਹ ਵੀ ਤਾਂ ਕੋਈ ਪ੍ਰਚਾਰ ਕਰਨ ਨਹੀਂ ਗਿਆ, ਉਹ ਵਪਾਰ ਕਰਨ ਗਿਆ ਏ, ਪਰ ਸਤਿਗੁਰੂ ਨੇ ਐਕੋ ਜੀ ਕਲਾ ਵਰਤਾਈ, ਉਹਦੇ ਰਾਹੀਂ ਪੂਰੀ ਲੰਕਾ ਤੇ ਉਚੋਂ ਦਾ ਸਿੰਗਲਾ ਦੀਪ ਦਾ ਰਾਜਾ ਵੀ ਗੁਰੂ ਨਾਨਕ ਪਿਤਾ ਦੇ ਚਰਨਾਂ ਦਾ ਭੌਤਾ ਬਣ ਗਿਆ। ਸਮਝਣਾ ਜਰਾ ਇਸ ਗੱਲ ਨੂੰ, ਅਸੀਂ ਹੋਰ ਪਾਸੇ ਤੋਂ ਐਂਗਲ ਤੋਂ ਸੋਚਦੇ ਹਾਂ, ਸਿੱਖੀ ਪ੍ਰਚਾਰ ਲਈ ਇਹ ਕੁਝ ਕਰੋ ਕਰੋ ਨਹੀਂ, ਜੇ ਕਹੀਏ ਕਰੀਏ, ਕਰੀਏ ਵਿੱਚ ਤੁਸੀਂ ਨਾ ਉਹ ਸ਼ਾਮਲ। ਜੇ ਮੈਂ ਕਹਿਣਾ ਤੇ ਮੈਂ ਖੁਦ ਖੋਵਾਂ, ਕੇਵਲ ਆਪਣੀ ਗੱਲ ਕਰਾਂ, ਅਸੀਂ ਸਾਰੇ ਆਪਣੇ ਆਪਣੀ ਕਰੀਏ, ਆਪਣੇ ਆਪ ਪ੍ਰਚਾਰ ਹੋ ਗਿਆ। ਪਿਆਰਿਓ, ਜਦੋਂ ਕੋਈ ਸਿੱਧਾ ਤੁਰਦਾ, ਕਈ ਵਾਰ ਉਹਦੇ ਚ ਅਹੰਕਾਰ ਹਉਮੈ ਬੋਲਦੀ ਏ ਵੀ ਮੈਨੂੰ ਤੁਸੀਂ ਚਾਣਾ ਬਣਾ ਕੇ ਉੱਚੀ ਜਗ੍ਹਾ ਚ ਬਿਠਾ ਦਿੱਤਾ, ਮੈਂ ਖੂਬ ਤੁਹਾਨੂੰ ਮੱਤਾਂ ਦੇ, ਆ ਨਹੀਂ ਨੁਕਸਾਨ ਕੁੰਦਾ ਏ। ਸਾਹਿਬ ਕਹਿੰਦੇ ਨੇ, ਦੇਖ ਪਿਆਰੇ, ਜਦੋਂ ਉਹਦੇ ਨਾਲ ਜੁੜ ਕੇ ਤੂੰ ਸਹਿਜ ਸੁਭਾਅ ਤੁਰੇਗਾ ਨਾ, ਤੂੰ ਕਰੇਗਾ ਆਪਣੇ ਕੰਮ, ਸਤਿਗੁਰੂ ਤੇਰੇ ਕੋਲੋਂ ਸਿੱਖੀ ਦੇ ਕਾਰਜ ਕਰਵਾਏ ਜਾਣਗੇ, ਤੈਨੂੰ ਪਤਾ ਵੀ ਨਹੀਂ ਲੱਗਣਾ ਕਾਰਜ ਤੇਰੇ ਕੋਲੋਂ ਕਿੰਨੇ ਵੱਡੇ ਵੱਡੇ ਕਰਵਾ ਲੈਣੇ ਨੇ। ਇਹ ਦੋ ਸਿੱਖ ਤੁਰੇ ਆ ਰਹੇ ਸਨ, ਪਿਆਸ ਲੱਗੀ, ਇੱਕ ਨੌਜਵਾਨ ਬੱਚਾ ਆਪਣੇ ਖੇਤਾਂ ਚ ਖੂਹ ਤੋਂ ਪਾਣੀ ਲਾ ਕੇ ਬੈਠਾ ਖੇਤਾਂ ਨੂੰ, ਬੇਟਾ ਸਾਨੂੰ ਪਾਣੀ ਪਿਲਾ ਦੇ। ਕਿਉਂ ਨਹੀਂ? ਪਾਣੀ ਉਸ ਨੇ ਲਿਆਂਦਾ ਪਿਆਰ ਨਾਲ, ਜਿਉਂ ਹੀ ਪਾਣੀ ਇਹਨਾਂ ਨੂੰ ਪਕੜਾਉਣ ਲੱਗਾ, ਦੋ ਜੁੜੀਆਂ ਆਤਮਾਵਾਂ ਸਨ, ਸਾਈਂ ਦੇ ਚਰਨਾਂ ਦੇ ਨਾਲ ਰੰਗੀਆਂ ਖੋਈਆਂ ਸਨ। ਬਾਹਰੋਂ ਜਿੱਥੇ ਮਰਜ਼ੀ ਸਿੱਖ ਹੋਵੇ, ਸਿਮਰਨ ਵਾਲੇ ਸਦਾ ਉਹਦੇ ਚਰਨ ਪਕੜ ਕੇ ਰੱਖਦੇ ਨੇ। ਪਹਿਲਾਂ ਅਸੀਂ ਮੰਗਣੇ ਨੇ, ਤਬ ਚਰਨਨ ਮਨ ਰੱਖੈ ਹਮਾਰਾ, ਫਿਰ ਇੱਕ ਦਿਨ ਉਹ ਸੱਚੀ ਮੁੱਚੀ ਚਰਨਾਂ ਚ ਰੱਖ ਲੈਂਦਾ ਏ। ਗੁਰੂ ਸਵਾਰਿਓ, ਜਦੋਂ ਇਹ ਜੁੜੇ ਹੋਏ ਪਾਣੀ ਮੰਗਦੇ, ਉਹ ਪਾਣੀ ਦੇਣ ਲੱਗਾ, ਰੁਕ ਗਏ, ਆਖਣ ਲੱਗੇ, ਬੇਟਾ ਤੇਰਾ ਸੁਭਾਅ ਚੰਗਾ, ਦੇਣ ਦੀ ਤੇਰੇ ਚ ਪਾਵਨਾ, ਜਲ ਚਤਾਣ ਲੱਗਾ ਏ, ਪਰ ਦੱਸ ਬੇਟਾ ਤੇਰਾ ਗੁਰੂ ਕੌਣ ਏ? ਆਖਿਆ ਜੀ, ਗੁਰੂ ਗੁਰੂ ਤੇ ਮੇਰਾ ਕੋਈ ਨਹੀਂ। ਬਸ ਇੰਨੀ ਗੱਲ ਸੁਣ ਕੇ ਉਹਨਾਂ ਦੋ ਗੁਰੂ ਕੇ ਪਿਆਰਿਆਂ ਦੀ ਜ਼ੁਬਾਨ ਤੋਂ ਇੱਕ ਸਾਂਝਾ ਬਚਨ ਨਿਕਲਿਆ, ਤੂੰ ਤੇ ਨਿਗੁਰਾ ਏ, ਨਿਗੁਰੇ ਦੇ ਖੱਚ ਦਾ ਤੇ ਸੀ ਪਾਣੀ ਨਹੀਂ ਪੀਣਾ। ਬਸ ਜਦੋਂ ਇਹ ਬਚਨ ਕਿਹਾ, ਪਾਣੀ ਨਹੀਂ ਪੀਤਾ, ਕਹਿਣ ਲੱਗੇ, ਜਿਹਦੀ ਜ਼ਿੰਦਗੀ ਚ ਸਤਿਗੁਰੂ ਨਹੀਂ ਆਏ ਉਹ ਜ਼ਿੰਦਗੀ ਤਾਂ ਮੁਰਦਿਆਂ ਦੀ ਤਰ੍ਹਾਂ ਏ, ਬੇਕਾਰ ਏ, ਮੁਰਦਿਆਂ ਦੇ ਚੰਦਾ ਤੇ ਪਾਣੀ ਪੀਣਾ ਨਹੀਂ। ਪਿਆਰਿਓ, ਇਹ ਤਾਂ ਚਲੇ ਗਏ, ਪਰ ਇੱਕ ਬੇਨਤੀ ਕਰਾਂ, ਇਹ ਬਚਨ ਜਦੋਂ ਇਹੋ ਜਿਹਾ ਆਉਂਦਾ ਏ, ਮਤ ਕਿਧਰੇ ਨਫ਼ਰਤ ਕਰੀਏ ਦੂਸਰਿਆਂ ਨੂੰ ਜਿਹੜੇ ਅਜੇ ਗੁਰੂ ਪਾਲ ਨਹੀਂ ਬਣੇ, ਵੀ ਉਹਨਾਂ ਦੇ ਖੱਚ ਦਾ ਪਾਣੀ ਨਹੀਂ ਪੀਣਾ, ਪ੍ਰਸ਼ਾਦ ਨਹੀਂ ਛਕਣਾ। ਜਦੋਂ ਕੋਈ ਘਟਨਾ ਵਾਪਰਦੀ ਏ, ਜਿਸ ਕਾਜ ਲਈ ਵਾਪਰਦੀ, ਜੇ ਉਹਨੂੰ ਨਹੀਂ ਪਛਾਣਾਂਗੇ ਤੇ ਅਸੀਂ ਪਿਆਰਿਓ ਧੋਖੇ ਵਿੱਚ ਰਹਾਂਗੇ। ਸਤਿਗੁਰੂ ਜੀ ਦਾ ਹੁਕਮ ਏ
ਸਭਨਾਂ ਨੂੰ ਪਿਆਰ ਕਰੋ, ਸਭਨਾਂ ਨੂੰ ਗਲੇ ਲਗਾਓ। ਵੇਖੋ ਕਾ ਗੁਰੂ ਰਾਮਦਾਸ ਪਿਤਾ ਜੀ ਦੇ ਦਰ ਤੇ ਪਿਆਰੋ ਹਰ ਤਰ੍ਹਾਂ ਦੇ ਜੀਵ ਆ ਕੇ ਖੁਰ ਕਿੰਨੀਆਂ ਪੁੱਛੀਆਂ ਭਾਵਨਾਵਾਂ ਵਾਲੇ ਜੁੜੇ ਬੈਠੇ ਨੇ। ਸਾਧ ਸੰਗਤ, ਨਿੱਕੇ ਨਿੱਕੇ ਬੱਚੇ, ਭਾਵੇਂ ਉਹ ਕਿਸੇ ਹੋਰ ਧਰਮ ਨਾਲ ਸੰਬੰਧਿਤ ਹੋਣ, ਨੇਤਰ ਜੇ ਅੱਧੇ ਕੋਈ ਨੇਤਰ ਬੰਦ ਕਰਕੇ, ਕੋਈ ਬਾਟੀਆਂ ਤੇ ਕੋਈ ਚਮਚੇ ਦੀ ਵਰਤਾਰ ਹੈ, ਕੋਈ ਅੰਦਰੋਂ ਸਤਿਗੁਰੂ ਦਾ ਸੁੱਖ ਮਿਲ ਰਿਹਾ ਤੇ ਬੈਠਾ ਹੈ ਨਾ, ਇੱਥੇ ਗੱਲ ਚੱਲ ਰਹੀ ਹੈ। ਜਦੋਂ ਸਤਿਗੁਰੂ ਜੀ ਨੇ ਕੋਈ ਕਾਜ ਕਰਵਾਉਣ ਆਏ, ਉਦੋਂ ਇਹੋ ਜਿਹੇ ਬਚਨ ਅਖਵਾਉਂਦੇ, ਬਸ ਉਹ ਚਲੇ ਗਏ। ਇਸ ਨੌਜਵਾਨ ਦੇ ਅੰਦਰ ਇਤਨਾ ਬੈਰਾਗ, ਇਤਨਾ ਪਿਆਰ ਛੱਡਿਆ, ਆਖਣ ਲੱਗਾ ਕਿ ਮੇਰਾ ਗੁਰੂ ਕੋਈ ਨਹੀਂ, ਗੁਰੂ ਤੋਂ ਬਗੈਰ ਕੋਈ ਪਾਣੀ ਨਹੀਂ ਪੀਂਦੇ ਰੱਬ ਦੇ ਪਿਆਰੇ। ਉਹ ਚਲੇ ਗਏ ਅੰਦਰ, ਉਹ ਗੁਰੂ ਕਾ ਬਚਨ ਜਿਹੜਾ ਸੀ ਗੁਰਸਿੱਖਾਂ ਦੇ ਰਾਹੀਂ, ਉਹ ਪਿਆਰੋ ਵੱਜ ਗਿਆ। ਜਿਹਨੂੰ ਆਖਦੇ ਨਾ ਸਾਹਿਬ ਕਬੀਰ ਸਤਿਗੁਰੂ ਸੂਰਮੇ,

ਉਹ ਬਚਨ ਸਤਿਗੁਰੂ ਮਾਰਦੇ ਨੇ ਪਰ ਕਿਸੇ ਦੀ ਰਸਨਾ ਤੇ ਬੈਠ ਕੇ ਕੀਰਤਨੀਆਂ ਰੋਜ਼ ਦੀ ਤਰ੍ਹਾਂ ਕੀਰਤਨ ਕਰਦਾ ਏ। ਪਰ ਸਾਹਿਬ ਨੇ ਜਦੋਂ ਬਾਣ ਮਾਰਨੇ ਕੋਲ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ, ਪਰ ਉਹਨਾਂ ਦੇ ਰਾਹੀਂ ਕਈਆਂ ਦੇ ਸੀਨਿਆਂ ਵਿੱਚ ਉਹ ਬਾਣ ਵਾਚੀ ਜਾਂਦੇ ਨੇ, ਕਿਉਂਕਿ ਕਰਨਾ ਆਪ ਮੇਰੇ ਪਾਤਸ਼ਾਹ ਜੀ ਨੇ, ਹੋਰ ਕਿਸੇ ਨੇ ਕੁਝ ਕਰਨਾ ਨਹੀਂ। ਬਸ ਜਦੋਂ ਸ਼ਾਮਾਂ ਪਈਆਂ ਘਰ ਆਇਆ, ਮਾਂ ਵੇਖਦੀ ਏ ਪੁੱਤਰ ਅੱਜ ਕੀ ਹੋਇਆ। ਕਹਿਣ ਲੱਗਾ, ਮਾਂ ਅੱਜ ਬਹੁਤ ਵੱਡੀ ਗਹਿਰੀ ਸੱਟ ਲੱਗ ਗਈ ਆ। ਮਾਂ ਨੇ ਆਖਿਆ, ਵੱਜਿਆ ਛੇਤੀ ਨਾਲ ਉਹਨੇ ਰੇਤਾ ਕੋਈ ਇੱਟਾ ਤੱਤਾ ਕਰਕੇ ਲਾਣਾ ਚਾਹਿਆ। ਕਹਿਣ ਲੱਗਾ, ਨਾ ਮੇਰੀ ਮਾਂ, ਜਿਹੜੀ ਅੱਜ ਸੱਟ ਵੱਜੀ ਏ ਨਾ, ਇਹਦਾ ਇਲਾਜ ਤੱਤਾ ਰੇਤਾ ਤੇ ਤੱਤਾ ਵੱਟਾ ਨਹੀਂ, ਉਹ ਇਹਦਾ ਇੱਕੋ ਇਲਾਜ ਹੈ, ਇਹਨੂੰ ਸਮਰਾ ਚ ਗੁਰੂ ਦਾ ਮਿਲਾਪ ਕਰਵਾ ਦੇ। ਜੇ ਪੂਰਾ ਗੁਰੂ ਮਿਲੇ ਤੇ ਪੁੱਤ ਜਿਉਂਦਾ ਨਹੀਂ ਤੇ ਪੁੱਤਰ ਦੀ ਮੌਤ ਹੋ ਜਾਏਗੀ। ਕਿਤਨਾ ਵੱਡਾ ਬਚਨ ਪਿਆਰਿਓ, ਮੈਂ ਗੱਲ ਅੰਬੀ ਨਾ ਕਰਾਂ। ਭਾਈ ਪੱਲਾ ਇਹਨੂੰ ਕਹਿੰਦੇ ਨੇ, ਇਹਦੀ ਭਾਵਨਾ ਵੇਖ ਕੇ ਛੇਵੇਂ ਗੁਰਦੇਵ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਮੀਰੀ ਪੀਰੀ ਮਾਲਕ ਇਹਨੂੰ ਆਪ ਖੁਦ ਦਰਸ਼ਨ ਦੇਣ ਗਏ ਇਹਦੇ ਕੋਲ ਚੱਲ ਕੇ। ਜਦੋਂ ਕੋਈ ਸਿਮਰਨ ਕਰੇਗਾ ਤੇ ਸਿਮਰਾਂ ਚ ਗੁਰੂ ਆਵੇਗਾ, ਜਦੋਂ ਆ ਗਿਆ ਉਹਦੇ ਚਰਨ ਵੀ ਆਉਣਗੇ, ਸਾਰੇ ਹੀ ਆ ਜਾਏਗਾ। ਪਰ ਉਹਨੂੰ ਯਾਦ ਪਹਿਲਾਂ, ਜੇ ਕੋਈ ਕਵੇ ਕੋਈ ਚਰਨਾਂ ਨੂੰ ਪਹਿਲਾਂ ਸਮਝਾਂ, ਸਿਮਰਨ ਭਜਨ ਦੀ ਗੱਲ ਬਾਅਦ ਵਿੱਚ ਕਰਾਂ, ਐਸਾ ਨਹੀਂ। ਪਹਿਲਾਂ ਦੁੱਧ ਤੱਤਾ ਕਰ, ਉਹਨੂੰ ਗੁਰੂ ਕੇ ਪਿਆਰਿਓ ਜਾਗ ਲਗਾ, ਟਿਕਾਈ ਦਾ ਏ, ਫੇਰ ਮਧਾਈ ਪਾਇਆ ਮੱਖਣ ਨਿਕਲਦਾ ਏ। ਇਹ ਨਹੀਂ ਵੀ ਸਿੱਧਾ ਹੀ ਪਹਿਲਾਂ ਮੱਖਣ ਕੱਢ ਲਓ ਤੇ ਫੇਰ ਮਧਾਈ ਪਾ ਲਾਂਗੇ, ਫੇਰ ਕਾਦਲੀ ਮਧਾਣੀ ਪਾਣੀ, ਫੇਰ ਕਾਦਲੀ ਨੂੰ ਤੱਤਾ ਕਰਕੇ ਟਿਕਾਣਾ। ਪਿਆਰਿਓ, ਹਜ਼ੂਰ ਦਾ ਬਚਨ ਤਾਂ ਹੀ ਤੇ ਸਾਹਿਬ ਖੁਰ

0: ਆਪਣਾ
1: ਮੇਰੇ ਵਾਹਿਗੁਰੂ ਨੂੰ ਨਾ ਆਪਣਾ ਜਾਣ ਕੇ ਕਹਿੰਦੇ ਉਹਦਾ ਸਿਮਰਨ ਕਰ ਵੀ ਤੇਰਾ ਆਇਓ ਉਹ ਆਪਣਾ ਉਹਨੇ ਤੇਰੀ ਸੰਭਾਲ ਕਰਨੀ ਪਾਲਣਾ ਕਰਨੀ ਉਹਦਾ ਨਾਮ ਨਾ ਤੈਨੂੰ ਜਿੱਥੇ ਕਿੱਥੇ ਵੀ ਤੂੰ ਜਾਏਗਾ ਨਾ ਤੇਰੇ ਨਾਲ ਤੇਰੀ ਰਾਖੀ ਕਰਨ ਲਈ ਪਹਿਲਾਂ ਪਹੁੰਚ ਜਾਏਗਾ ਉਹਦੇ ਚ ਬਗੈਰ ਤਾਂ ਨਹੀਂ ਨਾ ਕੋਈ ਜਾ ਸਕਦਾ ਮਾਂ ਪਿਓ ਸਦਾ ਨਾਲ ਜਾ ਸਕਦੇ ਸਾਡੇ ਭੈਣ ਭਰਾ ਜਾ ਸਕਦੇ ਨੇ ਨਹੀਂ ਇੱਕੋ ਇੱਕ ਨਾਮ ਜਾਏਗਾ ਸਾਹਿਬ ਕਹਿੰਦੇ ਜਿਹੜਾ ਨਾਮ ਸਦਾ ਹੀ ਤੇਰਾ ਰਾਖਾ ਬਣਦਾ ਏ ਉਹਨੂੰ ਨਾ ਤੂੰ ਸਦਾ ਹੀ ਸਦਾ ਜਪਿਆ ਕਰ ਕਹਿੰਦੇ ਇਹ ਬਚਨ ਆਪਣੇ ਮਨ ਨੂੰ ਕਹਿਣੇ ਨੇ ਕਿਉਂਕਿ ਮਨ ਹੀ ਤਾਂ ਨੀ ਨਾ ਜਪਣ ਦਿੰਦਾ ਹੀ ਅੱਗੋਂ ਕੋਈ ਨਾ ਕੋਈ ਕੋਈ ਨਾ ਕੋਈ ਟੁੱਚਰ ਡਾਹ ਬਹਿੰਦਾ ਹੈ ਕੱਲ ਕਰਾਂਗਾ ਪਰਸੋਂ ਕਰਾਂਗਾ ਜਾਂ ਅੰਮ੍ਰਿਤ ਵੇਲੇ ਨੀ ਠੀਕ ਅੰਮ੍ਰਿਤ ਵੇਲਾ ਆਏਗਾ ਕਹਿੰਦੇ ਹੁਣ ਥੱਕੇ ਟੁੱਟਿਆ ਸ਼ਾਮ ਨੀ ਠੀਕ ਸ਼ਾਮ ਆਏਗੀ ਕਹੇਗਾ ਦੁਪਹਿਰੇ ਨੀ ਠੀਕ ਕਹੇਗਾ ਫਿਰ ਐਤਵਾਰ ਆ ਜਾਵੇ ਉਦਣ ਸਾਹਿਬ ਕਹਿੰਦੇ ਨਹੀਂ ਇਹ ਨਹੀਂ ਉਹ ਮੰਨਦਾ ਇਹਨੂੰ ਮਨਾ ਤਾਂ ਭਲਾ ਹੋਏਗਾ ਇਹ ਰਖਾਓ ਦੀਆਂ ਪੰਕਤੀਆਂ ਨੇ
0: ਰਹਾਓ ਜਾ ਮੈਂ

ਕੋਲ ਤਮਾਮ ਖਜ਼ਾਨੇ ਨੇ। ਸਾਹਿਬ ਕਹਿੰਦੇ ਨੇ ਤੂੰ ਇੰਜ ਕਰ, ਉਹਦਾ ਸਿਮਰਨ ਕਰਕੇ ਨਾ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਉਹਦੇ ਕੋਲੋਂ ਨਾ ਖੋਜ ਕਰ, ਤੈਨੂੰ ਰਤਨ ਮਿਲਣਗੇ। ਰਤਨ ਅਸੀਂ ਕਦੇ ਸੋਚ ਸਕਦੇ ਹਾਂ, ਬੜੇ ਚੰਦ ਲੋਕ ਨੇ ਨਾ ਜਿਹੜੇ ਬਹੁਤ ਅਮੀਰ, ਉਹਨਾਂ ਕੋਲ ਗੁਰੂ ਕੇ ਪਿਆਰੇ ਖੀਰਾ ਕੋਈ ਖੋਏਗਾ, ਕਿਸੇ ਕੋਲ ਲਾਲ ਹੋਏਗਾ, ਪਰ ਉਹ ਲਾਲ ਦੀ ਕੀਮਤ ਕੀ ਹੈ? ਕੁਝ ਲੱਖਾਂ ਵਿੱਚ ਹੋ ਜਾਏਗੀ। ਸਾਹਿਬ ਕਹਿੰਦੇ ਇੱਕ ਸਤਿਗੁਰੂ ਜੀ ਦੇ ਦਰ ਤੇ ਜੁੜ ਕੇ ਸਿਮਰਨ ਕਰਕੇ ਜਿਹੜੇ ਅੰਦਰੋਂ ਰਤਨ ਲੱਭਣਗੇ ਨਾ, ਉਹਨਾਂ ਦੀ ਕੀਮਤ ਕੋਈ ਨੀ ਖੋਣੀ, ਵੱਡ ਮੁੱਲੇ ਖੋਣਗੇ ਤੇ ਤੁਹਾਨੂੰ ਸਾਨੂੰ ਵੀ ਵੱਡ ਮੁੱਲੇ ਬਣਾ ਦੇਣਗੇ। ਸਾਡਾ ਇੰਨਾ ਮੁੱਲ ਪਵੇਗਾ ਤੇ ਸਾਰੀ ਦੁਨੀਆ ਵੀ ਗੁਰੂ ਕੇ ਪਿਆਰਿਓ ਵੇਚਾਂਗੇ, ਮੁੱਲ ਥੋੜਾ ਤੇ ਤੁਹਾਡੇ ਕੋਲ ਉਸ ਨਾਮ ਰਤਨ ਦੀ ਕੀਮਤ ਜ਼ਿਆਦਾ ਹੋਏਗੀ। ਉਹਨੂੰ ਖੋਜਣਾ ਏ। ਅੱਜ ਨਾ ਅੰਮ੍ਰਿਤ ਵੇਲੇ ਵੀ ਆਸਾ ਦੀ ਵਾਰ ਅੰਦਰ ਸਤਿਗੁਰੂ ਜੀ ਦੇ ਦਰ ਤੇ ਕੀਰਤਨੀਏ, ਬਚਨ ਗੁਰੂ ਸਾਹਿਬ ਦਾ ਸੁਣਾ ਰਹੇ ਸਨ। ਗੁਰ ਸਾਧੂ ਸੰਗਤ ਮਿਲੇ ਹੀਰੇ ਰਤਨ ਲਭਨ, ਕਹਿੰਦੇ ਪੂਰਾ ਸਤਿਗੁਰੂ ਮਿਲੇ ਤੇ ਜਾਂ ਸਾਧੂ ਮਿਲੇ ਉਹਦੀ ਸੰਗਤ ਕਰਕੇ ਵੇਖ ਤੈਨੂੰ ਹੀਰੇ ਲੱਭਣਗੇ। ਤੇ ਅਸੀਂ ਕਹਿੰਦੇ ਹਾਂ ਵੀ ਸਿਆਣੇ ਹਾਂ, ਪੜ੍ਹੇ ਲਿਖੇ ਹਾਂ, ਤੇ ਜ਼ਰੂਰ ਹੈ ਵੀ ਰੋਜ਼ ਹੀ ਨਿਤਨੇ ਰੋਜ਼ ਹੀ ਆ ਸਤਿਗੁਰੂ ਕੀ ਸੰਗਤ ਅਰਥ ਪੜਾਂਗੇ, ਪਹਿਲਾਂ ਸਿਆਣੇ ਬਣਾਂਗੇ, ਫਿਰ ਵੇਖਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਵਿੱਚ ਕੀ ਏ। ਪਿਆਰੇ ਤਾਂ ਮਨ ਦੀਆਂ ਚਲਾਕੀਆਂ ਨੇ। ਗਰੀਬ ਅਨੁਵਾਦ ਪਿਤਾ ਜੀ ਕਹਿੰਦੇ ਨੇ ਸੰਗਤ ਕਰ, ਸਤਿਗੁਰੂ ਕਾ ਬਚਨ ਮੰਨ, ਸਾਧੂ ਦਾ ਬਚਨ ਮੰਨ, ਵੇਖ ਤੈਨੂੰ ਕਿਤਨੇ ਕਿਤਨੇ ਵੱਡੇ ਖੀਰੇ ਰਤਨ

ਖਾਸ ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਧਿਆਇਆ ਨਾ ਉਹਨਾਂ ਨੇ ਮੇਰੇ ਸਵਾਮੀ ਨੂੰ ਪਾ ਲਿਆ। ਇਹ ਨਹੀਂ ਕੋਈ ਬੰਦਾ ਕਵੇ ਉਹਨੇ ਕੋਰੇ ਮਿਲਣਾ ਹੈ ਕਿ ਨਹੀਂ ਮਿਲਣਾ, ਉਦੋਂ ਹੀ ਸਤਿਗੁਰੂ ਨੇ ਸਾਨੂੰ ਲਾ ਛੱਡਿਆ ਹੈ ਵੀ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ। ਨਹੀਂ, ਤੁਹਾਡਾ ਇੱਕ ਵਾਹਿਗੁਰੂ ਕਿਹਾ, ਇੱਕ ਦਿਨ ਕਹਿੰਦੇ ਉਹ ਸਵਾਮੀ ਆਵਾਜ਼ ਸੁਣ ਕੇ ਆਪ ਆਏਗਾ। ਤੇ ਜਿਹੜਾ ਜਿਨ੍ਹਾਂ ਦੇ ਘਰ ਆ ਗਿਆ ਨਾ, ਅੱਜ ਹੁਕਮ ਕੀਤਾ ਨੇ, ਕਹਿੰਦੇ ਉਹਨਾਂ ਖਰੀ ਤੇ ਦਾਸਾਂ ਦੇ ਨਾ ਚਰਨਾਂ ਨੂੰ ਮਲ ਮਲ ਕੇ ਧੋਵੋ, ਉਹਨਾਂ ਦੇ ਚਰਨਾਂ ਵਿੱਚ ਝੁਕ ਜਾਓ, ਉਹਨਾਂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਭੇਟ ਕਰ ਦਿਓ। ਸਾਹਿਬ ਜੀ ਦਾ ਬਚਨ ਹੈ।

0: ਕੋਈ ਜਾਨ ਜਿਹੜਾ ਉਹਦੇ ਨਾਲ ਜੋੜੇ ਨਾ, ਕਹਿੰਦੇ ਉਹਦੇ ਚਰਨ ਪਕੜ ਲਈ, ਘੁੱਟ ਕੇ ਉਹਦੀ ਜ਼ਬਾਨ ਤੋਂ ਸਿਫਤ ਕਰੀ ਸਦਾ, ਤੇ ਨਾਲੇ ਨਾ ਆਪਣੇ ਪ੍ਰਾਣ ਵੀ ਭੇਟਾ ਕਰ ਦੇਵੇ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਮੇਲਿਆ। ਅਸੀਂ ਫਿਰ ਇੱਥੇ ਇੱਕ ਧਿਆਨ ਕਰੀਏ, ਅਸੀਂ ਉਹਦੇ ਜਨ ਲੱਭਣ ਤੁਰਾਂਗੇ ਤੇ ਗਲਤੀ ਖਾਵਾਂਗੇ। ਸਾਨੂੰ ਹੁਕਮ ਨਹੀਂ ਅਸੀਂ ਉਹਦੇ ਪਿਆਰੇ ਅਨੂ ਲੱਭਣ ਜਾਈਏ, ਹੁਕਮ ਤਾਂ ਹੈ ਪਰ ਜਿਹੜੇ ਤਰੀਕੇ ਨਾਲ ਹੁਕਮ ਲੱਭਣ ਦਾ ਉਹ ਨਹੀਂ ਅਪਣਾਉਂਦੇ। ਅਸੀਂ ਲੱਭਦੇ ਹਾਂ ਭਈ ਆਪ ਕੁਝ ਕਰੀਏ ਨਾ, ਬਾਹਰੋਂ ਕੋਈ ਗੁਰਮੁਖ ਸਾਧੂ ਮਿਲੇ ਉਹ ਸਾਨੂੰ ਮਿਲ ਜਾਏ ਅਸੀਂ ਭੇਟਾ ਦਿਆਂਗੇ ਤੇ ਕੰਮ ਬਣ ਜਾਏਗਾ। ਇਹ ਕਹਾਣੀ ਇਸ ਤਰ੍ਹਾਂ ਦੀ ਨਹੀਂ ਕਹਿ। ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਬਚਨ ਨੇ, ਕਹਿੰਦੇ ਤੂੰ ਅੰਦਰੋਂ ਆਪਣੇ ਹਿਰਦੇ ਘਰ ਵਿੱਚ ਟਿਕ ਕੇ ਸਿਮਰਨ ਕਰ, ਇਹਦੇ ਨਾਲ ਤੂੰ ਉਹਨੂੰ ਲੱਭ, ਅਰਦਾਸ ਕਰ, ਉਹਦਾ ਜਨ ਤੈਨੂੰ ਆਪ ਆ ਕੇ ਮਿਲੇਗਾ। ਅੰਦਰੋਂ ਲੱਭ, ਬਾਹਰ ਉਹਨਾਂ ਲੱਭ, ਉਹ ਪਤਾ ਨੀ ਕਿਹੜੇ ਰੂਪ ਵਿੱਚ ਆ ਕੇ ਤੈਨੂੰ ਲੱਭ ਪਵੇ। ਅਸੀਂ ਬਾਹਰੋਂ ਲੱਭਦੇ ਤਾਂ ਹੀ ਇੱਕ ਕੋਲ ਗਏ, ਕੁਝ ਉਹਦੇ ਗੁਣ ਵੇਖ ਕੇ ਉਹਦੇ ਨਜ਼ਰ ਆਇਆ, ਉਹਨੂੰ ਛੱਡਿਆ, ਫਿਰ ਕਿਸੇ ਹੋਰ ਕੋਲ, ਕਹਿੰਦੇ ਤੈਨੂੰ ਕੀ ਲੋੜ ਪਈ ਇਹੋ ਜਿਹਾ ਕੰਮ ਕਰਨ ਦੀ, ਤੂੰ ਅੰਦਰ ਜਾ, ਪੜ੍ਹਦੇ ਹੋ ਨਾ ਬਚਨ, ਆਪਣੇ ਘਰ ਖੜੀ ਤੱਕਾਂ ਮੈਂ ਮਨ ਚਾਓ ਧਨੇਰਾ, ਅੰਦਰ ਨੂੰ ਜਾ ਉਹਦੀ ਖੋਜ ਕਰ।
1: ਸ਼ਬਦ ਪਛਾਣ ਰਾਮ ਰਸ ਪਾਵੋ, ਉਹ ਉਤਮ ਸੰਤ ਭਾਇਓ ਬਡ ਬਡਨਾ।
0: ਜਦੋਂ ਕੋਈ ਸਤਿਗੁਰੂ ਜੀ ਕੇ ਸ਼ਬਦ ਨਾਲ ਜੁੜਦਾ, ਉਹਨੂੰ ਸਤਿਗੁਰੂ ਫਿਰ ਪਛਾਣ ਕਰਵਾਉਂਦੇ ਨੇ ਆਪਣੇ ਘਰ ਦੇ ਖਜ਼ਾਨਿਆਂ ਦੀ।

0: ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਲੀਅਮਸ ਲੇਕ ਦੇ ਸਮੂਹ ਨਿਵਾਸੀਆਂ ਨੂੰ ਗੁਰਦੁਆਰਾ ਵੈਸਟਰਨ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਸ਼ਾਮ 5:30 ਵਜੇ ਸਾਡੇ ਕੋਲ ਸਰਦਾਰ ਗਿਆਨ ਸਿੰਘ ਸੰਧੂ ਜੋ ਸਰੀ ਤੋਂ ਵਿਸ਼ੇਸ਼ ਗੁਰਦੁਆਰਾ ਸਾਹਿਬ ਪਹੁੰਚ ਰਹੇ ਨੇ, ਆਪਣੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। ਸੋ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਵਿਚਾਰ ਸੁਣਨ ਲਈ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰੀਏ। ਆਪਾਂ ਵੱਧ ਚੜ੍ਹ ਕੇ ਗੁਰੂ ਦਰਬਾਰ ਦੇ ਵਿੱਚ ਗੁਰੂ ਦਰਬਾਰ ਵਿੱਚ ਹਾਜ਼ਰੀ ਲਵਾਈਏ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸੋ ਸਦਾ ਧਿਆਏ ਨਿਤ ਕਰ ਜੁਰਨਾ
2: ਗੁਰਨਾ ਕੱਚ ਜੋੜ ਕੇ ਚੁੱਕੇ ਰਹਿ ਕੇ ਕਹਿਣ ਲੱਗੇ ਜਿਹਦੇ ਤੂੰ ਇੰਨੇ ਸੁੱਖ ਮਿਲਦੇ ਮੇਰੇ ਵਾਹਿਗੁਰੂ ਤੋਂ, ਬੜੀ ਨਿਮਰਤਾ ਨਾਲ ਨੀਵੇਂ ਖੋ ਕੇ ਉਹਦੇ ਸਾਹਮਣੇ ਚੁੱਕੇ ਰਹੀਏ ਤੇ ਉਹਦਾ ਸਿਮਰਨ ਕਰੀਏ।
1: ਜਨ ਨਾਨਕ ਕੋ ਹਰ ਦਾਨ ਇੱਕ ਦੀਜੈ ਨਿਤ ਬਸੇ ਹਿਰਦੈ ਹਰੀ ਮੋਹੇ ਚਰਨਾ।
2: ਮੇਰੇ ਗਰੀਬ ਨਿਵਾਸ ਗੁਰੂ ਰਾਮਦਾਸ ਸਾਹਿਬ ਜੀ ਅੱਜ ਬਚਨ ਕਰਦੇ ਨੇ ਕਿ ਨਿਰੰਕਾਰ ਸਾਨੂੰ ਇੱਕ ਦਾਨ ਦੇ ਦੇ ਦਾਨ, ਕਿਉਂਕਿ ਅਸੀਂ ਉਹਦੇ ਬਦਲੇ ਕੁਝ ਦੇਣ ਜੋਗੇ ਨੂੰ ਮੰਗਤਾ ਘਰਦਿਆਂ ਨੂੰ ਕੁਝ ਦੇਂਦਾ ਛੋੜਾ ਏ ਉੱਥੇ ਮੰਗਤਾ ਇਹ ਵਿਚਾਰਾ ਕਹਿੰਦਾ ਜੀ ਤੁਹਾਡੇ ਦਾਨ ਤੇ ਜਿਉਂਦਾ ਵਾਂ, ਅਸੀਂ ਸਾਰੇ ਸਤਿਗੁਰੂ ਜੀ ਦੇ ਦਾਨ ਤੇ ਜਿਉਂਦੇ ਹਾਂ, ਸਾਹਿਬਾ ਸਾਨੂੰ ਇੱਕ ਦਾਨ ਦੇ ਦੇ ਵੀ ਸਾਡੇ ਸਿਰ ਦੇ ਅੰਦਰ ਤੇਰੇ ਚਰਨ ਸਦਾ ਲਈ ਵਸ ਜਾਣ, ਕੋਈ ਪਲ ਇਹੋ ਜਿਹਾ ਨਾ ਆਵੇ ਜਦੋਂ ਤੁਹਾਡੇ ਚਰਨ ਤੁਹਾਡਾ ਸਿਮਰਨ ਤੁਹਾਡੀ ਯਾਦ ਸਾਡੇ ਅੰਦਰੋਂ ਬਾਹਰ ਨਿਕਲੇ। ਨਹੀਂ ਸਾਧ ਸੰਗਤ ਇਹ ਮੰਗ ਪੈਦੇ ਉਦੋਂ ਸਾਧ ਸੰਗਤ ਸਤਿਗੁਰੂ ਕਰਵਾਉਂਦੇ ਨੇ ਜਦੋਂ ਕਿਸੇ ਨੂੰ ਪਹਿਲਾਂ ਰਸ ਦਿੰਦੇ ਨੇ, ਸਿਮਰਨ ਵਿੱਚੋਂ ਖੇਡਾਂ ਵਿਖਾਉਂਦੇ ਨੇ, ਫਿਰ ਉਹ ਅੰਦਰੋਂ ਚਾਹੁੰਦਾ ਹੈ ਵੀ ਉਹਦੇ ਚਰਨ ਮੈਂ ਘੁੱਟ ਕੇ ਪਕੜ ਕੇ ਰੱਖਾਂ। ਸਾਧ ਸੰਗਤ ਗਰੀਬ ਨਿਵਾਜ ਪਿਤਾ ਜੀ ਗੁਰੂ ਰਾਮਦਾਸ ਤੇ ਮਿਹਰਾਂ ਕਰਨ ਬਖਸ਼ਾਂ ਕਰਨ, ਅਸੀਂ ਗਰੀਬ ਨਿਵਾਜ ਪਿਤਾ ਦੇ ਹੁਕਮ ਨੂੰ ਸਵੀਕਾਰ ਕਰੀਏ। ਉਹਦੇ ਹੁਕਮਾਂ ਵਿੱਚ ਤਮਾਮ ਸੁੱਖ ਹਨ, ਜਿਨ੍ਹਾਂ ਤੇ ਉਹ ਤਰੁੱਠਦਾ ਹੈ ਉਹਨਾਂ ਨੂੰ ਆਪਣੇ ਬਚਨ ਸੁਣਵਾਉਂਦਾ, ਜਿਹੜੇ ਬਚਨ ਸੁਣ ਕੇ ਕਮਾਉਂਦੇ ਨੇ ਸਾਹਿਬ ਕਹਿੰਦੇ ਉਹਨਾਂ ਦੇ ਅੰਦਰ ਜੋ ਕੁਝ ਸਤਿਗੁਰੂ ਜੀ ਆਖਦੇ ਨੇ ਉਹਨਾਂ ਦੇ ਅੰਦਰ ਪ੍ਰਤੱਖ ਉਹ ਕਲਾ ਵਰਤਦੀ ਏ। ਗੁਰੂ ਰਾਮਦਾਸ ਸਾਹਿਬ ਮੇਰਾ ਕਰਨ ਜਿੱਥੇ ਜਿੱਥੇ ਕੋਈ ਆਤਮਾ ਭਾਵਨਾ ਨਾਲ ਪਿਆਰ ਨਾਲ ਗੁਰੂ ਰਾਮਦਾਸ ਪਿਤਾ ਜੀ ਦੇ ਦਰ ਦਾ ਧਿਆਨ ਕਰਕੇ ਗੁਰੂ ਕਾ ਬਚਨ ਸੁਣ ਰਹੀ ਏ, ਸਾਡੇ ਸਭਨਾਂ ਦੇ ਹਿਰਦਿਆਂ ਦੇ ਅੰਦਰ ਸਤਿਗੁਰੂ ਆਪਣਾ ਪਿਆਰ ਭਾਵਨਾਵਾਂ ਸਿਮਰਨ ਤੇ ਆਪਣੇ ਚਰਨ ਦਾ ਪਿਆਰ ਪਾਉਣ ਤੇ ਦਿਖਾਉਣ ਜੀ, ਇਹਨੇ ਬਚਨ ਪ੍ਰਵਾਨ ਕਰਿਆ ਜੇ। ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਆਸੀਸ ਦੇਣੀ, ਕੱਲ ਦੇ ਅੰਮ੍ਰਿਤ ਵੇਲੇ ਦੇ ਦੀਵਾਨ ਅੰਦਰ ਇੱਕ ਵਾਰ ਹੋਰ ਬਚਨ ਗਰੀਬ ਅਨੁਵਾਦ ਪਿਤਾ ਮਹਾਰਾਜ ਜੀ ਦਾ ਤੁਹਾਡੇ ਨਾਲ ਸਾਂਝਾ ਕਰਕੇ ਖਿਮਾ ਮੰਗਾਂਗੇ ਜੀ। ਪਿਆਰ ਸਹਿਤ ਦੋ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
1: ਜਿਸ ਤੇ ਸੁਖ ਪਾਵੇ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਰਨਾ ਜਨ ਨਾਨਕ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3875.

0: 4, or by email at thinksabout2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਬੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਸਾਡੇ ਗੁਰੂ ਸੁਖ ਗੁਰੂ ਖਾਲਸਾ ਸਾਹਿਬ ਸੰਗਤ ਜੀ ਸੋਢੀ ਸੁਲਤਾਨ ਸੰਤ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਦਾ ਮੁੱਖ ਪ੍ਰਯੋਜਨ ਕੀ ਹੈ ਉਸ ਮੁੱਖ ਪ੍ਰਯੋਜਨ ਦੇ ਬਾਰੇ ਚਾਨਣਾ ਪਾਇਆ। ਇਸੇ ਪ੍ਰਕਾਰ ਆਪਾਂ ਦੁਨਿਆਵੀ ਲੋਕ ਕਈ ਤਰ੍ਹਾਂ ਦੇ ਭਰਮ ਭੁਲੇਖਿਆਂ ਚ ਉਲਝੇ ਹੋਏ ਹਾਂ। ਇਹਨਾਂ ਭਰਮ ਭੁਲੇਖਿਆਂ ਦੀ ਨਿਵਿਰਤੀ ਕਿਵੇਂ ਹੋਵੇ, ਇਹਨਾਂ ਵਿਚਾਰਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਇੱਥੇ ਖੁਲਾਸੇ ਦੇ ਸਹਿਤ ਬਿਆਨ ਕੀਤਾ ਹੈ। ਸ਼ਬਦ ਲਮੇਰਾ ਹੋਣ ਕਰਕੇ ਆਪਾਂ ਸਾਰੇ ਅੱਖਰੀ ਅਰਥਾਂ ਦੀ ਵਿਚਾਰ ਕਰਨੀ ਹੈ। ਸਾਰਿਆਂ ਤੋਂ ਪਹਿਲਾਂ ਗੁਰਦੇਵ ਨੇ ਮੰਗਲ ਕੀਤਾ ਮੰਗਲ। ਮੈਂ ਵਿਸ਼ੇਸ਼ ਕਰਕੇ ਬੇਨਤੀ ਕਰਾਂ, ਜਿਵੇਂ ਛੋਟੇ ਛੋਟੇ ਬੱਚੇ ਸਕੂਲੇ ਪੜ੍ਹਨ ਜਾਂਦੇ ਨੇ ਨਾ, ਤੇ ਸਾਡੇ ਜ਼ਮਾਨੇ ਸਿੰਥਲ ਪੂਰ ਨੇ ਪਾਉਣੇ। ਅੱਜ ਸਾਡੇ ਬੱਚੇ ਪੜ੍ਹਨ ਜਾਂਦੇ ਫੱਟੀਆਂ ਨਹੀਂ ਰਹੀਆਂ, ਨਿੱਕੀਆਂ ਨਿੱਕੀਆਂ ਕਾਪੀਆਂ ਦੇ ਉੱਪਰ ਊੜਾ ਐੜਾ ਜਾਂ ABC ਵਗੈਰਾ ਲਿਖੀ ਹੁੰਦੀ ਹੈ, ਤੇ ਟੀਚਰ ਸਮਾਨ ਹਦਾਇਤ ਕਰਦੇ ਨੇ ਪੁੱਤਰ ਇਹਦੇ ਉੱਪਰ ਪੋਲਾ ਪੋਲਾ ਲਿਖ। ਪਹਿਲਾਂ ਮਲਾਹ ਕਹਿੰਦੇ ਸਨ, ਹੁਣ ਡਿਕਟੇਸ਼ਨ ਕਹਿੰਦੇ ਨੇ। ਤੋ ਸਤਿਗੁਰੂ ਪਾਤਸ਼ਾਹ ਨੇ ਸਾਡੇ ਵਾਸਤੇ ਪੂਰਨੇ ਪਾਏ ਨੇ ਪਿਆਰਿਆ, ਕੋਈ ਵੀ ਕੰਮ ਕਰਨਾ ਹੋਵੇ ਉਸ ਇੱਕ ਪਰਮਾਤਮਾ ਨੂੰ ਭੁੱਲੀ ਨਾ, ਕਿਉਂਕਿ ਸ਼ਬਦ ਦੇ ਆਰੰਭ ਵਿੱਚ ਸਤਿਗੁਰੂ ਪਾਤਸ਼ਾਹ ਨੇ ਮੰਗਲ ਕੀਤਾ ਏਕ ਓਂਕਾਰ ਸਤਿਗੁਰ ਪ੍ਰਸਾਦ। ਏਕ ਓਂਕਾਰ ਦੇ ਅੱਖਰੀ ਅਰਥ ਆਪਾਂ ਪ੍ਰਚਲਿਤ ਤੌਰ ਤੇ ਗਿਆਨੀ ਸਿੰਘਾਂ ਦੀ ਪਾਵਨ ਰਸਨਾ ਤੋਂ ਸਰਵਣ ਕਰਦੇ ਹਾਂ। ਆਪਣੇ ਅੰਦਰ ਦਵੈਤ ਹੈ, ਦਵੈਤ ਮੈਂ ਅਮੀਰ ਹਾਂ ਇਹ ਗਰੀਬ ਹੈ, ਮੈਂ ਗੋਰਾ ਹਾਂ ਇਹ ਕਾਲਾ ਹੈ, ਸਾਡੀ ਜਾਤ ਉੱਚੀ ਇਹਨਾਂ ਦੀ ਜਾਤ ਨੀਵੀਂ ਹੈ। ਆਪਾਂ ਇਹਨਾਂ ਦਵੈਤਾਂ ਨਾਲ ਭਰੇ ਪਏ, ਦਵੈਤਾਂ ਦੇ ਨਾਲ ਇੱਕ ਓਂਕਾਰ ਦਾ ਸਾਡੇ ਵਿਦਵਾਨ ਪੁਰਸ਼ਾਂ ਨੇ ਕੀਤਾ ਪਿਆਰਿਆ, ਉਸ ਪਰਮਾਤਮਾ ਦੇ ਅੰਦਰ ਕਿਸੇ ਪ੍ਰਕਾਰ ਦੀ ਦਵੈਤ ਨਹੀਂ। ਆਪਾਂ ਇਹਨੂੰ ਮੋਟੀ ਭਾਸ਼ਾ ਚ ਕਹਿ ਸਕਦੇ ਹਾਂ ਕਾਣੀ ਵੱਡ। ਮੈਨੂੰ ਚੰਗੀ ਤਰ੍ਹਾਂ ਲੇਖ ਚੇਤੇ ਹੈ, ਸਾਡੀ ਕੌਮ ਦੇ ਵਿਦਵਾਨ ਹੋਏ ਨੇ ਗਿਆਨੀ ਗੁਰਮੁਖ ਸਿੰਘ ਮੁਸਾਫਰ, ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ, ਪੰਜਾਬ ਦੇ ਮੁੱਖ ਮੰਤਰੀ ਵੀ ਰਹੇ। ਉਹਨਾਂ ਦਾ ਸਾਨੂੰ ਕਾਲਜ ਵਿੱਚ ਇੱਕ ਲੇਖ ਲੱਗਾ ਸੀ, ਹਿੰਦੂ ਪਾਣੀ ਤੇ ਮੁਸਲਮਾਨ ਪਾਣੀ। ਮੈਂ ਦਵੈਤ ਦੀ ਬੇਨਤੀ ਕਰਿਆ ਆਪ ਜੀ ਨੂੰ। ਹੁਣ ਪਾਣੀ ਦਾ ਬਹੁਤ ਸਾਰਾ ਵਧੀਆ ਪ੍ਰਬੰਧ ਹੈ, ਅੱਗੇ ਸਟੇਸ਼ਨ ਦੇ ਉੱਪਰ ਭਾਵੇਂ ਵੱਡਾ ਹੋਵੇ ਭਾਵੇਂ ਛੋਟਾ ਹੋਵੇ, ਲੱਕੜ ਦੀਆਂ ਫੱਟੀਆਂ ਦਾ ਜਗਲਾ ਬਣਿਆ ਹੁੰਦਾ ਸੀ, ਮੈਂ ਵੇਖਿਆ ਖੁਦ ਆਪ। ਮੇਰਾ ਜਨਮ 47 ਤੋਂ ਬਾਅਦ ਹੈ, ਉੱਥੇ ਅੱਜ ਕੱਲ੍ਹ ਆਪਾਂ ਆਮ ਲਿਖਿਆ ਵੇਖਦੇ ਹਾਂ ਪੀਣ ਵਾਲਾ ਪਾਣੀ, ਪਰ 47 ਤੋਂ ਪਹਿਲਾਂ ਉੱਥੇ ਪੀਣ ਵਾਲੇ ਪਾਣੀ ਦੀ ਥਾਂ ਤੇ ਲਿਖਿਆ ਹੁੰਦਾ ਸੀ ਹਿੰਦੂ ਪਾਣੀ ਤੇ ਮੁਸਲਮਾਨ ਪਾਣੀ। ਮੈਂ ਬੇਨਤੀ ਕੀਤੀ ਕਿ ਮੈਂ ਇਹ ਕਾਲਜ ਪੜ੍ਹਦਿਆਂ ਲੇਖ ਪੜ੍ਹਿਆ ਗੁਰਮੁਖ ਸਿੰਘ ਮੁਸਾਫਰ ਜੀ ਦਾ, ਪਾਣੀ ਇੱਕ ਹੈ, ਮੁਸਲਮਾਨਾਂ ਦੇ ਘੜੇ 'ਚ ਪਾਣੀ ਪੈ ਗਿਆ ਤੇ ਪਾਣੀ ਮੁਸਲਮਾਨ ਹੋ ਗਿਆ, ਹਿੰਦੂ ਦੇ ਘੜੇ ਵਿੱਚ ਪਾਣੀ ਪੈ ਗਿਆ ਤੇ ਪਾਣੀ ਹਿੰਦੂ ਹੋ ਗਿਆ। ਜਦਕਿ ਪਰਮਾਤਮਾ ਨੇ ਪਾਣੀ ਤੇ ਕਿਤੇ ਨਹੀਂ ਲਿਖਿਆ ਵੀ ਪਾਣੀ ਹਿੰਦੂ ਹੈ ਜਾਂ ਸਿੱਖ ਹੈ ਜਾਂ ਮੁਸਲਮਾਨ ਹੈ, ਪਾਣੀ ਇੱਕ ਹੈ। ਪਰ ਆਪਾਂ ਲੇਬਲ ਲਾ ਦਿੱਤੇ, ਇੱਕ ਇਹ ਕਹਿੰਦਾ ਕਿ ਪਿਆਰਿਓ ਉਸ ਪਰਮਾਤਮਾ ਵਿੱਚ ਕਿਸੇ ਪ੍ਰਕਾਰ ਦੀ ਦਵੈਤ ਨਹੀਂ, ਅਦਵੈਤ ਰੂਪੀ ਬ੍ਰਹਮ ਈਰਖਾ ਤੋਂ ਪਰਾ। اور جو بھی وہ گناہ لیندا ہے پوری رکھیا کرتا ہے. ایک میں نمرتا صاحب بینتی کراں کہ اج کل رواج چلیا کاراں دی مگر ایک اونکار لکھن دا یہ رواج ماڑا نہیں چنگا ہے. گرو کرپا کرے انہاں گرمکھ پیاریاں دی کاراں دے اوپر بھی ایک اونکار ہوئے تے انہاں دے ہردیاں دے اندر بھی ایک اونکار ہوئے. میری ارداس ہے گرو اگے. پر ایک نال نمرتا صاحب بینتی ہے جہرا وہ سڈے پینٹر پڑا ایک اونکار لکھتے ہیں نا انہوں کا لکھن کا طریقہ درست نہیں غلط ہے. جہرا اونکار کا ہوڑا ہے ان اگوں جا کے بند کر دیندے نے کتے وٹ چڑھ دیندے نے. اگر جی تساں شدھ لکھنا ہوئے تے جیویں گرو گرنتھ صاحب کے پاتشاہ کی باڑی چ لکھا اتوں ویگ کے اس طرح کا لکھاونا کرو کیونکہ کوڑے کا کھلا ہوڑا کسی خاص مقصد نو لے کر کے پاتشاہ نے لکھنا کیتا نہیں تے آپ کوڑے نو اگے ٹپی لا کے آڑا لا کے ککے نو کنا تے رارا اونکار بھی لکھ سکتے ہیں. پر جا کھلا ہوڑا لکھا نا یہ پیچھے فلسفہ ہے بھی باقیاں دے دروازے پاویں بند ہو جان پرماتما در کسی موقع بند نہیں ہوں. جی آپ کسی مہاپرش ملنے جی تو آپ کہتے نہیں کہ بابے ہونے براڈے نے شام نو آیا جی جا دو گھنٹے نو آیا جی. وہ اہنکار کا کھلا ہوڑا سانو یہ پریرنا دینا گرمکھا تس واہگرو چیتے کر دن چیتے کر رات نو چیتے کر صبح چیتے کر شام نو چیتے کر وہ ہر موقع تیری ارداس نو سنے گا. بابا کبیتا پامن شلوک ہے کبیر کیسو کیسو کوکیا نہ سوئے اثار رات رس کے کوکنے کبہو کے سنے پکار. رات بار بار دن چیتے کر کدے نہ کدے گرمکھ پیارا تیری ارداس پرماتما تک پہنچ جائے گی. یہ سانو ایک اونکار کا کھلا ہوڑا پریرنا دیندا ہے. پر اس پرماتما نو سمجھن لئی دنیا دیا کتاباں تک کتاباں اتوں تک پہنچیا نہیں جائے گا. یہ تو آخیا نا بھی میں بہت پڑھیا ہے مینوں بڑا نالج ہے میں بڑے گرنتھ پڑھے نے تے گرو گرنتھ صاحب جی پاتشاہ کہندے پیاریا بات محنت نال نہیں بننی گرو دی کرپا نہ بننی. سدگر پرساد ارتھ ہے سچا گرو کرے کرپا تے تینوں اس ایک پرماتما دی سمجھ پی سکتی ہے.
1: آسا چنت
0: راگاں دے مطابق گرمکھ ہو جی آسا راگ دا نا ہے. پر میں یہ انپوی ارتھ جو سمجھا وہ یہ ہے گرمکھا آپ بندے کو جانے پہ آپ کئی بار ریجیکٹڈ ہو جانے ناراض ہو جانے پتا نہیں انہیں میری مننی کہ نہیں مننی مینوں سیدھا نہیں بولیا. یہ آسا کہندی گرمکھا جیون پریانت پرماتما تے آسا رکھ وشواس رکھ ناراض نہ ہو تیری آس مراد نوں پوریا کر ہی دے گا. جنوں انگریزی بڑا سندر فرمایا ہے ہوپ سسٹینڈ لائف. جنہ چر تیرا جیون ہے نا آس رکھ چاک رکھ پتا نہیں تیرے تے کدو کرپا ہو جائے. شانت اس راگ نو کہندے نے جیدے وچ کاو تے سنگیت دو پک کٹھے ہو. محلہ چوتھا گرو رام دس پاتشاہ شبد اچارن کرتے نے کر دوجا تے راگی سنگھا واسطے دیت ہے گرمکھو جدوں کیرتن کرنا نا ਉਦੋਂ ਦੂਜੇ ਕਰ ਸੁਰਤਾਲ ਵਿੱਚ ਕਰਨਾ.
1: ਹਰ ਹਰ ਕਰਤਾ ਦੁਖ ਵਿਨਾਸ਼ਨ
0: ਹਰ ਦਾ ਅਰਥ ਹੈ ਹਰੇ ਪਰੇ ਕਰਨ ਵਾਲਾ. ਹਰ ਦਾ ਅਰਥ ਪਾਣੀ ਵੀ ਕੀਤਾ ਹੈ. ਜਿਵੇਂ ਪਾਣੀ ਨਾਲ ਗੁਰਮੁਖੋ ਹਰ ਤਰ੍ਹਾਂ ਦੀ ਮਹਿਲ ਲਹਿ ਜਾਂਦੀ ਹੈ ਨਾ ਇਸੇ ਪ੍ਰਕਾਰ ਪਰਮਾਤਮਾ ਦਾ ਨਾਮ ਲੈਣ ਦੇ ਨਾਲ ਵੱਡੇ ਵੱਡੇ ਪਾਪੀਆਂ ਦੀ ਕਲਿਆਣ ਹੋ ਗਈ. ਆਪਾਂ ਪੜ੍ਹਦੇ ਹਾਂ ਗਣਕਾ ਪਾਪਣ ਹੋਏ ਕੇ ਪਾਪਾਂ ਦਾ ਗਲਹਾਰ ਪੁਰੋਤਾ ਮਹਾਂਪੁਰਖ ਅਚਾਨ ਚੱਕ ਗਣਕਾਂ ਵਾਲੇ ਆਏ ਖਲੋਤਾ ਦੁਰਮਨ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਸੁਤੋਤਾ ਲਿਵ ਲਾਗੀ ਤਿਸੋ ਤਿਉਂ ਦੁਰਮਤ ਪਾਪ ਕਲੇਵਰ ਧੋਤਾ ਅਜਾਮਲ ਪਾਪੀ ਜਾਗ ਜਾਣੇ ਨਿਮਖ ਮਾਂ ਨਸਤਾਰਾ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਉਹ ਹਰੀ ਜਿਹੜਾ ਪਾਣੀ ਵਰਗਾ ਹੈ ਉਹ ਹਰੀ ਜਿਹੜਾ ਦੁੱਖਾਂ ਦਾ ਹਰਕ ਹੈ ਉਹ ਹਰੀ ਜਿਹੜਾ ਹਰ ਥਾਂ ਤੇ ਵਿਆਪਕ ਹੈ ਜਿਹਨੂੰ ਆਪਾਂ ਕੌਮਨੀ ਪ੍ਰੈਜੈਂਟ ਕਹਿ ਦਿੰਦੇ ਹਾਂ ਹਰ ਹਰ ਕਰਤਾ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਦੁੱਖ ਪਨਾਸਨ ਦੁੱਖਾਂ ਨੂੰ ਵਿਸ਼ੇਸ਼ ਕਰਕੇ ਨਾਸ ਕਰਨ ਵਾਲਾ ਹੈ
1: ਅਤੇ ਪਾਵਨ ਹਰ ਨਾਮ ਜੀਓ
0: ਜਿਹੜਾ ਪਰਮਾਤਮਾ ਦਾ ਨਾਮ ਹੈ ਗੁਰੂ ਪਿਆਰੋ ਅਪਵਿੱਤਰਾਂ ਨੂੰ ਪਵਿੱਤਰ ਕਰਨ ਵਾਲਾ ਹੈ ਸਾਡੀ ਕੌਮ ਦੇ ਵਿਦਵਾਨ ਗਿਆਨੀ ਸੰਤੋਖ ਸਿੰਘ ਨੇ ਬੜਾ ਸੁੰਦਰ ਫਰਮਾਇਆ ਹੈ ਉਹ ਕਹਿੰਦੇ ਤੋਏ ਬਿਨ ਤਾਲ ਜੈਸੇ ਨਾਮ ਦੀ ਇੰਪੋਰਟੈਂਸ ਨਾਮ ਦੀ ਵਡਿਆਈ ਨਾਮ ਕਿੰਨਾ ਕੁ ਜ਼ਰੂਰੀ ਹੈ ਭਾਈ ਜੀ ਕਹਿੰਦੇ ਨੇ ਤੋਏ ਬਿਨ ਤਾਲ ਜੈਸੇ ਭਾਗ ਬਿਨ ਪਾਲ ਜੈਸੇ ਰਹਿਣ ਬਿਨ ਚੰਦ ਦੇ ਇਹਦਾ ਅਰਥ ਇਹ ਹੈ ਜਿਵੇਂ ਪਾਣੀ ਤੋਂ ਬਿਨਾਂ ਸੁੱਕਾ ਤਾਲ ਕਿਸੇ ਕੰਮ ਨਹੀਂ ਚੰਗੇ ਕਰਮਾਂ ਤੋਂ ਬਿਨਾਂ ਮੱਥਾ ਕਿਸੇ ਕੰਮ ਨਹੀਂ ਔਰ ਇਸੇ ਪ੍ਰਕਾਰ ਜੇ ਰਾਤ ਨੂੰ ਚੰਦਰਮਾ ਨਹੀਂ ਤੇ ਰਾਤ ਵੀ ਨਹੀਂ ਫੱਬਦੀ ਦੀਪਕਣ ਧਾਮ ਜੈਸੇ ਦੀਵੇ ਤੋਂ ਬਿਨਾਂ ਘਰ ਨਹੀਂ ਚੰਗਾ ਲੱਗਦਾ ਰੂਪਣ ਬਾਮ ਜੈਸੇ ਇਹ ਗਿਆਨੀ ਸੰਤੋਖ ਸਿੰਘ ਦਾ ਲਿਖਤ ਹੈ ਕਵਿਤ ਉਹ ਕਹਿੰਦੇ ਜਿਵੇਂ ਇਸਤਰੀ ਦਾ ਸੁਹੱਪਣ ਉਹਦੀ ਕਦਰ ਵਧਾਉਂਦਾ ਹੈ ਕਾਜ ਬਿਨ ਦਾਮ ਜੈਸੇ ਤੇ ਜਿਵੇਂ ਕੋਈ ਬੰਦਾ ਕੰਮ ਕਰੇ ਤੇ ਉਹਨੂੰ ਸ਼ਾਮ ਨੂੰ ਪੈਸੇ ਨਾ ਮਿਲਣ ਉਸ ਕੰਮ ਦਾ ਕੀ ਫਾਇਦਾ ਪਾਣੀ ਬਿਨ ਛੰਦ ਦੇ ਤੇ ਜਿਹੜੀ ਲਿਖਤ ਵਿੱਚ ਕਾਵਿ ਵਿੱਚ ਛੰਦਾ ਬੰਦੀ ਨਹੀਂ